0: CKJS 92.7 FM and HD1 Winnipeg, an Evanoff communication station.
1: The following is a paid program. The views and opinions do not represent those of CKJS or its advertisers.
2: ਸਤਿਕਾਰ ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਦਪਿੰਦਰ ਕੌਰ ਹਾਜ਼ਰਾਂ ਲੈ ਕੇ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਦੁਨੀਆ ਦੇ ਪੱਖ ਦੇ ਮੁੱਦਿਆਂ ਤੇ ਸਾਡੇ ਨਾਲ ਚਰਚਾ ਕਰਨ ਲਈ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਜੁੜੇ ਨੇ ਪੰਨੂ ਸਾਹਿਬ ਸਤਿਕਾਰ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ
3: ਸ਼ੁਕਰੀਆ ਦਪਿੰਦਰ ਜੀ ਸਤਿਕਾਰ
2: ਪੰਨੂ ਸਾਹਿਬ ਚਰਚਾ ਦੀ ਸ਼ੁਰੂਆਤ ਕਰਨੀ ਹੈ ਜੀ ਇੱਕ ਬਹੁਤ ਅਹਿਮ ਸਵਾਲ ਤੋਂ ਚਾਵਲਾ ਰੇਪ ਕੇਸ ਮਾਮਲੇ ਦੇ ਵਿੱਚ ਜੋ ਬੀਬੀ ਬਿਬਾਕੀ ਦੇ ਨਾਲ ਕਈ ਦਾਅਵੇ ਕਰਦੀ ਨਜ਼ਰ ਆ ਰਹੀ ਸੀ ਜੋ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੀ ਤਾਂ ਹੁਣ ਅਕਾਲੀ ਦਲ ਨੇ ਉਸ ਤੇ ਐਕਸ਼ਨ ਲਿਆ ਬਰਖਾਸਤ ਕਰ ਦਿੱਤਾ ਗਿਆ ਪਾਰਟੀ ਚੋਂ ਇਸ ਐਕਸ਼ਨ ਬਾਰੇ ਤੁਹਾਡਾ ਕੀ ਕਹਿਣਾ
3: ਬੀਬੀ ਦੀ ਗੱਲ ਤੁਸੀਂ ਕਰਦੇ ਹੋ ਅਕਾਲੀ ਦਲ ਦੇ ਦੋ ਦਿਨ ਪਹਿਲਾਂ ਤੱਕ ਜ਼ਿੰਮੇਵਾਰ ਲੀਡਰ ਸੀ ਫਿਰ ਲੀਡਰਸ਼ਿਪ ਨੂੰ ਚੁਭਣ ਲੱਗ ਪਈ ਅੱਜ ਦੀ ਤਰੀਕ ਚੜ੍ਹਨ ਤੱਕ ਉਹਨੂੰ ਇਹ ਜ਼ਿੰਮੇਵਾਰ ਸਮਝਣ ਜਾਂ ਨਾ ਸਮਝਣ ਪਰ ਅਕਾਲੀ ਦਲ ਦੀ ਲੀਡਰ ਤਾਂ ਅਜੇ ਵੀ ਹੈਗੀ ਸੀ ਅਚਾਨਕ ਅਕਾਲੀ ਦਲ ਨੇ ਫੈਸਲਾ ਕਰਕੇ ਉਹਨੂੰ ਪਾਰਟੀ 'ਚੋਂ ਬਰਖਾਸਤ ਕਰਤਾ ਉਹਦੇ ਬਾਅਦ ਉਹਦੀ ਆਪਣੀ ਇੱਕ ਪੋਸਟ ਆਈ ਹੈ ਸੋਸ਼ਲ ਮੀਡੀਆ 'ਤੇ ਉਹਨੇ ਆਖਿਆ ਕਿ ਜੋ ਕੁਝ ਮੇਰੇ ਕੋਲ ਬਹਿਰੀਨ ਤੋਂ ਆਈ ਬੀਬੀ ਨੇ ਦੱਸਿਆ ਉਹਨੂੰ ਮੈਂ ਪਬਲਿਕ ਦੇ ਸਾਹਮਣੇ ਪੇਸ਼ ਕੀਤਾ ਕਹਿੰਦੇ ਪੇਸ਼ ਕੀਤੇ ਜਾਣ ਤੋਂ ਬਾਅਦ ਮੇਰੇ ਕੋਲ ਬਹੁਤ ਸਾਰੀਆਂ ਬੀਬੀਆਂ ਹੋਰ ਆਈਆਂ ਜਿਨ੍ਹਾਂ ਨੇ ਬਹੁਤ ਕੁਝ ਮੈਨੂੰ ਦੱਸਿਆ ਉਹ ਕਹਿੰਦੀ ਅਗਲਿਆਂ ਦਿਨਾਂ 'ਚ ਜੇ ਮੇਰੀ ਜਾਨ ਬਚੀ ਰਹੇ ਤਾਂ ਮੈਂ ਹੋਰ ਕੇ ਖੁਲਾਸੇ ਕਰਾਂਗੇ ਉਹਦਾ ਇਹ ਕਹਿਣਾ ਕਿ ਮੇਰੀ ਜਾਨ ਬਚੀ ਰਹੇ ਉਹਨੇ ਇੱਕ ਕਿਸਮ ਦਾ ਬਹੁਤ ਵੱਡਾ ਸ਼ੱਕ ਜ਼ਾਹਰ ਕਰ ਦਿੱਤਾ ਕਿ ਜਿਹੜੇ ਲੋਕ ਇਸ ਵੇਲੇ ਇਹਨਾਂ ਦੋਸ਼ਾਂ ਦੀ ਕੜਿੱਕੀ 'ਚ ਫਸੇ ਹੋਏ ਆ ਉਹਦੀ ਜਾਨ ਲੈਣ ਦਾ ਯਤਨ ਵੀ ਕਰ ਸਕਦੇ ਆ ਇਹਦੇ ਤੋਂ ਬਾਅਦ ਪਹਿਲੀ ਗੱਲ ਤਾਂ ਇਹ ਹੈ ਕਿ ਉਸ ਬੀਬੀ ਨੂੰ ਲੋੜੀਂਦੀ ਸੁਰੱਖਿਆ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਕੱਲ੍ਹ ਨੂੰ ਕੋਈ ਮੰਦਭਾਗੀ ਘਟਨਾ ਉਸ ਬੀਬੀ ਨਾਲ ਨਾ ਵਾਪਰ ਜਾਵੇ ਦੂਸਰੀ ਗੱਲ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਇਹ ਸੋਚਣਾ ਚਾਹੀਦਾ ਕਿ ਉਹ ਕਿੱਦਾਂ ਦੇ ਬੰਦਿਆਂ ਨੂੰ ਬਚਾਉਣ ਦਾ ਯਤਨ ਕਰ ਰਿਹਾ ਜੇ ਇਹ ਅਮਰਜੀਤ ਸਿੰਘ ਚਾਵਲਾ ਅਜੇ ਵੀ ਤੁਹਾਡੀ ਨਜ਼ਰ 'ਚ ਬੇਗੁਨਾਹ ਅਤੇ ਫਿਰ ਤੁਹਾਡੇ ਲਿਫਾਫੇ ਦੇ ਵਿੱਚੋਂ ਨਿਕਲੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਦੇ ਖਿਲਾਫ਼ ਐਕਸ਼ਨ ਕਿਉਂ ਲਿਆ ਅਤੇ ਤੁਹਾਡਾ ਅੱਧੀ ਰਾਤ ਨੂੰ ਥਾਪਿਆ ਜਥੇਦਾਰ ਜਿਹੜਾ ਜਿਹਨੇ ਨਿਯਮਾਂ ਨੂੰ ਸਿੱਕੇ ਟੰਗ ਕੇ ਜਥੇਦਾਰੀ ਦੀ ਅਰਦਾਸ ਕੀਤੀ ਅਤੇ ਜਿਹਦੇ ਉੱਤੇ ਕਈ ਸਿੱਖ ਜਥੇਬੰਦੀਆਂ ਨੇ ਜ਼ਬਰਦਸਤ ਇਤਰਾਜ਼ ਕੀਤਾ ਉਹਨੇ ਵੀ ਇਹਦੇ ਖਿਲਾਫ਼ ਫਟਾਫਟ ਉਸੇ ਤਰ੍ਹਾਂ ਫੈਸਲਾ ਕਿਉਂ ਕਰਤਾ ਜਿਸ ਤਰ੍ਹਾਂ ਫੈਸਲਾ ਸੁੱਚਾ ਸਿੰਘ ਲਗਾਹ ਦੇ ਖਿਲਾਫ਼ ਕੀਤਾ ਸੀ ਸੁੱਚਾ ਸਿੰਘ ਲਗਾਹ ਵਾਪਸ ਆ ਗਿਆ ਵਾਪਸ ਤਾਂ ਤੁਸੀਂ ਇਹਨੂੰ ਵੀ ਸ਼ਾਇਦ ਲਿਆਓਗੇ ਜਦੋਂ ਸੁੱਚਾ ਸਿੰਘ ਲਗਾਹ ਫੜਿਆ ਗਿਆ ਉਹਦੀ ਅਦਾਲਤ ਵਿੱਚ ਪੇਸ਼ੀ ਵੇਲੇ ਉਹਦੇ ਮਗਰ ਜਾ ਕੇ ਨਾਅਰੇ ਮਾਰੇ ਸਨ ਜਥੇਦਾਰ ਸੁੱਚਾ ਸਿੰਘ ਲਗਾਹ ਤੇਰੀ ਸੋਚ 'ਤੇ ਪਹਿਰਾ ਦਿਆਂਗੇ ਠੋਕ ਕੇ ਲੋਕਾਂ 'ਤੇ ਉਦੋਂ ਹੀ ਪਤਾ ਲੱਗ ਗਿਆ ਸੀ ਕਿ ਤੁਸੀਂ ਆਪਣਾ ਬੰਦਾ ਬਚਾਉਣ ਵਾਸਤੇ ਕਿਹੜੀ ਹੱਦ ਤੱਕ ਜਾਂਦੇ ਹੋ ਉਹ ਕੱਲ੍ਹ ਜਦੋਂ ਪੁਲਿਸ ਦੀ ਟੀਮ ਗਈ ਉਹਦੀ ਪਤਨੀ ਦੇ ਬਿਆਨ ਲੈ ਕੇ ਆਈ ਮੈਨੂੰ ਨਹੀਂ ਪਤਾ ਪਤਨੀ ਦੇ ਬਿਆਨ ਕਿਹੜੀ ਗੱਲ 'ਚ ਲਏ ਆ ਜੋ ਕੁਝ ਕੀਤਾ ਉਹ ਤਾਂ ਅਮਰਜੀਤ ਸਿੰਘ ਚਾਵਲੇ ਕੀਤਾ ਉਹਨਾਂ ਦੇ ਡਰਾਈਵਰ ਜਿਹੜਾ ਸੀਗਾ ਜਿਹੜਾ ਇਸ ਬੀਬੀ ਨੂੰ ਹਰ ਥਾਂ 'ਤੇ ਲਿਖ ਕੇ ਜਾਂਦਾ ਰਿਹਾ ਉਹ ਲੌਗ ਬੁੱਕ ਕਿਹਦੇ ਨਾਂ ਦੀ ਭਰਦਾ ਸੀ ਉਹ ਕਿਹਦੇ ਹੁਕਮ 'ਤੇ ਜਾਂਦਾ ਸੀ ਉਸ ਡਰਾਈਵਰ ਨੇ ਜਿਹੜੇ ਬਿਆਨ ਦਿੱਤੇ ਆ ਉਹ ਬਿਆਨ ਸਾਰੀ ਕਹਾਣੀ ਜ਼ਾਹਰ ਕਰਦੇ ਆ ਕਿ 8-9 ਮਹੀਨੇ ਤੱਕ ਉਹ ਬੀਬੀ ਕਿਹੜੇ ਨੰਬਰ ਕਮਰੇ 'ਚ ਗੁਰੂ ਘਰ ਦੇ ਨਾਲ ਜੁੜੀ ਨਿਵਾਸ 'ਚ ਰਹੀ ਜਦੋਂ ਇਹ ਸਾਰਾ ਕੁਛ ਹੁੰਦਾ ਪਿਆ ਸੀ ਤੁਹਾਡੇ ਥਾਪੇ ਹੋਏ ਮੈਨੇਜਰ ਜਿਹੜੇ ਨੇ ਉੱਥੇ ਗੁਰੂ ਘਰ ਦੇ ਉਹ ਕਿੱਥੇ ਗਏ ਸਨ ਅੱਗੋਂ ਚੋਣਾਂ ਆਉਂਦੀਆਂ ਪਈਆਂ ਚਾਵਲਾ ਇਕੱਲਾ ਨਹੀਂ ਉਸ ਬੀਬੀ ਨੇ ਜਿਹੜੀ ਅੱਜ ਸਟੇਟਮੈਂਟ ਦਿੱਤੀ ਹੈ ਜਿਹੜੀ ਉਹਨੇ ਪੋਸਟ ਪਾਈ ਆ ਉਹਦੇ ਮੁਤਾਬਕ ਤਾਂ ਪਤਾ ਹੀ ਨਹੀਂ ਹੋਰ ਇੱਥੇ ਕਿੰਨੇ ਕੁ ਔਰ ਇਹ ਗੱਲ ਸੱਚੀ ਵੀ ਆ ਪਿਛਲਿਆਂ ਸਮਿਆਂ 'ਚ ਕਿੰਨੇ ਇਹੋ ਜਿਹੇ ਕਿੱਸੇ ਨਿਕਲਦੇ ਰਹੇ ਅਤੇ ਅਕਾਲੀ ਲੀਡਰਸ਼ਿਪ ਤੇ ਉਹਨਾਂ ਦੀ ਥਾਪੀ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੀਡਰਸ਼ਿਪ, ਇਹ ਸਾਰੇ ਜਣੇ ਉਹਨਾਂ ਕਿੱਸਿਆਂ ਨੂੰ ਲੁਕਾਉਂਦੇ ਰਹੇ। ਜਿਹੜੀ ਹੁਸ਼ਿਆਰਪੁਰ ਤੋਂ ਇੱਕ ਬੀਬੀ ਪਹਿਲਾਂ ਕੁਝ ਸਾਲ ਪਹਿਲਾਂ ਦੀ ਗੱਲ, ਪਾਕਿਸਤਾਨ ਗਈ ਅਤੇ ਉੱਥੇ ਰਹਿ ਗਈ। ਉੱਥੇ ਜਾਣ ਤੋਂ 5 ਦਿਨ ਪਹਿਲਾਂ ਅੰਮ੍ਰਿਤਸਰ ਚਲੀ ਗਈ, 2 ਜਾਂ 3 ਦਿਨ ਗੁਰੂ ਘਰ ਦੇ ਸਰਾਂ 'ਚ ਰਹੀ, ਨਿਵਾਸ ਵਿੱਚ ਰਹੀ, ਅਤੇ 2-3 ਦਿਨ ਇੱਕ ਹੋਟਲ 'ਚ ਰੱਖੀ। ਅਤੇ ਸਾਰਿਆਂ ਨੂੰ ਪਤਾ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫਲਾਨੇ ਅਹੁਦੇਦਾਰ ਦਾ ਫਲਾਨਾ ਪੀਏ ਉਹਦੇ ਨਾਲ ਰਹਿੰਦਾ ਰਿਹਾ। ਉਹਦੇ ਘਰਦਿਆਂ ਨੂੰ ਆਖਿਆ ਗਿਆ ਪਾਕਿਸਤਾਨ ਜਾਣ ਦੀ ਤਿਆਰੀ ਕਰਾ ਰਹੇ, 5 ਦਿਨ ਅੱਡ ਅੱਡ ਥਾਵਾਂ 'ਤੇ ਰਾਤਾਂ ਨੂੰ ਰੱਖਿਆ ਗਿਆ। ਅੱਜ ਸੁਲਤਾਨਪੁਰ ਲੋਧੀ ਵਾਲੀ ਬੀਬੀ ਦੇ ਕੇਸ 'ਚ ਕੀ ਕੀਤਾ? ਇਹ ਤੋਂ ਪਹਿਲਾਂ ਹੋਰ 3 ਕੇਸ ਸਾਹਮਣੇ ਆਏ, ਸਾਰੇ ਕੇਸ ਅਸੀਂ ਫੁੱਲਣਾ ਨਹੀਂ ਚਾਹੁੰਦੇ, ਪਰ ਇਸ ਮਾਮਲੇ ਦੇ ਵਿੱਚ ਵੀ ਜੇ ਅਕਾਲੀ ਲੀਡਰਸ਼ਿਪ ਦਾ ਇਹੋ ਵਿਹਾਰ ਰਿਹਾ ਕਿ ਜਿਹੜਾ ਕੋਈ ਇਹ ਕਹਿੰਦਾ ਕਿ ਗੁਰੂ ਘਰ ਦੇ ਵਿੱਚ ਇਸ ਤਰ੍ਹਾਂ ਦੇ ਪਾਪੀ ਬੰਦੇ ਨਹੀਂ ਚਾਹੀਦੇ, ਜੇ ਇਹੋ ਹੀ ਤੁਸੀਂ ਕੀਤਾ, ਇੱਕ ਉਰਦੂ ਦਾ ਸ਼ੇਅਰ ਹੈ, ਸਾਰੀ ਉਮਰ ਇੱਕ ਹੀ ਗਲਤੀ ਦੁਹਰਾਤੇ ਰਹੇ, ਧੂਲ ਚਿਹਰੇ ਪੇ ਥੀ, ਪੌਂਛਾ ਸ਼ੀਸ਼ੇ ਪਰ ਲਗਾਤੇ ਰਹੇ, ਜਿਹਨੇ ਤੁਹਾਨੂੰ ਸ਼ੀਸ਼ਾ ਵਿਖਾਇਆ ਤੁਸੀਂ ਉਹ ਸ਼ੀਸ਼ਾ ਹੀ ਤੋੜਨ ਲੱਗੇ ਰਹੇ, ਅਤੇ ਜਾਓਗੇ ਕਿੱਥੇ? ਕੱਲ੍ਹ ਨੂੰ ਲੋਕਾਂ ਕੋਲ ਜਾਣਾ, ਇਹਦਾ ਬਹੁਤ ਮਾੜਾ ਪ੍ਰਭਾਵ ਹੈ। ਔਰ ਗੁਰੂ ਘਰ ਦੇ ਅੰਦਰ ਜਿਹੜੇ ਕਰਮਚਾਰੀ ਨੇ ਉਹ ਵੀ ਬੋੜੀ ਬੋੜੀ ਕਰਦੇ ਪਏ, ਕਿਸੇ ਥਾਂ ਤੇ ਬ੍ਰੇਕਾਂ ਲਾ ਦੇ, ਹੁਣ ਬਹੁਤ ਹੋ ਗਿਆ।
4: ਇੱਥੇ ਆ ਕੇ ਬੱਚਿਆਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣ ਦਾ ਸੁਪਨਾ ਤਾਂ ਪੂਰਾ ਹੁੰਦਾ ਨਜ਼ਰ ਆਇਆ, ਪਰ ਡਰ ਵੀ ਲੱਗਦਾ ਕਿ ਕਿਤੇ ਆਪਣਾ ਪਿਛੋਕੜ, ਆਪਣੀ ਮਾਂ ਬੋਲੀ ਨੂੰ ਨਾ ਭੁੱਲ ਜਾਣ।
5: ਇਹ ਡਰ ਤੇਰਾ ਹੀ ਨਹੀਂ, ਪੰਜਾਬੋਂ ਆ ਵਸੇ ਹਰ ਮਾਂ ਪਿਓ ਦਾ ਹੈ। ਇਸ ਲਈ ਸਿੱਖਿਆ ਕਲਾਸਿਸ ਲੈ ਕੇ ਆਇਆ ਹੈ, ਆਨਲਾਈਨ ਪੰਜਾਬੀ ਲਰਨਿੰਗ ਕੋਰਸ, ਜਿਸ ਵਿੱਚ ਤੁਹਾਡੇ ਬੱਚੇ ਘਰ ਬੈਠੇ ਹੀ ਪੰਜਾਬੀ ਸਿੱਖ ਸਕਦੇ ਹਨ। ਇਸ ਕੋਰਸ ਵਿੱਚ ਬੱਚੇ ਆਪਣੇ ਪਰਿਵਾਰਕ ਰਿਸ਼ਤੇ ਤੇ ਸਾਡੇ ਇਤਿਹਾਸ ਬਾਰੇ ਵੀ ਜਾਣੂ ਹੁੰਦੇ ਹਨ। ਇਸ ਦੇ ਨਾਲ ਬੇਸਿਕ ਮੈਥਸ, ਮੋਰਲ ਵੈਲਿਊਜ਼ ਤੇ ਮੈਂਟਲ ਐਕਸਰਸਾਈਜ਼ ਵੀ ਕਰਵਾਈਆਂ ਜਾਂਦੀਆਂ ਹਨ। ਫਲੈਕਸੀਬਲ ਟਾਈਮਿੰਗਸ, ਫ੍ਰੀ ਡੈਮੋ ਕਲਾਸ। ਅੱਜ ਹੀ ਕਾਲ ਕਰੋ 204-463-0110।
2: ਮੈਨੂੰ ਸਾਹਿਬ, ਪਿਛਲੇ ਹਫ਼ਤੇ ਸੁਪਰੀਮ ਕੋਰਟ ਨੇ ਪੁੱਛਿਆ ਸੀ ਕਿ 2700 ਰੁਪਏ ਵਾਲੀ ਕੈਂਸਰ ਦੀ ਦਵਾਈ 27,000 ਦੇ ਵਿੱਚ ਕਿਵੇਂ ਮਿਲ ਰਹੀ ਹੈ, ਤੇ ਅੱਜ ਸੁਪਰੀਮ ਕੋਰਟ ਨੇ ਇੱਕ ਵਾਰ ਫੇਰ ਕੇਂਦਰ ਸਰਕਾਰ ਨੂੰ ਪੁੱਛਿਆ ਕਿ ਕੈਂਸਰ ਦੀਆਂ ਨਾ ਦਵਾਈਆਂ ਦੇ ਮਾਮਲੇ 'ਚ ਤੁਸੀਂ ਕੀ ਕਰ ਰਹੇ ਹੋ, ਇਸ ਕਾਰਵਾਈ ਬਾਰੇ ਤੁਹਾਡਾ ਕੀ ਕਹਿਣਾ?
3: ਪਿਛਲੇ ਹਫ਼ਤੇ 7 ਦਿਨ ਪਹਿਲਾਂ ਸੁਪਰੀਮ ਕੋਰਟ ਨੇ ਇਸ ਗੱਲ ਦੀ ਸੁਣਵਾਈ ਕੀਤੀ ਤੇ ਜਦੋਂ ਪਤਾ ਲੱਗਾ ਕਿ ਕੈਂਸਰ ਦੀ ਦਵਾਈ 2700 ਦੀ ਹੈ, ਉਹਦੀ ਸ਼ਾਇਦ PTR ਉਹਨੂੰ ਕਹਿੰਦੇ ਆ, ਜਿਹੜੀ ਪ੍ਰਾਈਸ ਟੂ ਰਿਟੇਲਰ ਉਹਨੂੰ ਸ਼ਾਇਦ ਕਹਿੰਦੇ ਆ, ਉਹ 2700 ਆ, ਅਤੇ MRP ਜਿਹਦੇ ਉੱਤੇ ਅੱਗੇ ਵੇਚਣੀ ਆ ਉਹ 27,000 ਆ। ਅਤੇ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਨੇ ਸਰਕਾਰ ਤੋਂ ਜਵਾਬ ਮੰਗਿਆ ਸੀ, ਨਾਲੇ ਆਖਿਆ ਸੀ ਇੱਕ ਲਫ਼ਜ਼ ਕਿ ਇਹ ਚਿੱਟੇ ਦਿਨ ਡਾਕਾ ਹੈ ਲੋਕਾਂ ਦੀ ਜੇਬ 'ਤੇ। ਅੱਜ ਸੁਪਰੀਮ ਕੋਰਟ ਹੋਰ ਜ਼ਿਆਦਾ ਸਖਤੀ ਨਾਲ ਪਈ, ਦੇਸ਼ ਦੇ ਸੋਲੀਸਿਟਰ ਜਨਰਲ ਨੂੰ ਆਖਿਆ ਕਿ ਦੇਸ਼ ਦੇ ਟੈਕਸ ਪੇਅਰ ਦਾ, ਟੈਕਸ ਦੇਣ ਵਾਲੇ ਲੋਕਾਂ ਦਾ ਪੈਸਾ ਜਿਹੜਾ ਸਰਕਾਰ ਕੋਲ ਆਉਂਦਾ ਉਹ ਕਾਹਦੇ ਲਈ? ਕੈਂਸਰ ਨਾਲ ਤਾਂ ਪਹਿਲਾਂ ਹੀ ਪੀੜਤ ਲੋਕ ਬੜੇ ਦੁਖੀ ਨੇ। ਸੱਚੀ ਗੱਲ ਇਹ ਆ, ਸੁਪਰੀਮ ਕੋਰਟ ਆਖੇ ਨਾ ਆਖੇ, ਜੇ ਆਮ ਆਦਮੀ ਦੀ ਬੋਲੀ ਵਿੱਚ ਮੈਂ ਆਖਾਂ ਤਾਂ ਮੈਨੂੰ ਇਹ ਕਹਿਣਾ ਪਊਗਾ ਕਿ ਕੇਂਦਰ ਸਰਕਾਰ ਨੇ ਇਹੋ ਜਿਹੀ ਖੁੱਲ੍ਹੀ ਛੁੱਟੀ ਦਿੱਤੀ ਹੈ ਕਿ ਕੈਂਸਰ ਦਾ ਇਲਾਜ ਕਰਨ ਦੇ ਨਾਂ 'ਤੇ ਮੁਰਦਿਆਂ ਦੇ ਖੱਫਣ ਲਾਏ ਜਾ ਰਹੇ ਆ। ਜਿਹੜੀਆਂ ਕੰਪਨੀਆਂ 2700 ਦੀ ਦਵਾਈ ਰਿਟੇਲ ਦੀਆਂ ਦੁਕਾਨਾਂ ਨੂੰ ਵੇਚ ਕੇ 27,000 MRP ਲਿਖਦੀਆਂ, ਭਾਰਤ ਸਰਕਾਰ ਦਾ ਦਵਾਈਆਂ ਦਾ ਮਹਿਕਮਾ ਕਿੱਥੇ ਗਿਆ? ਔਰ ਨਰਿੰਦਰ ਮੋਦੀ ਸਾਹਿਬ ਦੀ ਸਰਕਾਰ ਆਉਣ ਤੋਂ ਬਾਅਦ ਸਿਹਤ ਮਹਿਕਮਾ ਜਿੱਦਾਂ ਚੱਲਦਾ ਉਹ ਤਾਂ ਹੀਜ ਪਿਆਜ ਉੱਦਣ ਹੀ ਖੁੱਲ੍ਹ ਗਿਆ ਸੀ ਜਿੱਦਣ ਕੋਵਿਡ ਦੇ ਦਿਨਾਂ 'ਚ ਯੋਗੀ ਰਾਮਦੇਵ ਨੇ ਆਖਿਆ ਮੈਂ ਕਰੋਨਾ ਦੀ ਦਵਾਈ ਬਣਾ ਲਈ। 3 ਮੰਤਰੀਆਂ ਨੂੰ, ਕੇਂਦਰੀ ਮੰਤਰੀਆਂ ਨੂੰ ਕੋਲ ਖੜ੍ਹੇ ਕਰਕੇ ਝੂਠ ਬੋਲਿਆ ਕਿ ਮੈਂ ਬਣਾ ਲਈ ਹੈ, ਅਤੇ ਰਾਤੋ ਰਾਤ 500-700 ਕਰੋੜ ਦੀ ਦਵਾਈ ਵੇਚ ਲਈ ਕਿ 100 ਕਰੋੜ ਦੀ ਵੇਚੀ ਪਤਾ ਨਹੀਂ, ਅਗਲੇ ਦਿਨ ਮੁਕਰ ਗਿਆ ਕਹਿੰਦਾ ਮੈਂ ਬਣਾਈ ਨਹੀਂ। ਅਤੇ ਕੈਮਰਿਆਂ 'ਚ ਰਿਕਾਰਡ ਰਿਹਾ ਕਿ ਭਾਰਤ ਸਰਕਾਰ ਦੇ 3 ਮੰਤਰੀਆਂ 'ਚ ਭਾਰਤ ਦਾ ਸਿਹਤ ਮੰਤਰੀ ਵੀ ਨਾਲ ਖੜ੍ਹਾ ਸੀ ਜਿਹੜਾ ਖੁਦ ਡਾਕਟਰ, ਅਤੇ ਉਹਨੇ ਪਤਾ ਕਿ ਟੈਸਟ ਕਰਵਾਏ ਨਹੀਂ, ਇਹਨੇ ਦਵਾਈ ਭਾਰਤ ਸਰਕਾਰ ਤੋਂ ਲਾਇਸੈਂਸ ਨਹੀਂ ਲਿਆ, ਬਣਾ ਕੇ ਉੱਦਾਂ ਹੀ ਵੇਚੀ ਜਾ ਰਿਹਾ, ਇੰਨਾ ਝੂਠ ਬੋਲੀ ਜਾ ਰਿਹਾ। ਅਤੇ ਜੇ ਭਾਰਤ ਸਰਕਾਰ ਦੇ 3 ਮੰਤਰੀਆਂ ਦੀਆਂ ਅੱਖਾਂ ਸਾਹਮਣੇ ਐਡਾ ਝੂਠ ਬੋਲਿਆ ਜਾ ਰਿਹਾ, ਅਸੀਂ ਦੋਸ਼ੀ ਕਿਹਨੂੰ ਕਹਾਂਗੇ? ਹੁਣ ਵੀ ਸੁਪਰੀਮ ਕੋਰਟ ਮੁੜ ਮੁੜ ਕਹਿ ਰਹੀ ਹੈ, ਸੋਲੀਸਿਟਰ ਜਨਰਲ ਸਾਹਿਬ ਕਹਿੰਦੇ ਆ ਮੈਂ ਸਰਕਾਰ ਨੂੰ ਆਖਾਂਗਾ ਉਹਦੇ ਬਾਰੇ ਵਿਚਾਰ ਕਰੇ, ਜਦ ਤੱਕ ਤੁਸੀਂ ਵਿਚਾਰ ਕਰਨੀ ਉਹਨੇ ਚਿਰ 'ਚ ਫਿਰ ਕਈ ਕੈਂਸਰ ਦੇ ਮਰੀਜ਼ ਮਰ ਜਾਣਗੇ, ਲੋਕੀ ਇਲਾਜ ਨਹੀਂ ਕਰਾ ਸਕਣਗੇ। ਇਹ ਤਾਂ ਅੰਨੀ ਪਈ ਹੈ, ਤਾਂ ਬੰਦ ਹੋਣੀ ਚਾਹੀਦੀ, ਨਹੀਂ ਤਾਂ ਲੋਕ ਕੱਲ੍ਹ ਨੂੰ ਭੜਕ ਪੈਣਗੇ।
6: ਦੋਸਤੋ, ਘਰ ਦੇ ਵਿੱਚ ਤੁਸੀਂ ਚੰਗੀਆਂ ਲਾਈਟਾਂ ਲਾਉਣੀਆਂ ਹੋਣ, LED ਲਾਈਟਾਂ ਲਾਉਣੀਆਂ ਹੋਣ, ਤਾਂ ਢਿੱਲੋਂ ਲਾਈਟਿੰਗ ਹੁਣ ਆਪਣੇ ਸ਼ਹਿਰ ਵਿਨੀਪੈਗ ਦੇ ਵਿੱਚ ਓਪਨ ਹੋ ਚੁੱਕਿਆ। ਇਹਨਾਂ ਦੀ ਤੀਜੀ ਲੋਕੇਸ਼ਨ ਆ ਕੈਲਗਰੀ ਤੇ ਐਡਮਿੰਟਨ ਤੋਂ ਬਾਅਦ, ਜਿੱਥੇ ਤੁਹਾਨੂੰ ਹੋਲਸੇਲ ਲਾਈਟਾਂ ਦੇ ਪੈਕੇਜ ਮਿਲ ਜਾਣੇ ਆ। ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਬਿਲਡਿੰਗ ਹੋਵੇ, ਇਹਨਾਂ ਤੋਂ ਪੂਰਾ ਪੈਕੇਜ ਲਓ, ਲਾਈਟਾਂ ਲਓ, ਇਨਡੋਰ ਹੋਣ, ਆਊਟਡੋਰ ਹੋਣ, ਪੋਟ ਲਾਈਟਾਂ ਹੋਣ, ਪਿੱਲਰ ਲਾਈਟਾਂ ਹੋਣ, ਸ਼ੈਂਡਲਰ ਹੋਵੇ, ਵੈਨਿਟੀ ਲਾਈਟ ਹੋਵੇ ਤੇ ਹੋਰ ਬੜਾ ਕੁਝ ਆ। ਢਿੱਲੋਂ ਲਾਈਟਿੰਗ ਦੇ ਸਟੋਰ ਤੇ ਗੇੜਾ ਮਾਰੋ, 955 ਸੇਂਟ ਜੇਮਸ ਸਟਰੀਟ ਦੇ ਉੱਤੇ ਆ, 955 ਸੇਂਟ ਜੇਮਸ ਸਟਰੀਟ।
2: ਪਨਸਾ ਭਾਰਤ ਦੇ ਵਿੱਚ 45,000 ਕਰੋੜ ਰੁਪਏ ਦੇ ਟ੍ਰੈਫਿਕ ਚਲਾਨ ਨੇ ਜੋ ਬਕਾਇਆ ਪਏ ਨੇ। ਸੁਪਰੀਮ ਕੋਰਟ ਨੇ ਇਸ ਮਾਮਲੇ ਤੇ ਸੁਣਵਾਈ ਕਰਦਿਆਂ ਇਹ ਹੱਲ ਕੱਢਿਆ ਹੈ ਕਿ ਹੁਣ ਇਹਨਾਂ ਬਕਾਇਆ ਜੋ ਰਕਮ ਹੈ ਇਸ ਨੂੰ ਲੋਕਾਂ ਦੇ ਬਿਜਲੀ ਦੇ ਬਿੱਲਾਂ ਦੇ ਨਾਲ ਜੋੜ ਦਿੱਤਾ ਜਾਵੇ। ਇਸ ਸੋਲੂਸ਼ਨ ਬਾਰੇ ਤੁਹਾਡਾ ਕੀ ਕਹਿਣਾ?
3: ਘੱਟੋ ਘੱਟ ਇਹਦੇ ਨਾਲ ਇਹ ਹੋਵੇਗਾ ਕਿ ਜਿਨ੍ਹਾਂ ਦੇ ਬਿਜਲੀ ਦੇ ਬਿੱਲ ਇਹਨਾਂ ਚਲਾਣਾ ਨਾਲ ਜੁੜ ਗਏ, ਜੋ ਬਿੱਲ ਆਪਣਾ ਨਾ ਭਰਨਗੇ ਤੇ ਚਲਾਣ ਦੇ ਪੈਸੇ ਨਾ ਭਰਨਗੇ, ਕੱਲ੍ਹ ਨੂੰ ਕਨੈਕਸ਼ਨ ਕੱਟੇ ਜਾਣ ਦੀ ਨੌਬਤ ਆ ਸਕਦੀ ਹੈ। ਉੱਦਾਂ ਟ੍ਰੈਫਿਕ ਦੇ ਚਲਾਣ ਇੱਥੇ ਬਹੁਤ ਸਾਰੇ ਲੋਕ ਭਰਦੇ ਹੀ ਨਹੀਂ। ਅਜੇ ਪਿਛਲੇ ਹਫ਼ਤੇ ਅਸੀਂ ਖ਼ਬਰ ਦੀ ਚਰਚਾ ਕੀਤੀ ਸੀ, ਜਿਹੜੀ UP ਦੇ ਨੋਇਡਾ ਕੋਲ ਬੱਸ ਉਲਟ ਗਈ, ਕਈ ਲੋਕ ਮਾਰੇ ਗਏ, ਉਹਦੇ 19 ਚਲਾਣ ਸੀ ਜਿਹੜੇ 1.5 ਲੱਖ ਰੁਪਈਏ ਤੋਂ ਵੱਧ ਦੇ, ਅਤੇ ਉਹਨੇ ਕਦੇ ਭਰੇ ਹੀ ਨਹੀਂ। 45,000 ਕਰੋੜ ਰੁਪਇਆ ਬਹੁਤ ਵੱਡੀ ਰਕਮ ਹੁੰਦੀ ਹੈ। ਹੁਣ ਦੇਸ਼ ਦੀ ਸੁਪਰੀਮ ਕੋਰਟ ਨੇ ਆਖਿਆ ਕਿ ਇਹ ਜਿਹੜੇ ਇੰਨੇ ਚਲਾਣ ਨੇ, ਇਹ ਜਿਨ੍ਹਾਂ ਜਿਨ੍ਹਾਂ ਦੇ ਹੈਗੇ ਉਹਨਾਂ ਦੇ ਬਿਜਲੀ ਦੇ ਬਿੱਲਾਂ ਨਾਲ ਜੋੜ ਦਿਓ, ਇਹ ਵੀ ਇਹਨਾਂ ਨਾਲ ਭਰਨੇ ਪੈਣਗੇ, ਮਜਬੂਰੀ 'ਚ ਭਰਨਗੇ, ਨਹੀਂ ਤਾਂ ਲੋਕ ਭਰਦੇ ਨਹੀਂ। ਪਰ ਵੱਡਾ ਸਵਾਲ ਇਹ ਆ ਕਿ ਹਰ ਗੱਲ ਸੁਪਰੀਮ ਕੋਰਟ ਹੀ ਆਖਿਆ ਕਰੇਗੀ? ਸੁਪਰੀਮ ਕੋਰਟ ਆਖੇ ਦਵਾਈਆਂ ਦੇ ਬਾਰੇ ਫੈਸਲਾ ਕਰੋ, ਸੁਪਰੀਮ ਕੋਰਟ ਆਖੇ ਟ੍ਰੈਫਿਕ ਚਲਾਉਣ ਦਾ ਫੈਸਲਾ ਕਰੋ। ਦੇਸ਼ ਦੇ ਲੋਕਾਂ ਨੇ ਇਹ ਸਰਕਾਰ ਜਿਹੜੀ ਆ ਕਾਹਦੇ ਲਈ ਚੁਣੀ ਆ? ਕੀ ਇਹ ਝੂਠੇ ਲੈਣ ਵਾਸਤੇ ਚੁਣੀ ਆ? ਜਹਾਜ਼ਾਂ 'ਤੇ ਲਓ, ਝੂਠੇ ਕਿੰਨੇ ਲੈ ਸਕਦੇ? ਵਿਦੇਸ਼ਾਂ ਦਾ ਦੌਰਾ ਕਰੋ, ਇਹ ਗੱਲ ਆਪਣੇ ਆਪ 'ਚ ਗਲਤ ਹੋ ਰਹੀ ਹੈ। ਦੇਸ਼ ਦੀ ਸਰਕਾਰ ਨੂੰ ਸਰਕਾਰ ਦੇ ਤੌਰ 'ਤੇ ਆਪਣੇ ਨਾਗਰਿਕਾਂ ਵੱਲ ਬਣਨ ਦਾ ਫਰਜ਼ ਨਿਭਾਉਣਾ ਚਾਹੀਦਾ।
2: ਪਨੂ ਸਾਹਿਬ, ਚਰਚਾ ਦੇ ਵਿੱਚ ਅੱਗੇ ਵਧਦੇ ਹੋਏ ਹੁਣ ਜ਼ਿਕਰ ਕਰਾਂਗੇ SIR ਦੀ ਪ੍ਰਕਿਰਿਆ ਦਾ। ਸਮ੍ਰਿਤੀ ਇਰਾਨੀ ਨੇ ਵਿਰੋਧੀ ਧਿਰਾਂ ਨੂੰ ਸਵਾਲ ਕੀਤਾ ਹੈ ਕਿ ਤੁਸੀਂ ਹਰ ਸੂਬੇ ਦੇ ਵਿੱਚ ਰੌਲਾ ਪਾ ਰਹੇ ਹੋ ਕਿ SIR ਦੀ ਪ੍ਰਕਿਰਿਆ ਸਹੀ ਢੰਗ ਦੇ ਨਾਲ ਨਹੀਂ ਹੋ ਰਹੀ, ਕੀ ਪੰਜਾਬ ਅਤੇ ਹਿਮਾਚਲ ਦੇ ਵਿੱਚ ਕੋਈ ਰੌਲਾ ਨਹੀਂ ਪਿਆ? ਉਹਨਾਂ ਜ਼ਿਕਰ ਕੀਤਾ ਕਿ ਇਹਨਾਂ ਦੋ ਸੂਬਿਆਂ ਦਾ ਕਿਉਂ ਨਹੀਂ ਤੁਸੀਂ ਜ਼ਿਕਰ ਕਰ ਰਹੇ, ਕਾਂਗਰਸ ਨੂੰ ਸਵਾਲ ਕੀਤਾ, ਇਸ ਬਾਰੇ ਤੁਹਾਡਾ ਕੀ ਕਹਿਣਾ?
3: ਸਮ੍ਰਿਤੀ ਇਰਾਨੀ ਪੰਜਾਬ ਵਾਸਤੇ ਕੋਈ ਨਵੀਂ ਨਹੀਂ, ਉਹਨੂੰ ਪੰਜਾਬ ਦੀਆਂ ਖ਼ਬਰਾਂ ਦੱਸਣ ਦੀ ਲੋੜ ਨਹੀਂ, ਉਹਨੂੰ ਕਾਫ਼ੀ ਕੁਛ ਪਤਾ ਹੀ ਹੋਣਗੇ। ਉਹ ਆਪ ਹੀ ਦੱਸ ਦੇਵੇ ਇੱਥੇ ਕੋਈ ਰੌਲਾ ਪਿਆ। ਇੱਥੇ ਜਿੰਨਾ ਸ਼ਾਂਤਮਈ SIR ਪ੍ਰਕਿਰਿਆ ਦਾ ਕੰਮ ਚੱਲਿਆ, ਸ਼ਾਇਦ ਭਾਰਤ ਦੇ ਇੱਕ ਵੀ ਸੂਬੇ 'ਚ ਨਹੀਂ ਚੱਲਿਆ। ਇਹਦਾ ਕ੍ਰੈਡਿਟ ਸਾਡੇ ਬੂਥ ਲੈਵਲ ਅਫਸਰ ਜਿਹੜੇ ਹੇਠਲੇ ਮੁਲਾਜ਼ਮ ਉਹਨਾਂ ਨੂੰ ਵੀ ਜਾਂਦਾ, ਇਹਦਾ ਕ੍ਰੈਡਿਟ ਸਾਡੀਆਂ ਸਿਆਸੀ ਪਾਰਟੀਆਂ ਨੂੰ ਵੀ ਜਾਂਦਾ, ਜਿਨ੍ਹਾਂ ਨੇ ਸਾਰਿਆਂ ਥਾਵਾਂ 'ਤੇ BLA ਯਾਨੀ ਬੂਥ ਲੈਵਲ ਏਜੰਟ ਆਪੋ ਆਪਣੇ ਮੁਕਰਰ ਕੀਤੇ, ਆਪਣੇ ਲੋਕਾਂ ਦੀਆਂ ਵੋਟਾਂ ਜਾਣ ਪਛਾਣ ਵਾਲਿਆਂ ਦੀਆਂ ਆਪ ਅੱਗੇ ਲੱਗ ਕੇ ਬਣਾਈਆਂ। ਸਭ ਤੋਂ ਵੱਧ ਇਸ ਗੱਲ ਦਾ ਕ੍ਰੈਡਿਟ ਜਾਂਦਾ ਪੰਜਾਬ ਦੀ ਚੀਫ ਇਲੈਕਟੋਰਲ ਆਫਿਸਰ ਬੀਬੀ ਅਨੰਤਾ ਮਿੱਤਰਾ ਨੂੰ, ਜਿਹਨੇ ਚੰਡੀਗੜ੍ਹ ਤੋਂ ਲੈ ਕੇ ਪੰਜਾਬ ਦੇ ਉਹ ਅਗਲਾ ਖੂੰਜਾ ਜਿੱਥੇ ਪਾਕਿਸਤਾਨ ਅਤੇ ਰਾਜਸਥਾਨ ਦੀ ਹੱਦ ਮਿਲਦੀ ਹੈ, ਜਾਂ ਜਿੱਥੇ ਪਠਾਨਕੋਟ ਕੋਲੋਂ ਜਾ ਕੇ ਪਾਕਿਸਤਾਨ ਦੀ ਅਤੇ ਜੰਮੂ ਕਸ਼ਮੀਰ ਦੀ ਹੱਦ ਮਿਲਦੀ ਹੈ, ਉੱਥੋਂ ਤੱਕ ਵੀ ਹਰ ਬੂਥ ਲੈਵਲ ਅਫਸਰ ਨਾਲ ਗੱਲਾਂ ਕੀਤੀਆਂ, ਉਹਨਾਂ ਨੂੰ ਸਮਝਾਇਆ, ਰੋਜ਼ ਦੀ ਰੋਜ਼ ਵੀਡੀਓ ਕਾਨਫਰੰਸ ਕਰਕੇ ਅਤੇ ਦੱਸਦੇ ਰਹੇ। ਇਸ ਤਰ੍ਹਾਂ ਪ੍ਰਕਿਰਿਆ ਚਲਾਈ ਹੈ ਕਿ ਇੱਥੇ ਕੋਈ ਗੜਬੜ ਨਹੀਂ ਹੋ ਸਕੇ। ਇੱਥੋਂ ਤੱਕ ਕਿ ਜਿਹੜੇ ਗੱਡੀਆਂ ਵਾਲੇ ਲੋਹਾ ਕੋਟਾਂ ਦੇ ਪਿੰਡਾਂ ਦੇ ਵਿੱਚ ਜਾਂ ਹੋਰ ਇਹੋ ਜਿਹੇ ਲੋਕ ਨੇ ਜਿਨ੍ਹਾਂ ਦੀ ਅੱਜ ਤੱਕ ਵੱਡੇ ਵਡੇਰਾਂ ਤੋਂ ਲੈ ਕੇ ਕਦੇ ਵੋਟ ਬਣੀ ਨਹੀਂ, ਇੱਥੇ ਇਹਨਾਂ ਦਾ ਨਾਰਾ ਇੱਕੋ ਸੀ ਕਿ ਇੱਕ ਵੀ ਵੋਟ ਦਰਜ ਹੋਣ ਤੋਂ ਰਹਿਣੀ ਨਹੀਂ ਚਾਹੀਦੀ, ਹਰ ਵੋਟ ਦਰਜ ਹੋਣੀ ਹੈ। ਉਹਦੇ ਵਾਸਤੇ ਕੰਮ ਕੀਤਾ। ਪਰ ਜਿਨ੍ਹਾਂ ਦੇ ਨਾਲ ਬੀਬੀ ਸਿਮਰਤੀ ਇਰਾਨੀ ਕੰਪੇਅਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਉਹਨਾਂ ਦਾ ਚੇਤਾ ਤਾਂ ਕਰੇ। ਬਿਹਾਰ ਦੇ ਵਿੱਚ ਜਾ ਕੇ ਭਾਰਤ ਦੇ ਚੀਫ ਇਲੈਕਸ਼ਨ ਕਮਿਸ਼ਨਰ ਗਿਆਨੇਸ਼ਵਰ ਕੁਮਾਰ ਨੇ ਆਪ ਆਖਿਆ, ਇੱਥੇ SIR ਕਰਾਉਣ ਦਾ ਸਾਡਾ ਮਕਸਦ ਇਹ ਆ ਕਿ ਘੁਸਪੈਠੀਆ ਨਹੀਂ ਕੋਈ ਰਹਿਣ ਦੇਣਾ। ਹੁਣ ਉੱਥੇ SIR ਹੋ ਚੁੱਕੀ, ਚੋਣਾਂ ਹੋ ਚੁੱਕੀਆਂ, ਸਭ ਕੁਛ, ਗਿਆਨੇਸ਼ਵਰ ਕੁਮਾਰ ਦੱਸ ਦੇ ਕਿ ਕਿੰਨੇ ਘੁਸਪੈਠੀਏ ਫੜੇ, ਕੋਈ ਇੱਕ ਵੀ ਫੜਿਆ? ਪੰਜਾਬ ਵਿੱਚ 10 ਲੱਖ ਤੋਂ ਵੱਧ ਵੋਟਾਂ ਕੱਟੀਆਂ ਗਈਆਂ।
7: ਫੋਕਸਡ ਇੰਸ਼ੋਰੈਂਸ ਐਂਡ ਫਾਈਨੈਂਸ਼ੀਅਲ ਲਾਈਫ ਡਿਸੇਬਿਲਟੀ ਕ੍ਰਿਟੀਕਲ ਸੁਪਰ ਵੀਜ਼ਾ ਵਿਸਟਰ ਵੀਜ਼ਾ ਇੰਸ਼ੋਰੈਂਸ ਕਰਵਾਉਣ ਦੇ ਲਈ ਤੁਸੀਂ ਵੀਰਿੰਦਰ ਸਿੰਘ ਬਹਿਲ ਜੀ ਨੂੰ ਫੋਨ ਕਰੋ 204-230-4131 204-230-4131 ਜਾਂ ਫਿਰ ਤੁਸੀਂ ਸਾਊਥ ਦੇ ਵਿੱਚ 99 ਸਕਰਫੀਲਡ ਬੁਲੇਵਰਡ ਦੇ ਉੱਤੇ ਤੇ ਨੌਰਥ ਦੇ ਵਿੱਚ 100 ਮੈਂਡਲੇ ਡਰਾਈਵ ਦੇ ਉੱਤੇ ਜਾ ਕੇ ਇਹਨਾਂ ਨੂੰ ਮਿਲ ਵੀ ਸਕਦੇ ਹੋ।
0: 92.7 FM CKJS.
8: Winding down your summer barbecues? Don't risk a fire by putting empty propane tanks in the recycling or garbage. Instead, bring them to the nearest 4R Winnipeg Depot for free and safe disposal. Find out more at winnipeg.ca/4RDepot.
3: ਉਹਨਾਂ ਦੀਆਂ ਕੱਟੀਆਂ ਗਈਆਂ ਜਿਹੜੇ ਮਰ ਚੁੱਕੇ ਔਰ ਉਹਨਾਂ ਦੇ ਪਰਿਵਾਰਾਂ ਨੇ ਆਖਿਆ ਮਰ ਚੁੱਕੇ ਜੋ ਵੋਟਾਂ ਕੱਟੀਆਂ ਗਈਆਂ ਜਾਂ ਕਿਸੇ ਥਾਂ ਤੇ ਪਿਛਲੀ ਵਾਰੀ ਲਿਸਟ ਬਣਾਉਣ ਲੱਗਿਆਂ ਡਬਲਿੰਗ ਹੋ ਗਈ। ਇੱਕੋ ਸਫ਼ੇ ਤੇ ਉੱਤੇ ਵੀ ਪਤੀ ਪਤਨੀ ਦੇ ਨਾਂ ਲਿਖੇ ਗਏ, ਥੋੜ੍ਹਾ ਅੱਗੇ ਜਾ ਕੇ ਫਿਰ ਲਿਖੇ ਗਏ, ਇੱਕੋ ਗਲੀ 'ਚ ਦੋ ਵਾਰ ਲਿਖੇ ਗਏ, ਉਹ ਕੱਟੀਆਂ ਗਈਆਂ। ਹੋਰ ਕਿਸੇ ਦੀ ਨਜਾਇਜ਼ ਵੋਟ ਨਹੀਂ ਕੱਟੀ ਗਈ ਅਤੇ ਇੱਥੇ ਕਿਸੇ ਨੇ ਇਹ ਵੀ ਨਹੀਂ ਆਖਿਆ ਕਿ ਅਸੀਂ ਘੁਸ ਪੈਠੀਆਂ ਚੁਣ ਚੁਣ ਕੇ ਕੱਢਣੇ। ਬੰਗਾਲ ਦੇ ਵਿੱਚ ਸਭ ਤੋਂ ਵੱਧ ਧੱਕੜਸ਼ਾਹੀ ਕੀਤੀ, 31 ਲੱਖ ਤੋਂ ਵੱਧ ਲੋਕਾਂ ਦੀਆਂ ਵੋਟਾਂ ਉਹਨਾਂ ਨੂੰ ਵੋਟਾਂ 'ਚ ਪਾਉਣ ਦਿੱਤੀਆਂ ਗਈਆਂ। ਸੁਪਰੀਮ ਕੋਰਟ 'ਚ ਗਿਆ ਅਤੇ ਸੁਪਰੀਮ ਕੋਰਟ 'ਚ ਬੈਠੇ ਜੱਜ ਨੇ ਉਹਨਾਂ ਦਾ ਦੁੱਖ ਸੁਣਨ ਦੀ ਥਾਂ ਇਹ ਆਖਿਆ ਇਸ ਵੇਲੇ ਤੁਸੀਂ ਵੋਟ ਨਾ ਪਾਓਗੇ ਤਾਂ ਪਹਾੜ ਨਹੀਂ ਡਿੱਗ ਪੈਂਦਾ। ਅਤੇ ਫਿਰ ਵੋਟਾਂ ਪਵਾਉਂਦੇ ਕਿਉਂ ਜੇ? ਤੁਸੀਂ ਕਹਿ ਦਿਓ ਕਿ ਕੇਂਦਰ 'ਚੋਂ ਸਰਕਾਰ ਬਣਾ ਲਾਂਗੇ, ਪਹਾੜ ਤਾਂ ਨਹੀਂ ਡਿੱਗ ਪੈਂਦਾ, ਅਸੀਂ ਜਿੱਥੇ ਮਰਜ਼ੀ ਆਪਣੇ ਬੰਦੇ ਤਾਪ ਦਈਏ, ਜਿਹਨੂੰ ਮਰਜ਼ੀ ਮੁੱਖ ਮੰਤਰੀ ਬਣਾ ਦਈਏ। ਲੱਖਾਂ ਵੋਟਾਂ ਕੱਟੀਆਂ ਜਾਣ ਅਤੇ ਸੁਪਰੀਮ ਕੋਰਟ ਦਾ ਜੱਜ ਉੱਥੇ ਬੈਠਾ ਬੜੇ ਆਰਾਮ ਨਾਲ ਕਹਿ ਦੇ ਇਸ ਵੇਲੇ ਤੁਸੀਂ ਵੋਟਾਂ ਨਾ ਪਾਓ ਅਤੇ ਪਹਾੜ ਨਹੀਂ ਡਿੱਗ ਪੈਂਦਾ, ਇਹਦੋਂ ਪਰੇ ਹੋਰ ਕੀ ਗੱਲ ਸੀ? ਸਿਮਰਤੀ ਇਰਾਨੀ ਨੂੰ ਕਿਸੇ ਵੀ ਸੂਰਤ ਵਿੱਚ ਦੂਸਰੇ ਰਾਜਾਂ ਦੇ ਨਾਲ ਪੰਜਾਬ ਦੀ ਤੁਲਨਾ ਬਿਲਕੁਲ ਨਹੀਂ ਸੀ ਕਰਨੀ ਚਾਹੀਦੀ। ਸਾਡੇ ਪੰਜਾਬ ਦੇ ਵਿੱਚ ਇਹ ਫਰਕ ਹੈ ਕਿ ਬਾਕੀ ਹਰ ਰਾਜ ਦੇ ਵਿੱਚ ਬਿਹਾਰ, ਯੂਪੀ, ਪੱਛਮੀ ਬੰਗਾਲ, ਕਰਨਾਟਕਾ, ਜਿੱਥੇ ਜਿੱਥੇ ਕਿਤੇ SIR ਹੋਈ, ਵਿਰੋਧੀ ਪਾਰਟੀਆਂ ਨੇ ਰੌਲਾ ਪਾਇਆ, ਕਈਆਂ ਥਾਵਾਂ 'ਤੇ ਰਾਜ ਕਰਦੀਆਂ ਪਾਰਟੀਆਂ ਰੌਲਾ ਪਾਇਆ। ਸਾਡੇ ਪੰਜਾਬ ਦੇ ਵਿੱਚ ਨਾ ਰਾਜ ਕਰਦੀ ਪਾਰਟੀ ਨੇ ਇੱਕ ਵੀ ਇਹੋ ਜਿਹਾ ਰੌਲਾ ਪਾਇਆ, ਇਹੋ ਜਿਹਾ ਮੁੱਦਾ ਚੁੱਕਿਆ, ਨਾ ਵਿਰੋਧੀ ਧਿਰ ਦੀਆਂ ਪਾਰਟੀਆਂ ਕਾਂਗਰਸ, ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ 'ਚੋਂ ਕਿਸੇ ਨੇ ਇਹ ਆਖਿਆ ਕਿ SIR 'ਚ ਸਾਡੀਆਂ ਵੋਟਾਂ ਕੱਟੀਆਂ ਜਾ ਰਹੀਆਂ ਨੇ। ਅਤੇ ਫਿਰ ਸਿਮਰਤੀ ਇਰਾਨੀ ਕਹਿਣਾ ਕੀ ਚਾਹੁੰਦੀ ਹੈ? ਉਹ ਉਸ ਗੱਲ ਨੂੰ ਇਹਦੇ ਨਾਲ ਲਿਆ ਕੇ ਨਾ ਜੋੜੋ, ਪਰੇ ਪਰੇ ਦੀ ਲੜਾਈ ਪਰੇ ਪਰੇ ਲੜ ਦਿਓ, ਸਾਨੂੰ ਪੰਜਾਬ ਨੂੰ ਰਹਿਣ ਦਿਓ।
7: ਮੈਡੀਕੇਅਰ ਕਲੀਨਿਕ, ਮੈਡੀਕੇਅਰ ਕਲੀਨਿਕ ਦੇ ਵਿੱਚ ਤੁਸੀਂ ਪਹੁੰਚੋ ਦੋਸਤੋ, ਜੇਕਰ ਤੁਸੀਂ ਆਪਣਾ ਇਲਾਜ ਕਰਵਾਉਣਾ ਚਾਹੁੰਦੇ ਹੋ, ਕਿਸੇ ਵੀ ਪ੍ਰਕਾਰ ਦਾ ਤੁਸੀਂ ਫਲੂ ਸ਼ਾਟ ਲਵਾਉਣਾ ਚਾਹੁੰਦੇ ਹੋ, ਕੋਵਿਡ ਵੈਕਸੀਨ ਲੈਣਾ ਚਾਹੁੰਦੇ ਹੋ, ਜਨਰਲ ਤੁਸੀਂ ਐਜ਼ ਏ ਫੈਮਿਲੀ ਡਾਕਟਰ ਆਪਣਾ ਕਿਸੇ ਨੂੰ ਅਸੈਪਟ ਕਰਨਾ ਹੋਵੇ ਤਾਂ ਡਾਕਟਰ ਥਿੰਦ ਸਾਹਿਬ ਨੂੰ 1287 ਜੈਫਰਸਨ ਐਵਨਿਊ ਦੇ ਉੱਤੇ ਜਾ ਕੇ ਮਿਲੋ। 8 ਸਾਲਾਂ ਤੋਂ ਵਧੇਰੇ ਦਾ ਇਹਨਾਂ ਦਾ ਤਜਰਬਾ, ਬੜੇ ਚੰਗੇ ਤਰੀਕੇ ਦੇ ਨਾਲ ਧਿਆਨ ਦੇ ਨਾਲ ਤੁਹਾਡੀ ਗੱਲ ਸੁਣਦੇ ਨੇ। ਮੈਡੀਕੇਅਰ ਕਲੀਨਿਕ ਇੱਕ ਵਾਕ ਇਨ ਕਲੀਨਿਕ ਆ ਜਿੱਥੇ ਅਪੁਆਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ। ਨੰਬਰ 204-414-1137 ਜੈਫਰਸਨ ਐਵਨਿਊ ਤੇ ਤੁਸੀਂ ਜਾਣਾ।
2: ਸਾਹਿਬ ਇੱਕ ਵਾਰ ਫੇਰ ਜ਼ਿਕਰ ਕਰਾਂਗੇ ਜੀ ਸੁਪਰੀਮ ਕੋਰਟ ਦਾ। ਸੁਪਰੀਮ ਕੋਰਟ ਨੇ ਆਖਿਆ ਕਿ 6ਵੀਂ ਜਮਾਤ ਤੋਂ ਜੋ ਥਰਡ ਲੈਂਗੁਏਜ ਪਾਲਿਸੀ ਲਾਗੂ ਕੀਤੀ ਜਾਣੀ ਸੀ ਉਹ ਹਾਲ ਹੀ ਦੀ ਘੜੀ ਰੋਕ ਦਿੱਤੀ ਜਾਵੇ, ਇਸ ਬਾਰੇ ਤੁਹਾਡਾ ਕੀ ਕਹਿਣਾ?
3: ਇਹ ਜਦੋਂ ਦੇਸ਼ ਆਜ਼ਾਦ ਹੋਇਆ ਸਾਡੇ ਪੰਜਾਬ ਦੇ ਵਿੱਚ ਵੀ ਇਹ ਬੜਾ ਰੌਲਾ ਪਿਆ ਸੀ 3 ਭਾਸ਼ਾਈ ਫਾਰਮੂਲਾ ਲਾਗੂ ਕਰਨ ਤੇ। ਸਾਡੇ ਪੰਜਾਬ ਦੇ ਵਿੱਚ ਲੋਕਾਂ ਬਹੁਤ ਵਿਰੋਧ ਕੀਤਾ ਸੀ। ਅਖੀਰ ਇਹ ਗੱਲ ਮੰਨੀ ਗਈ ਸੀ ਕਿ ਪੰਜਾਬੀ ਸਭ ਤੋਂ ਪਹਿਲੀ ਭਾਸ਼ਾ ਕਿਉਂਕਿ ਮਾਤ ਭਾਸ਼ਾ, ਦੂਜੀ ਫਿਰ ਹਿੰਦੀ ਸ਼ੁਰੂ ਕਰ ਲਈ ਜਾਵੇ 4th ਤੋਂ ਅਤੇ ਅੰਗਰੇਜ਼ੀ 6th ਤੋਂ, ਪਰ ਇਹ ਸਾਰੇ ਪੰਜਾਬ 'ਚ ਇੱਕੋ ਫਾਰਮੂਲਾ ਨਹੀਂ ਸੀ। ਪੰਜਾਬ ਦਾ ਜਿਹੜਾ ਲਹਿੰਦਾ ਪਾਸਾ, ਪੱਛਮੀ ਪਾਸਾ, ਅੰਬਾਲੇ ਤੋਂ ਥੱਲੇ ਥੱਲੇ ਵਾਹਗੇ ਬਾਰਡਰ ਤੱਕ, ਇਹਦੇ ਵਿੱਚ ਇਹ ਫਾਰਮੂਲਾ ਸੀ। ਪਰ ਅੰਬਾਲੇ ਤੋਂ ਦਿੱਲੀ ਤੱਕ ਦਾ, ਉਦੋਂ ਪੰਜਾਬ ਸਾਡਾ ਦਿੱਲੀ ਤੱਕ ਜਾਂਦਾ ਸੀ, ਫਰੀਦਾਬਾਦ ਅਤੇ ਗੁੜਗਾਓਂ ਜਿਹਨੂੰ ਅੱਜ ਕੱਲ੍ਹ ਗੁਰੂਗ੍ਰਾਮ ਕਹਿੰਦੇ ਆ, ਦੋ ਪਾਸਿਆਂ ਤੋਂ ਜਿੱਦਾਂ ਸੰਨੀ ਨਾਲ ਕੋਈ ਚੀਜ਼ ਫੜੀ ਹੁੰਦੀ, ਪਲਾਸ ਨਾਲ ਫੜੀ ਹੁੰਦੀ ਹੈ, ਦੋ ਪਾਸਿਆਂ 'ਤੇ ਉਹਨਾਂ ਨੇ ਘੁੱਟ ਕੇ ਦਿੱਲੀ ਨੂੰ ਫੜਿਆ ਹੋਇਆ ਸੀ, ਉੱਥੋਂ ਤੱਕ ਅਸੀਂ ਜਾਂਦੇ ਸਾਂ। ਅੰਬਾਲੇ ਤੋਂ ਹਿਸਾਰ ਤੋਂ ਪਰਲੇ ਪਾਸੇ ਦਿੱਲੀ ਤੱਕ ਦਾ ਇਲਾਕਾ, ਉੱਥੇ ਹਿੰਦੀ ਚੱਲਦੀ ਸੀ, ਉੱਥੇ ਦੂਜੀ ਬੋਲੀ ਪੰਜਾਬੀ ਸ਼ੁਰੂ ਕਰ ਦਿੱਤੀ ਗਈ। ਪਰ ਜਦੋਂ ਹਰਿਆਣਾ ਅੱਡ ਹੋਇਆ ਉਦੋਂ ਹੀ ਉੱਥੇ ਮੁੱਖ ਮੰਤਰੀ ਇਹੋ ਜਿਹਾ ਬਣ ਗਿਆ ਜ਼ਿੱਦੀ, ਜਿਹਨੇ ਆਖਿਆ ਦੂਸਰੀ ਭਾਸ਼ਾ ਪੰਜਾਬੀ ਨਹੀਂ, ਨੇੜੇ ਤੇੜੇ ਦੀ ਵੀ ਕੋਈ ਨਹੀਂ, ਉਹ ਦੱਖਣ ਦੀ ਭਾਸ਼ਾ, ਕਹਿੰਦਾ ਤੇਲਗੂ ਸਿਖਾਊ ਮੈਂ ਲੋਕਾਂ ਨੂੰ, ਜਿਹੜੇ ਲੋਕਾਂ ਨੂੰ ਬੋਲਣੀ ਗਈ, ਉਹ ਖਰਾਬੀ ਕੀਤੀ ਸੀ। ਹੁਣ ਫਿਰ 3 ਭਾਸ਼ਾਈ ਫਾਰਮੂਲੇ 'ਚ ਕਿਸੇ ਸੂਬੇ ਦੀ ਸਰਕਾਰ ਲੋਕਾਂ ਨੂੰ ਤੰਗ ਕਰੇ ਵੀ ਉਹ ਫਲਾਣੀ ਤੀਸਰੀ ਭਾਸ਼ਾ ਸਿੱਖੋ, ਉਹਦਾ ਕੋਈ ਮਤਲਬ ਨਹੀਂ। ਇਹ ਮਾਮਲਾ ਗਿਆ ਸੀ ਸੁਪਰੀਮ ਕੋਰਟ, ਤੁਸੀਂ ਬੱਚਿਆਂ ਨੇ ਮਨ 'ਤੇ ਬੋਝ ਨਾ ਪਾਓ, ਉਹਨੂੰ ਪੜ੍ਹਨ ਦਿਓ। ਔਰ ਸੁਪਰੀਮ ਕੋਰਟ ਨੇ ਜਿਹੜੇ ਢੰਗ ਨਾਲ ਇਸ ਮਸਲੇ ਨੂੰ ਲਿਆ, ਪਿਛਲੇ ਹਫ਼ਤੇ ਵੀ ਕਿਹਾ ਸੀ, ਕੱਲ੍ਹ ਫਿਰ ਕਹਿਤਾ ਕਿ ਇਹਨੂੰ ਅਗਲੇ ਸਾਲ 2027 ਦੇ ਵਿੱਚ ਵੀ ਲਾਗੂ ਨਾ ਕਰੋ, ਅਜੇ ਇੱਕ ਸਾਲ ਹੋਰ ਰੋਕ ਲਓ, ਇੱਕ ਸਾਲ ਹੋਰ ਰੋਕ ਕੇ ਅਤੇ ਇਹਦੇ ਉੱਤੇ ਮੁੜ ਵਿਚਾਰ ਕਰੋ ਕਿ ਕੀ ਕਰਨਾ ਤਾਂ ਕਿ ਬੱਚਿਆਂ ਦਾ ਬਚਪਨ ਖਰਾਬ ਨਾ ਹੋਵੇ, ਉਹਨਾਂ ਨੂੰ ਕਿਸੇ ਠੀਕ ਸਿਹਤ ਵਿੱਚ ਅੱਗੇ ਵਧਾਇਆ ਜਾ ਸਕੇ। ਮੈਂ ਸਮਝਦਾ ਸੁਪਰੀਮ ਕੋਰਟ ਨੇ ਬਿਲਕੁਲ ਠੀਕ ਕੀਤਾ। ਇਸ ਮਾਮਲੇ 'ਚ ਬੱਚਿਆਂ ਦੇ ਭਵਿੱਖ ਦਾ ਸਵਾਲ ਹੈ ਜਿਹਦਾ ਧਿਆਨ ਜੱਜ ਸਾਹਿਬਾਨ ਨੇ ਰੱਖਿਆ।
7: ਪ੍ਰਿਸਟੀਨ ਡੈਂਟਲ, ਪ੍ਰਿਸਟੀਨ ਡੈਂਟਲ ਵਾਲਿਆਂ ਕੋਲੋਂ ਤੁਸੀਂ ਆਪਣੇ ਦੰਦਾਂ ਦਾ ਕਿਸੇ ਵੀ ਪ੍ਰਕਾਰ ਦਾ ਇਲਾਜ ਕਰਵਾਉਣ ਦੇ ਲਈ ਪਹੁੰਚ ਸਕਦੇ ਹੋ। ਚਾਹੇ ਤੁਸੀਂ ਫਿਲਿੰਗ ਕਰਵਾਉਣੀ ਹੋਵੇ, ਇੰਪਲਾਂਟਸ ਹੋਵੇ, ਡੈਂਚਰ ਹੋਵੇ, ਜਾੜ ਕਢਾਉਣੀ ਹੋਵੇ, ਭਰਾਉਣੀ ਹੋਵੇ, ਦੰਦ ਸਾਫ਼ ਕਰਾਉਣੇ ਹੋਣ, 3D ਪ੍ਰਿੰਟਡ ਨਾਈਟ ਗਾਰਡ ਲਵਾਉਣੇ ਹੋਣ, ਸਪੋਰਟਸ ਗਾਰਡ ਲਵਾਉਣੇ ਹੋਣ, ਅਤੇ ਜਾਂ ਫਿਰ ਤੁਸੀਂ ਕਲੀਅਰ ਅਲਾਈਨਰ ਲਵਾਉਣਾ ਚਾਹੁੰਦੇ ਹੋ, ਕੋਈ ਸਰਜਰੀ ਕਰਵਾਉਣਾ ਚਾਹੁੰਦੇ ਹੋ, ਤਾਂ ਪ੍ਰਿਸਟੀਨ ਡੈਂਟਲ ਵਾਲਿਆਂ ਕੋਲ ਜ਼ਰੂਰ ਪਹੁੰਚੋ। ਇਹ ਬੱਚਿਆਂ ਦੇ ਲਈ ਸਪੈਸ਼ਲ ਟ੍ਰੀਟਮੈਂਟ ਦਿੰਦੇ ਨੇ। ਦੋ ਲੋਕੇਸ਼ਨਸ ਨੇ ਇਹਨਾਂ ਦੀਆਂ, 1115 ਗੇਟਵੇ ਰੋਡ ਜਾਂ ਫਿਰ 2777 ਮੈਕਫਿਲਪ ਸਟਰੀਟ। ਸੇਮ ਡੇ ਤੁਹਾਨੂੰ ਅਪੁਆਇੰਟਮੈਂਟ ਮਿਲ ਜੂਗੀ। ਅਪੁਆਇੰਟਮੈਂਟ ਬਣਾਉਣ ਦੇ ਲਈ ਨੰਬਰ 4313744444, 4313744444।
2: ਪਨਸਬ, ਮਿਸਰ ਨੇ ਦੋਸ਼ ਲਗਾਇਆ ਕਿ ਹਮਾਸ ਦੇ ਖਿਲਾਫ ਜੋ ਇਜ਼ਰਾਈਲ ਨੇ ਬਾਅਦ ਦੇ ਵਿੱਚ ਲੜਾਈ ਲੜੀ ਹੈ ਉਸ ਬਾਰੇ ਤਾਂ ਉਸਨੂੰ ਪਹਿਲਾਂ ਤੋਂ ਹੀ ਪਤਾ ਸੀ। ਇਸ ਬਾਰੇ ਤੁਹਾਡਾ ਕੀ ਕਹਿਣਾ ਹੈ?
3: ਸੱਚੀ ਗੱਲ ਤਾਂ ਹੈ ਕਿ ਹਮਾਸ ਨੂੰ ਪਹਿਲਾਂ ਪੈਦਾ ਹੀ ਇਜ਼ਰਾਈਲ ਨੇ ਕੀਤਾ ਸੀ। ਜਦੋਂ ਇਜ਼ਰਾਈਲ ਵਾਲਿਆਂ ਨੇ ਆ ਕੇ ਜ਼ਮੀਨਾਂ ਜਾਇਦਾਦਾਂ ਸਾਰੀਆਂ ਖਰੀਦ ਕੇ ਇਜ਼ਰਾਈਲ 'ਤੇ ਕਬਜ਼ਾ ਕਰ ਲਿਆ ਅਤੇ ਉੱਥੇ ਵਾਸਤੇ ਫਲਸਤੀਨੀਆਂ ਨੂੰ ਬਾਹਰ ਕੱਢਤਾ, ਫਲਸਤੀਨੀਆਂ ਲੀਡਰ ਡੈਮੋਕ੍ਰੈਟਿਕ ਲੀਡਰ ਹੁੰਦਾ ਸੀ ਯਾਸਰ ਅਰਾਫਾਤ, ਉਹਦਾ ਫਲਸਤੀਨੀ ਮੁਕਤੀ ਮੋਰਚਾ ਸੀ, ਫਲਸਤੀਨ ਲਿਬਰੇਸ਼ਨ ਔਰਗਨਾਈਜੇਸ਼ਨ। ਉਹ ਬੜੇ ਠਰੰਮੇ ਨਾਲ ਇੱਕ ਜ਼ਿੰਮੇਵਾਰ ਲੜਾਈ ਲੜ ਰਿਹਾ ਸੀ। ਉਹਨੂੰ ਕਮਜ਼ੋਰ ਕਰਨ ਵਾਸਤੇ ਹਮਾਸ ਨੂੰ ਸ਼ੁਰੂ 'ਚ ਇਜ਼ਰਾਈਲ ਵਾਲਿਆਂ ਨੇ ਆਪ ਚੁੱਕਿਆ ਕਿ ਇਹ ਕਰੜੇ ਨਾਅਰੇ ਦੇਵੇਗਾ, ਉਹ ਇਹਨਾਂ ਨਾਅਰਿਆਂ ਦਬਾਅ ਥੱਲੇ ਆਵੇਗਾ, ਦਬਾਅ ਥੱਲੇ ਆਵੇਗਾ ਅਤੇ ਉਹਨੂੰ ਲਾ ਕੇ ਇਹ ਕਰੜੇ ਨਾਅਰੇ ਦੇਣ ਵਾਲੇ ਉੱਤੇ ਅੱਗੇ ਆ ਜਾਣਗੇ, ਫਿਰ ਇਹਨੂੰ ਕੁੱਟ ਲਾਂਗੇ। ਹਮਾਸ ਨੂੰ ਉਸ ਵਕਤ ਆਪ ਹਰ ਪਾਸੇ ਤੋਂ ਵਿੰਗੀ ਟੇਢੀ ਮਦਦ ਦਿੱਤੀ ਗਈ। ਇਸ ਗੱਲ ਦੀ ਚਰਚਾ ਬਹੁਤ ਹੁੰਦੀ ਰਹੀ ਆ, ਔਰ ਹੁਣ ਨਹੀਂ, ਇਹ ਚਰਚਾ ਤਾਂ 1970-71 ਤੋਂ ਲੈ ਕੇ ਹੁੰਦੀ ਰਹੀ। ਉਹ ਹਮਾਸ ਹੁਣ ਇਜ਼ਰਾਈਲ ਵਾਸਤੇ ਮੁਸ਼ਕਲ ਬਣਿਆ ਪਿਆ? ਜੇ ਮਿਸਰ ਵਾਲਿਆਂ ਨੇ ਆਖਿਆ ਨਾ ਤਾਂ ਗਲਤ ਨਹੀਂ ਆਖਿਆ, ਉਹਨਾਂ ਨੇ ਠੀਕ ਆਖਿਆ। ਉਹਨਾਂ ਦੇ ਆਪਣੇ ਵੀ ਹੱਥ ਸੜੇ ਆ ਪਹਿਲਾਂ, ਇਸ ਮਾਮਲੇ 'ਚ ਬਥੇਰਾ ਨੁਕਸਾਨ ਮਿਸਰ ਵਾਲੇ ਕਰਵਾ ਚੁੱਕੇ।
2: ਮੈਨੂੰ ਸਾਹਿਬ, ਸੁਪਰੀਮ ਕੋਰਟ ਨੇ ਆਖਿਆ ਕਿ ਜੋ ਬੱਚੇ ਸੋਸ਼ਲ ਮੀਡੀਆ ਯੂਜ਼ ਕਰਦੇ ਨੇ 18 ਸਾਲ ਤੋਂ ਘੱਟ, ਉਹਨਾਂ ਦੇ ਸੋਸ਼ਲ ਮੀਡੀਆ ਦੇ ਉੱਤੇ ਰੋਕ ਲਗਾਉਣ ਬਾਰੇ ਭਾਰਤ ਸਰਕਾਰ ਸੋਚੇ, ਇਸ ਬਾਰੇ ਤੁਹਾਡਾ ਕੀ ਵਿਚਾਰ ਹੈ?
3: ਇੱਥੇ ਕਈ ਦੇਸ਼ ਹੈ ਜਿਨ੍ਹਾਂ ਨੇ 18 ਦੇ ਬਜਾਏ 16 'ਤੇ ਆਖਿਆ ਕਿ 16 ਤੱਕ ਨਾ ਕਰੋ। ਥੋੜ੍ਹਾ ਸੋਚਣਾ ਪਏਗਾ, ਇੱਕਦਮ ਨਹੀਂ, ਪਰ ਇਹ ਗੱਲ ਠੀਕ ਹੈ ਕਿ ਕੱਚੀ ਉਮਰ ਦੇ ਬੱਚਿਆਂ ਨੂੰ ਉਸ ਪਾਸੇ ਨਹੀਂ ਪੜ੍ਹਾਉਣਾ ਚਾਹੀਦਾ, ਉਹਨਾਂ ਬੱਚਿਆਂ ਨੂੰ ਗੁੰਮਰਾਹ ਕੀਤਾ ਜਾ ਸਕਦਾ। ਮੈਂ ਪਿਛਲੇ ਦਿਨਾਂ 'ਚ ਕੁਝ ਸਕੂਲਾਂ 'ਚ ਗਿਆ, ਕਿਉਂਕਿ ਪੰਜਾਬ ਸਰਕਾਰ ਦਾ ਇੱਕ ਪ੍ਰੋਗਰਾਮ ਸੀ ਜਿਹਦੇ 'ਚ ਵੱਖ ਵੱਖ ਲੇਖਕਾਂ ਨੂੰ, ਪੱਤਰਕਾਰਾਂ ਨੂੰ, ਖਿਡਾਰੀਆਂ ਨੂੰ ਇਹ ਆਖਿਆ ਸਕੂਲਾਂ ਜਾ ਕੇ ਬੱਚਿਆਂ ਨਾਲ ਗੱਲਾਂ ਕਰੋ। ਮੈਨੂੰ ਕੋਈ ਥਾਂ ਜਾਣਾ ਪਿਆ। ਮੈਂ ਅੱਜ ਜਲੰਧਰ ਜ਼ਿਲ੍ਹੇ ਦੇ ਜੰਡਿਆਲਾ ਪਿੰਡ 'ਚ ਬੱਚਿਆਂ ਨਾਲ, ਲੜਕੀਆਂ ਦਾ ਸਕੂਲ ਸੀ, ਗੱਲਾਂ ਕਰਕੇ ਆ। ਉਹ ਲੜਕੀਆਂ ਮੇਰੀ ਸੋਚ ਨਾਲੋਂ ਕਈ ਗੁਣਾ ਵੱਧ ਸਿਆਣੀਆਂ। ਉਹਨਾਂ ਨੇ ਮੈਨੂੰ 10ਵੀਂ 11ਵੀਂ 12ਵੀਂ ਕਲਾਸ ਦੀਆਂ ਬੱਚੀਆਂ ਨੇ AI ਬਾਰੇ ਸਵਾਲ ਪੁੱਛੇ ਅਤੇ AI ਬਾਰੇ ਕਿੰਨਾ ਕੁਛ ਅੱਗੋਂ ਦੱਸਿਆ ਜੋ ਮੈਨੂੰ ਵੀ ਨਹੀਂ ਪਤਾ। ਇੰਨਾ ਕੁਛ ਇਹ ਬੱਚੇ ਜਾਣਦੇ, ਜਿਹੜੇ ਬੱਚੇ ਜਾਣਦੇ ਆ। ਉਹਨਾਂ 'ਚੋਂ ਇੱਕ ਬੱਚੀ ਨੇ ਮੈਨੂੰ ਇਹ ਆਖਿਆ, ਕਹਿੰਦੇ ਸੋਸ਼ਲ ਮੀਡੀਆ 'ਤੇ ਝੂਠ ਬਹੁਤ ਆ ਅਤੇ ਸੱਚ ਲੱਭਣਾ ਔਖਾ। ਨਾਲ ਉਹਨੇ ਸੋਸ਼ਲ ਮੀਡੀਆ ਦੇ ਕਿੰਨੇ ਸਾਰੇ ਪਲੇਟਫਾਰਮ ਗਿਣਾ ਤੇ। ਮੇਰਾ ਖਿਆਲ ਹੈ ਕਿ ਅਜੇ ਉਹ 18 ਤੋਂ ਘੱਟ, ਉਹਨੂੰ ਇਹ ਨਹੀਂ ਸਮਝ। ਜੇ ਬੱਚੇ ਇੰਨੇ ਸਿਆਣੇ ਨੇ, ਉਹਨਾਂ ਬੱਚਿਆਂ ਨੇ ਮੇਰੇ ਨਾਲ ਚੰਦ ਤਾਰਿਆਂ ਤੱਕ ਦੀਆਂ ਗੱਲਾਂ ਕੀਤੀਆਂ ਨੇ, ਅਤੇ ਜੋ ਬੱਚੇ ਇੰਨੇ ਸਿਆਣੇ ਨੇ, ਉਹਨਾਂ ਨੂੰ ਇੰਟਰਨੈੱਟ ਦੀ ਲੋੜ ਵੀ ਪੈਣੀ ਹੈ। ਪਰ ਉਹ ਇੰਟਰਨੈੱਟ ਦੀ ਵਰਤੋਂ ਕਰਨ ਵਾਸਤੇ ਇਸ ਸਟੇਜ 'ਤੇ, ਜਦੋਂ ਉਹਨਾਂ ਨੇ ਖੋਜ ਦਾ ਕੰਮ ਕਰਨਾ, ਕੋਈ ਸਰਚ ਕਰਨਾ, ਰਿਸਰਚ ਕਰਨਾ, ਉਸ ਵਕਤ ਟੀਚਰ ਜਾਂ ਮਾਪੇ ਕੋਈ ਗਾਈਡ ਹੋਣਾ ਚਾਹੀਦਾ। ਨਹੀਂ ਤਾਂ ਇਹਦੇ ਵਿੱਚ ਇਹੋ ਜਿਹੇ ਮੈਸੇਜ ਆਉਂਦੇ ਆ, ਬੱਚਾ ਇੱਕ ਵਾਰੀ ਗੁੰਮਰਾਹ ਹੋ ਗਿਆ ਅਤੇ ਹੱਥੋਂ ਨਿਕਲ ਜਾਏਗਾ। ਮੈਨੂੰ ਖੁਸ਼ੀ ਆ ਕਿ ਉਹ ਬੱਚੀਆਂ ਗੁੰਮਰਾਹ ਹੋਣ ਵਾਲੀਆਂ ਨਹੀਂ ਸੀ। ਮੈਂ ਆਉਣ ਲੱਗਿਆ ਆਸ਼ੀਰਵਾਦ ਦੇ ਕੇ ਆਇਆ, ਬੇਟਾ ਬਹੁਤ ਤੁਸੀਂ ਚੰਗਾ ਸੋਚ ਰਹੀਆਂ ਨੇ। ਪਰ ਜੋ ਸੁਪਰੀਮ ਕੋਰਟ ਕਹਿੰਦੀ ਹੈ, ਉਸ ਮਾਮਲੇ ਦੇ ਸਰਕਾਰ ਨੂੰ ਸੋਚਣਾ ਚਾਹੀਦਾ। 18 ਨਹੀਂ ਅਤੇ 16 ਤੇ ਕਰ ਦੇਣ। ਕਈ ਦੇਸ਼ ਇਸ ਵੇਲੇ 16 ਦਾ ਫੈਸਲਾ ਕਰਦੇ ਪਏ
2: ਜੀ। ਪਨ ਸਾਹਿਬ, ਸਾਡੇ ਨਾਲ ਚਰਚਾ 'ਚ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
3: ਬਹੁਤ ਮਿਹਰਬਾਨੀ ਜੀ, ਸ਼ੁਕਰੀਆ।
2: ਫਿਲਹਾਲ ਅੱਜ ਲਈ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਦੇ ਵਿੱਚ ਬਸ ਇੰਨਾ ਹੀ। ਮੈਨੂੰ ਦੇ ਇਜਾਜ਼ਤ ਤੇ ਤੁਸੀਂ ਜੁੜੇ ਰਹੋ ਪ੍ਰਾਈਮ ਏਸ਼ੀਆ ਟੀਵੀ ਦੇ ਨਾਲ। ਤੁਹਾਡਾ ਆਪਣਾ ਤੁਹਾਡੇ ਲਈ।

0: Listen to 92.7 FM CKJS on the iHeartRadio app.
1: Get the app for free in your app store now.
0: Search iHeartRadio.
2: There are three dental offices you should know that are made for kids as they grow. There's a TV above every chair and a friendly staff that really cares. Children's Dental World.
3: Come see how Children's Dental World makes going to the dentist fun. From cleaning to braces to Invisalign, they're your complete dental home for pediatric and orthodontic dentistry. Their orthodontists cater to grown-ups too. Three locations, on Regent, on Pembina, and on McPhillips. Book an appointment today.
4: Children's Dental World.
5: ਪ੍ਰਾਈਮ ਮਿਨਿਸਟਰ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਹਾਂ ਸਵਰਨ ਸਿੰਘ ਟੈਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਇੱਕ ਵਾਰ ਫਿਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਬਾਰੇ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ। ਲੰਘੇ ਕੱਲ੍ਹ ਜਲੰਧਰ ਸਮੇਤ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਮੀਂਹ ਪਿਆ। ਕਿਸੇ ਥਾਂ ਦੇ ਉੱਤੇ ਠੀਕ ਠਾਕ ਮੀਂਹ ਪਿਆ, ਕਿਸੇ ਥਾਂ 'ਤੇ ਛਿੜਕਾ ਛੰਬਾ ਜਿਹਾ ਹੋਇਆ। ਜਲੰਧਰ ਦੇ ਵਿੱਚ ਜੇ ਕਹਿ ਦਈਏ ਵੀ ਪੂਰੇ ਜਲੰਧਰ ਦੇ ਵਿੱਚ ਹੀ ਮੀਂਹ ਪਿਆ ਅਤੇ ਅੱਧੇ ਤੋਂ ਲੈ ਕੇ ਪੌਣੇ ਘੰਟੇ ਤੱਕ ਮੀਂਹ ਪਿਆ। ਆਲੇ ਦੁਆਲੇ ਦੇ ਕਈ ਪਿੰਡਾਂ ਦੇ ਵਿੱਚੋਂ ਵੀ ਖਬਰ ਇਹ ਆਈ ਆ, ਯਾਨੀ ਕਿ ਮੌਨਸੂਨ ਪੌਣਾ ਭਾਵੇਂ ਵਾਪਸ ਮੁੜ ਗਈਆਂ, ਪਰ ਫਿਰ ਵੀ ਕਈ ਥਾਵਾਂ ਦੇ ਉੱਤੇ ਬੱਦਲਬਾਈ ਅਤੇ ਛਿੜਕੇ ਛੰਬੇ ਦਾ ਸਿਲਸਿਲਾ ਜਾਰੀ ਆ। ਮੌਸਮ ਵਿਭਾਗ ਨੇ ਗੱਲ ਕਹੀ ਆ ਕਿ ਆਉਂਦੇ 48 ਘੰਟਿਆਂ ਦੇ ਵਿੱਚ ਕਈ ਥਾਵਾਂ 'ਤੇ ਫਿਰ ਕਣੀਆਂ ਪੈ ਸਕਦੀਆਂ। ਹਵਾ ਲੰਘੇ ਕੱਲ੍ਹ ਸਵੇਰ ਦੇ ਵੇਲੇ ਠੰਡੀ ਜਿਹੀ ਚੱਲੀ ਆ ਅਤੇ ਤਾਪਮਾਨ ਦੇ ਵਿੱਚ ਗਿਰਾਵਟ ਆਈ ਆ। ਦਿਨ ਦੇ ਵੇਲੇ ਮੌਸਮ ਦੇ ਵਿੱਚ ਕੁਝ ਹੱਦ ਤੱਕ ਤਬਦੀਲੀ ਹੋਈ ਆ ਅਤੇ ਰਾਤ ਦੇ ਵੇਲੇ ਮੌਸਮ ਕਾਫੀ ਬਦਲ ਰਿਹਾ। ਸੋ ਕਹਿਣ ਦਾ ਭਾਵ ਇਹ ਜੀ ਕਿ ਪੰਜਾਬ ਦੇ ਵਿੱਚ ਮੌਸਮ ਦੇ ਵਿੱਚ ਤਬਦੀਲੀ ਆਉਣੀ ਸ਼ੁਰੂ ਹੋ ਚੁੱਕੀ ਹੈ। ਬਾਕੀ ਸਭ ਕੁਝ ਠੀਕ ਰਹੇ ਅਤੇ ਕਿੰਨਾ ਕੁ ਮੀਂਹ ਕਿੱਥੇ ਜੇ ਕਿਵੇਂ ਜੇ ਪੈਂਦਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਆਪੇ ਪਤਾ ਲੱਗ ਜਾਣਾ। ਪਰ ਤੁਹਾਡੇ ਖੇਤਰ, ਪਿੰਡ, ਸ਼ਹਿਰ, ਨਗਰ ਖੇੜੇ ਦੇ ਵੱਲ ਕਿੰਨਾ ਕੁ ਮੀਂਹ ਪਿਆ, ਪਿਆ ਕਿ ਨਹੀਂ ਪਿਆ, ਮੌਸਮ ਕਿਹੋ ਜਿਹਾ ਸੀ ਅਤੇ ਤਬਦੀਲੀ ਕਿੰਨੀ ਕੁ ਆ, ਇਹਦੇ ਬਾਰੇ ਟਿੱਪਣੀਆਂ ਦੇ ਰੂਪ ਵਿੱਚ ਜਾਣਕਾਰੀ ਜ਼ਰੂਰ ਸਾਂਝੀ ਕਰਿਓ। ਜਿਹੜੀ ਪਹਿਲੀ ਵੱਡੀ ਖਬਰ ਹੈ ਇਹ ਪੰਜਾਬ ਦੀਆਂ ਦੋ ਯੂਨੀਵਰਸਿਟੀਆਂ ਦੇ ਵਿੱਚ ਪਿਛਲੇ 4 ਦਿਨਾਂ ਦੇ ਵਿੱਚ ਜੋ ਜੋ ਕੁਝ ਵਾਪਰਿਆ ਉਹਦੇ ਨਾਲ ਸੰਬੰਧਿਤ ਆ। ਚਿਤਕਾਰਾ ਯੂਨੀਵਰਸਿਟੀ ਵੀ ਪੰਜਾਬ ਦੀ ਇੱਕ ਵੱਡੀ ਯੂਨੀਵਰਸਿਟੀ ਆ, ਰਾਜਪੁਰਾ ਲਾਗੇ ਆ। ਇਸ ਯੂਨੀਵਰਸਿਟੀ ਦੇ ਵਿੱਚ ਕੁਛ ਦਿਨ ਪਹਿਲਾਂ ਹੰਗਾਮਾ ਹੋਇਆ, ਵਿਦਿਆਰਥੀਆਂ ਨੇ ਬਹੁਤ ਵੱਡੇ ਪੱਧਰ 'ਤੇ ਹੰਗਾਮਾ ਕੀਤਾ। ਪਹਿਲਾਂ ਖਬਰ ਆਈ ਕਿ ਦੋ ਕੁੜੀਆਂ ਲਾਪਤਾ ਹੋਈਆਂ, ਫਿਰ ਖਬਰ ਆਈ ਜੀ ਇੱਥੇ ਭੂਤ ਆਉਂਦੇ ਆ, ਫਿਰ ਖਬਰ ਆਈ ਜੀ ਕਿ ਇੱਕ ਕੁੜੀ ਆ ਜਿਹੜੀ ਉਹਨੇ ਖੁਦਕੁਸ਼ੀ ਕਰ ਲਈ ਆ। ਯਾਨੀ ਕਿ ਇਸ ਤਰੀਕੇ ਦੀਆਂ ਸੀ, ਕੋਈ ਪ੍ਰਤੱਖ ਦੀਆਂ ਖਬਰਾਂ ਨਹੀਂ ਸੀ, ਸਪਸ਼ਟ ਨਹੀਂ ਸੀ, ਅਪੁਸ਼ਟ ਖਬਰਾਂ ਸੀ ਇਹ। ਹੰਗਾਮਾ ਹੋਇਆ, ਪੁਲਿਸ ਨੇ ਗੱਲ ਕਹੀ ਆ ਕਿ ਇਹਦੇ ਵਿੱਚ ਕੋਈ ਵੀ ਸੱਚਾਈ ਨਹੀਂ ਆ। ਉਸ ਤੋਂ ਬਾਅਦ ਖਬਰ ਆ ਗਈ ਜੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ, ਜਲੰਧਰ ਵਾਲੀ ਦੀ। ਇੱਥੇ ਖਬਰ ਇਹ ਆਈ ਕਿ ਇੱਕ ਕੁੜੀ ਦੇ ਨਾਲ ਬਾਹਰੀ ਬੰਦੇ ਨੇ ਗਲਤ ਕੰਮ ਕੀਤਾ, ਜਬਰ ਜਨਾਹ ਕੀਤਾ। ਉਸ ਤੋਂ ਬਾਅਦ ਉਸ ਕੁੜੀ ਨੇ ਸ਼ਿਕਾਇਤ ਕੀਤੀ ਵਾਰਡਨ ਨੂੰ, ਹੋਸਟਲ ਵਾਰਡਨ ਨੂੰ। ਉਹਨੇ ਗੌਰ ਨਹੀਂ ਕੀਤੀ, ਯੂਨੀਵਰਸਿਟੀ ਪ੍ਰਸ਼ਾਸਨ ਨੇ ਗੌਰ ਨਹੀਂ ਕੀਤੀ। ਵਾਰਡਨ ਨੇ ਗੱਲ ਕਹੀ ਕਿ ਭਾਈ ਤੂੰ ਛੁੱਟੀ ਲੈ ਕੇ ਘਰੇ ਚਲੀ ਜਾ, ਉਹਨੂੰ ਘਰੇ ਭੇਜਤਾ। ਦੋ ਦਿਨਾਂ ਬਾਅਦ ਉਹ ਕੁੜੀ ਵਾਪਸ ਆਈ ਅਤੇ ਹੋਸਟਲ ਦੀ ਛੱਤ ਦੇ ਉੱਤੇ ਚੜ੍ਹ ਕੇ ਉਹਨੇ ਛਾਲ ਮਾਰਤੀ, ਉਹਨੇ ਕਰ ਲਈ ਖੁਦਕੁਸ਼ੀ। ਇਹ ਮੈਸੇਜ ਫੈਲਿਆ, ਨਾ ਕਿਸੇ ਨੇ ਕੁੜੀ ਦੀ ਬੋਡੀ ਵੇਖੀ, ਨਾ ਕਿਸੇ ਨੇ ਕੁੜੀ ਦਾ ਪੋਸਟਮਾਰਟਮ ਦੇਖਿਆ, ਨਾ ਕਿਸੇ ਨੇ ਪੋਸਟਮਾਰਟਮ ਰਿਪੋਰਟ ਦੇਖੀ, ਨਾ ਕੁੜੀ ਦੇ ਮਾਪੇ ਸਾਹਮਣੇ ਆਏ, ਨਾ ਕੁੜੀ ਦੇ ਰੋਲ ਨੰਬਰ ਦਾ ਪਤਾ, ਨਾ ਕੁੜੀ ਕਿਹੜੇ ਪਿੰਡ, ਸ਼ਹਿਰ, ਨਗਰ ਖੇੜੇ ਦੀ ਇਹ ਪਤਾ। ਯਾਨੀ ਕਿ ਇਹ ਸਾਰਾ ਕੁਝ ਰੋਲ ਘਚੋਲਾ ਪੈ ਗਿਆ। ਵਿਦਿਆਰਥੀਆਂ ਦੇ ਕੋਲ ਜਿਵੇਂ ਜਿਵੇਂ ਮੈਸੇਜ ਗਏ ਉਹ ਭੜਕੇ, ਯੂਨੀਵਰਸਿਟੀ ਦੇ ਵਿੱਚ ਅੱਗਾਂ ਲੱਗਣੀਆਂ ਸ਼ੁਰੂ ਹੋ ਗਈਆਂ। ਐਂਟਰੀ ਗੇਟ ਬੰਦ ਕੀਤੇ ਯੂਨੀਵਰਸਿਟੀ ਦੇ, ਵਿਦਿਆਰਥੀਆਂ ਨੇ ਅਤੇ ਕੁਝ ਹੋਰ ਲੋਕਾਂ ਨੇ ਐਂਟਰੀ ਗੇਟ ਭੰਨਤੇ। ਵਿਦਿਆਰਥੀਆਂ ਨੇ ਪ੍ਰਦਰਸ਼ਨ ਕਰਤਾ ਸ਼ੁਰੂ, ਸੜਕ ਦੇ ਉੱਤੇ ਬਹਿ ਗਏ। ਉਸ ਤੋਂ ਬਾਅਦ ਪੁਲਿਸ ਆਈ, ਪੁਲਿਸ ਦੇ ਉੱਤੇ ਕੁਝ ਲੋਕਾਂ ਨੇ ਬੋਤਲਾਂ ਸੁੱਟੀਆਂ, ਪੁਲਿਸ ਨੇ ਲਾਠੀ ਚਾਰਜ ਕੀਤਾ। ਭੜਕੇ ਹੋਏ ਲੋਕਾਂ ਦੇ ਵੱਲੋਂ ਪੁਲਿਸ ਦੀਆਂ ਗੱਡੀਆਂ ਨੂੰ ਅੱਗ ਦੇ ਹਵਾਲੇ ਕੀਤਾ ਗਿਆ, ਨੁਕਸਾਨ ਕਰੋੜਾਂ ਰੁਪਈਏ ਦਾ ਹੋ ਗਿਆ। ਸਵਾਲ ਫਿਰ ਇਹ ਪੈਦਾ ਹੁੰਦਾ ਕਿ ਯੂਨੀਵਰਸਿਟੀ ਦੇ ਵਿੱਚ ਕਿਸੇ ਕੁੜੀ ਨਾਲ ਗਲਤ ਕੰਮ ਹੋਇਆ, ਜੇ ਹੋਇਆ ਤਾਂ ਕੁੜੀ ਕੌਣ ਸੀ? ਜਿਹਨੇ ਕੀਤਾ ਗਲਤ ਕੰਮ ਉਹ ਤਾਂ ਚਲੋ ਅੱਜ ਨਹੀਂ ਕੱਲ੍ਹ ਨੂੰ ਫੜਿਆ ਜਾਊਗਾ, ਪਰ ਪਹਿਲਾਂ ਉਹ ਤਾਂ ਮਿਲੇ ਨਾ ਜਿਹੜੀ ਕੁੜੀ ਦੇ ਨਾਲ ਗਲਤ ਕੋਈ ਵਿਹਾਰ ਹੋਇਆ, ਜਿਹੜੀ ਕੁੜੀ ਦੇ ਨਾਲ ਜਬਰ ਜਨਾਹ ਹੋਇਆ। ਜਦੋਂ ਉਹ ਕੁੜੀ ਮਿਲੂਗੀ, ਉਹਦੀ ਬੋਡੀ ਮਿਲੂਗੀ, ਕਾਰਵਾਈ ਅੱਗੇ ਤੋਂ ਅੱਗੇ ਫਿਰ ਸ਼ੁਰੂ ਹੁੰਦੀ ਆ। ਪੁਲਿਸ ਇਹ ਗੱਲ ਕਹਿੰਦੀ ਜੀ ਕਿ ਇਹ ਸਾਰੀਆਂ ਅਫਵਾਹਾਂ ਸੀ। ਵਿਦਿਆਰਥੀਆਂ ਨੇ ਇੱਕ ਹਿੱਸੇ ਨੇ ਕਿਹਾ ਜੀ ਕਿ ਅਸੀਂ ਸਹੀ ਗੱਲ ਕਹਿੰਦੇ ਹਾਂ, ਇੱਥੇ ਗਲਤ ਕੰਮ ਹੋਇਆ। ਹੁਣ ਸਵਾਲ ਇਹ ਪੈਦਾ ਹੁੰਦਾ ਵੀ ਕੀ ਵਿਦਿਆਰਥੀਆਂ ਨੇ ਅੱਗਾਂ ਲਾਈਆਂ? ਇਸ ਯੂਨੀਵਰਸਿਟੀ ਦੇ ਵਿੱਚ ਇੱਕ ਯੂਨੀ ਮੌਲ ਆ, ਉਹਨੂੰ ਲੁੱਟਿਆ ਗਿਆ, ਉਹਦੀਆਂ CCTV ਕੈਮਰੇ ਦੀਆਂ ਫੁਟੇਜ ਸਾਹਮਣੇ ਆ ਗਈਆਂ। ਉਹਦੇ ਵਿੱਚ ਲੋਕ ਪੈਸੇ ਵੀ ਲੁੱਟ ਰਹੇ ਆ, ਉਹ ਮੁੰਡੇ ਜਿਹੜੇ ਉਹ ਕੋਈ ਦੰਦਣਾਉਂਦੇ ਫਿਰਦੇ ਆ, ਜੋ ਸਮਾਨ ਹੱਥ ਦੇ ਵਿੱਚ ਆਇਆ ਲੁੱਟ ਲਿਆ। ਇਹ ਫਿਰ ਕਿਹੜੇ ਲੋਕ ਹੋਏ? ਡਾਂਗਾ ਲੈ ਕੇ ਕੁਝ ਲੋਕ ਆ ਜਿਹੜੇ ਯੂਨੀਵਰਸਿਟੀ ਦੇ ਅੰਦਰ ਫਿਰਦੇ ਆ। ਕੁੜੀਆਂ ਕਈ ਸਹਿਮੀਆਂ ਹੋਈਆਂ ਛੱਤਾਂ 'ਤੇ ਚੜ੍ਹ ਗਈਆਂ ਤੇ ਕੁਝ ਕੁ ਕੁੜੀਆਂ ਜਿਹੜੀਆਂ ਉਹ ਕੋਈ ਕਹਿ ਦਈਏ ਫਰਿੱਜ ਦੇ ਪਿੱਛੇ ਲੁਕੀ ਆ, ਕੋਈ ਬੈੱਡ ਦੇ ਥੱਲੇ ਲੁਕੀ ਆ, ਕੋਈ ਵਾਹੋ ਦਾ ਹੀ ਭੱਜ ਰਹੀ ਆ ਵੀ ਭਾਈ ਮੈਂ ਆਪਣੀ ਜ਼ਿੰਦਗੀ ਬਚਾਵਾਂ। ਅੰਦਰੋਂ ਉਹਨਾਂ ਨੇ ਦਰਵਾਜ਼ੇ ਲਾ ਲਏ, ਕੁੰਡੇ ਲਾ ਲਏ ਅਤੇ ਮੂਹਰੇ ਬੈੱਡ ਲਾ ਲਏ ਵੀ ਕੋਈ ਧੱਕਾ ਮਾਰ ਕੇ ਅੰਦਰ ਨਾ ਵੜ ਜੇ। ਇਹ ਕਿਹੜੇ ਲੋਕ ਸੀ ਜਿਹੜੇ ਕਿ ਯੂਨੀਵਰਸਿਟੀ ਦੇ ਵਿੱਚ ਵੜੇ ਆ, ਸਵਾਲ ਇਹ ਪੈਦਾ ਹੁੰਦਾ। ਹੁਣ ਜਦੋਂ ਚਾਰੇ ਪਾਸੇ ਹੀ ਇਸ ਗੱਲ ਦਾ ਰੌਲਾ ਪੈ ਗਿਆ ਵੀ ਯੂਨੀਵਰਸਿਟੀ ਦੇ ਵਿੱਚ ਆਹ ਹੋ ਗਿਆ ਆਹ ਹੋ ਗਿਆ, ਅਸੀਂ ਇਹ ਨਹੀਂ ਗੱਲ ਕਹਿੰਦੇ ਕਿ ਯੂਨੀਵਰਸਿਟੀ ਦੇ ਵਿੱਚ ਕਦੇ ਕੁਝ ਹੋਇਆ ਨਹੀਂ ਹੋਣਾ। ਭਾਰਤ ਦੀਆਂ ਬਹੁਤ ਸਾਰੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਵਿੱਚ ਬੀਤੇ ਵਰ੍ਹਿਆਂ ਦੇ ਵਿੱਚ ਕਈ ਕੁਝ ਹੋਇਆ, ਕਈ ਕੁਝ ਸਾਹਮਣੇ ਆ ਗਿਆ, ਕਈ ਕੁਝ ਪਰਦੇ ਦੇ ਥੱਲੇ ਰਹਿ ਗਿਆ। ਪਰ ਇਸ ਯੂਨੀਵਰਸਿਟੀ ਦੇ ਵਿੱਚ ਜੇਕਰ ਕੁਝ ਹੋਇਆ, ਉਸ ਕੁੜੀ ਦੀ ਬੌਡੀ ਕਿੱਥੇ ਆ ਜਿਹਨੇ ਖੁਦਕੁਸ਼ੀ ਕੀਤੀ ਆ? ਬਹੁਤ ਸਾਰੇ ਲੋਕ ਇਹ ਗੱਲ ਕਹਿੰਦੇ ਨੇ ਜੀ ਸਾਰਾ ਕੁਝ ਖੁਰਦ ਬੁਰਦ ਕਰ ਦਿੱਤਾ। ਜੇ ਖੁਰਦ ਬੁਰਦ ਵੀ ਕਰ ਦਿੱਤਾ ਤਾਂ ਐਸਾ ਕੋਈ ਮਾਂ ਬਾਪ ਨਹੀਂ ਹੁੰਦਾ ਜਿਹਦੀ ਧੀ ਜਾਂ ਪੁੱਤ ਦੇ ਨਾਲ ਗਲਤ ਹੋਇਆ ਹੋਵੇ, ਉਹਨੇ ਖੁਦਕੁਸ਼ੀ ਕੀਤੀ ਹੋਵੇ ਤੇ ਉਹ ਚੁੱਪ ਕਰ ਜਾਵੇ। ਜਦੋਂ ਮਾਂ ਬਾਪ ਸਾਹਮਣੇ ਨਹੀਂ ਆਏ,
6: ਇੱਥੇ ਆ ਕੇ ਬੱਚਿਆਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣ ਦਾ ਸੁਪਨਾ ਤਾਂ ਪੂਰਾ ਹੁੰਦਾ ਨਜ਼ਰ ਆਇਆ, ਪਰ ਡਰ ਵੀ ਲੱਗਦਾ ਕਿ ਕਿਤੇ ਉਹ ਆਪਣਾ ਪਿਛੋਕੜ ਆਪਣੀ ਮਾਂ ਬੋਲੀ ਨੂੰ ਨਾ ਭੁੱਲ ਜਾਣ।
7: ਇਹ ਡਰ ਤੇਰਾ ਹੀ ਨਹੀਂ, ਪੰਜਾਬੋਂ ਆ ਵਸੇ ਹਰ ਮਾਂ ਪਿਓ ਦਾ ਹੈ। ਇਸ ਲਈ ਸਿੱਖਿਆ ਕਲਾਸਿਸ ਲੈ ਕੇ ਆਇਆ ਹੈ ਆਨਲਾਈਨ ਪੰਜਾਬੀ ਲਰਨਿੰਗ ਕੋਰਸ, ਜਿਸ ਵਿੱਚ ਤੁਹਾਡੇ ਬੱਚੇ ਘਰ ਬੈਠੇ ਹੀ ਪੰਜਾਬੀ ਸਿੱਖ ਸਕਦੇ ਹਨ। ਇਸ ਕੋਰਸ ਵਿੱਚ ਬੱਚੇ ਆਪਣੇ ਪਰਿਵਾਰਕ ਰਿਸ਼ਤੇ ਤੇ ਸਾਡੇ ਇਤਿਹਾਸ ਬਾਰੇ ਵੀ ਜਾਣੂ ਹੁੰਦੇ ਹਨ। ਇਸ ਦੇ ਨਾਲ ਬੇਸਿਕ ਮੈਥਸ, ਮੋਰਲ ਵੈਲਿਊਜ਼ ਤੇ ਮੈਂਟਲ ਐਕਸਰਸਾਈਜ਼ ਵੀ ਕਰਵਾਈਆਂ ਜਾਂਦੀਆਂ ਹਨ। ਫਲੈਕਸੀਬਲ ਟਾਈਮਿੰਗਸ, ਫ੍ਰੀ ਡੈਮੋ ਕਲਾਸ। ਅੱਜ ਹੀ ਕਾਲ ਕਰੋ 204-463-0110।
5: ਜਦੋਂ ਕੁੜੀ ਨਹੀਂ ਸਾਹਮਣੇ ਆਈ, ਕੁੜੀ ਦੀ ਲਾਸ਼ ਨਹੀਂ ਸਾਹਮਣੇ ਆਈ, ਜਦੋਂ ਕੋਈ ਗਵਾਹ ਨਹੀਂ ਸਾਹਮਣੇ ਆਇਆ, ਤੇ ਫਿਰ ਮੈਸੇਜ ਕਿਹਨੇ ਫੈਲਾਇਆ? ਸਵਾਲ ਇਹ ਆ। ਪੁਲਿਸ ਨੇ ਗੱਲ ਕਹੀ ਆ ਕਿ ਇਹਨਾਂ ਅਫਵਾਹਾਂ ਦੇ ਉੱਤੇ ਅਮਲ ਨਾ ਕਰੋ। SIT ਇਸ ਗੱਲ ਦੇ ਉੱਤੇ ਬਣ ਚੁੱਕੀ ਆ, ਉਹਦੇ ਵਿੱਚ ਕੁਝ ਵਿਦਿਆਰਥੀ ਵੀ ਸ਼ਾਮਿਲ ਕੀਤੇ ਗਏ ਆ। ਵਿਦਿਆਰਥੀਆਂ ਦੀਆਂ ਕੁਝ ਮੰਗਾਂ ਵੀ ਆ ਕਿ ਭਾਈ ਕੁੜੀਆਂ ਦੇ ਹੋਸਟਲ ਦੇ ਵਿੱਚ ਸਿਰਫ ਮੁਲਾਜ਼ਮ ਔਰਤਾਂ ਹੀ ਹੋਣ, ਬੰਦੇ ਨਾ ਹੋਣ, ਬਿਲਕੁਲ ਠੀਕ ਆ। ਇੱਥੇ ਸੁਰੱਖਿਆ ਯਕੀਨੀ ਬਣਾਈ ਜਾਵੇ, ਬਿਲਕੁਲ ਠੀਕ ਆ। ਪਰ ਗੱਲ ਫਿਰ ਇੱਥੇ ਆ ਕੇ ਮੁੱਕਦੀ ਆ ਕਿ ਉਹ ਮੈਸੇਜ ਕਿੱਥੋਂ ਤੁਰੇ, ਉਹ ਕਿਹਨੇ ਮੈਸੇਜ ਫੈਲਾਏ, ਇਹਦੇ ਪਿੱਛੇ ਕਿਹੜੀ ਸਾਜਿਸ਼ ਸੀ ਜਾਂ ਕੋਈ ਸ਼ਰਾਰਤ ਸੀ। ਹੁਣ ਪਤਾ ਲੱਗਾ ਜੀ ਕਿ ਇਹ ਯੂਨੀਵਰਸਿਟੀ ਦੇ ਵਿਦਿਆਰਥੀ ਨਹੀਂ ਸੀ, ਇਹਦੇ ਵਿੱਚੋਂ ਬਹੁ ਗਿਣਤੀ ਤਾਂ ਬਾਹਰੀ ਆ। ਜੇ ਬਾਹਰੀ ਆ ਤਾਂ ਫਿਰ ਇਹ ਅੰਦਰ ਕਿਹਨੇ ਵਾੜੇ, ਇਹਨਾਂ ਨੂੰ ਭੰਨ ਤੋੜ ਕਰਨ ਦੀ ਇਜਾਜ਼ਤ ਕਿਹਨੇ ਦਿੱਤੀ? ਵੈਸੇ ਸੋਚ ਕੇ ਦੇਖੋ ਵੀ ਮੰਨ ਲਓ ਤੁਸੀਂ ਪੜ੍ਹਦੇ ਹੋਵੋ, ਤੁਹਾਡਾ ਨਿਆਣਾ ਪੜ੍ਹਦਾ ਹੋਵੇ, ਕੋਈ ਮੈਂ ਪੜ੍ਹਦਾ ਹੋਵਾਂ, ਕੋਈ ਹੋਰ ਪੜ੍ਹਦਾ ਹੋਵੇ, ਜੇ ਮੰਨ ਲਓ ਅਸੀਂ ਕਿਤੇ ਪ੍ਰਦਰਸ਼ਨ ਵੀ ਕਰਨੇ, ਪ੍ਰਦਰਸ਼ਨ ਕਰਨਾ ਸਾਡਾ ਅਧਿਕਾਰ ਆ, ਇਨਸਾਫ਼ ਲੈਣਾ, ਇਨਸਾਫ਼ ਲਈ ਲੜਨਾ ਸਾਡਾ ਅਧਿਕਾਰ ਆ, ਅੱਗ ਲਾਉਣਾ ਅਧਿਕਾਰ ਨਹੀਂ ਆ, ਭੰਨ ਤੋੜ ਕਰਨਾ ਅਧਿਕਾਰ ਨਹੀਂ ਆ। ਅਤੇ ਕੋਈ ਵਿਦਿਆਰਥੀ ਛੇਤੀ ਕਿਤੇ ਭੰਨ ਤੋੜ ਨਹੀਂ ਕਰੂਗਾ, ਕਿਉਂਕਿ CCTV ਦੇ ਵਿੱਚ ਉਹਦੀ ਫੁਟੇਜ ਆ ਜੂਗੀ, ਉਹਦਾ ਤਾਂ ਭਵਿੱਖ ਬਰਬਾਦ ਹੋ ਜਾਣਾ, ਯੂਨੀਵਰਸਿਟੀ ਨੇ ਕੱਢ ਕੇ ਬਾਹਰ ਮਾਰਨਾ। ਫਿਰ ਇਹ ਬੰਦੇ ਕੌਣ ਸੀ? ਸਵਾਲ ਇਹ ਆ। ਯੂਨੀਵਰਸਿਟੀ ਦੀ ਜਿਹੜੇ ਇੱਥੇ ਅਧਿਕਾਰੀ ਨੇ ਰਸ਼ਮੀ ਮਿੱਤਲ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਨੂੰ ਦੁੱਖ ਹੋਇਆ ਕਿ ਅਫਵਾਹਾਂ ਦੇ ਉੱਤੇ ਅਮਲ ਕੀਤਾ ਗਿਆ, ਜੇਕਰ ਕੁਝ ਗਲਤ ਹੋਇਆ ਸੀ ਤਾਂ ਫਿਰ ਸਾਡੇ ਤੱਕ ਪਹੁੰਚ ਕਰਕੇ ਸਾਨੂੰ ਵੀ ਨਾਲ ਸ਼ਾਮਿਲ ਕਰਕੇ ਆਪਾਂ ਪੜਤਾਲ ਕਰਦੇ, ਪਰ ਇੱਥੇ ਅਫਵਾਹਾਂ ਦੇ ਉੱਤੇ ਧਿਆਨ ਦਿੱਤਾ ਗਿਆ। ਪੁਲਿਸ ਇਹ ਗੱਲ ਕਹਿੰਦੀ ਹੋਇਆ ਕੁਝ ਨਹੀਂ, ਹੁਣ ਉੱਥੇ ਮਾਹੌਲ ਸ਼ਾਂਤ ਆ, 10 ਦਿਨ ਦੇ ਲਈ ਯੂਨੀਵਰਸਿਟੀ ਬੰਦ ਕਰ ਦਿੱਤੀ ਗਈ ਆ, ਇੰਟਰਨੈਟ ਉੱਥੇ ਬੰਦ ਆ, ਵਿਦਿਆਰਥੀਆਂ ਨੂੰ ਆਪਣੇ ਘਰਾਂ ਦੇ ਵਿੱਚ ਭੇਜ ਦਿੱਤਾ ਗਿਆ ਅਤੇ ਮਿਡ ਟਰਮ ਇਗਜ਼ਾਮ ਆ ਜਿਹੜੇ ਉਹ ਰੱਦ ਕਰ ਦਿੱਤੇ ਗਏ ਯੂਨੀਵਰਸਿਟੀ ਦੇ ਵੱਲੋਂ। ਵਿਹਨੇ ਆ ਆਉਂਦੇ ਘੰਟਿਆਂ ਦੇ ਵਿੱਚ, ਆਉਂਦੇ ਸਮੇਂ ਦੇ ਵਿੱਚ ਕੀ ਹੁੰਦਾ, ਪਰ ਜਦੋਂ ਅਸੀਂ ਰਾਤ ਦੇ ਵੇਲੇ ਇਸ ਪ੍ਰੋਗਰਾਮ ਨੂੰ ਰਿਕਾਰਡ ਕਰ ਰਹੇ ਹਾਂ, ਇਸ ਵੇਲੇ ਵੀ ਜਲੰਧਰ ਦੀ ਇਸ ਯੂਨੀਵਰਸਿਟੀ ਦੇ ਬਾਹਰ ਪੁਲਿਸ ਫੋਰਸ ਵੱਡੀ ਗਿਣਤੀ ਦੇ ਵਿੱਚ ਖੜ੍ਹੀ ਆ। ਖੈਰ, ਪਹਿਲਾਂ ਇਸ ਰਿਪੋਰਟ ਦਾ ਵੇਰਵਾ, ਫਿਰ ਕਰਾਂਗੇ ਟਿੱਪਣੀ।
8: ਰਸ਼ਮੀ ਮਿੱਤਲ ਨੇ ਗੱਲ ਕਹੀ ਆ ਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਮੈਨੇਜਮੈਂਟ ਅਤੇ ਵਿਦਿਆਰਥੀਆਂ ਦਰਮਿਆਨ ਪਰਿਵਾਰ ਵਾਲਾ ਭਰੋਸਾ, ਜੋ ਕੁਝ ਹੋਇਆ ਬਹੁਤ ਮੰਦਭਾਗਾ, ਇਸ ਬਾਰੇ ਕਦੇ ਸੋਚਿਆ ਨਹੀਂ ਸੀ। ਵਿਦਿਆਰਥੀਆਂ ਦੇ ਕੋਲ ਕਈ ਚੈਨਲ ਨੇ, ਫਿਰ ਵੀ ਉਹ ਇੰਜ ਫੀਲ ਕਰ ਰਹੇ ਸੀ ਤਾਂ ਸਾਡੇ ਕੋਲ ਕਿਉਂ ਨਹੀਂ ਆਏ? ਉਹਨਾਂ ਨੇ ਕਿਹਾ ਕਿ ਸਿਰਫ ਅਫਵਾਹਾਂ ਦੇ ਉੱਤੇ ਭਰੋਸਾ ਕਰ ਲਿਆ ਗਿਆ, ਮੈਂ ਬਹੁਤ ਦੁਖੀ ਮਹਿਸੂਸ ਕਰ ਰਹੀ ਹਾਂ, ਇਸ ਤੋਂ ਬਾਅਦ ਕੁਝ ਕਹਿਣ ਨੂੰ ਬਾਕੀ ਨਹੀਂ ਬਚਦਾ, ਇਹਦੇ ਵਿੱਚ ਆਊਟਸਾਈਡਰ ਆ ਗਏ। ਇਸ ਤੋਂ ਬਾਅਦ ਉਹਨਾਂ ਨੇ ਕੈਂਪਸ ਦੀਆਂ ਦੁਕਾਨਾਂ ਲੁੱਟੀਆਂ। ਸੋਸ਼ਲ ਮੀਡੀਆ ਨੂੰ ਫੋਲੋ ਨਹੀਂ ਕਰਨਾ ਚਾਹੀਦਾ, ਅੰਨੇਵਾਹ ਬਲਾਈਂਡਲੀ ਫੋਲੋ ਨਹੀਂ ਕਰਨਾ ਚਾਹੀਦਾ। ਰਸ਼ਮੀ ਮਿੱਤਲ ਨੇ ਕਿਹਾ ਕਿ ਜਿਨ੍ਹਾਂ ਨੇ ਚੋਰੀ ਕੀਤੀ ਆ ਉਹਨਾਂ ਦੇ ਉੱਤੇ ਐਕਸ਼ਨ ਹੋਣਾ ਚਾਹੀਦਾ, ਪੁਲਿਸ ਕਾਰਵਾਈ ਕਰ ਰਹੀ ਹੈ। ਮੈਂ ਸਾਰੇ ਵਿਦਿਆਰਥੀਆਂ ਨੂੰ ਅਪੀਲ ਕਰਨਾ ਚਾਹੁੰਦੀ ਹਾਂ ਕਿ ਕੰਪਨੀ ਨੇ ਪਲੇਸਮੈਂਟ ਵਾਸਤੇ ਆਉਣਾ ਸੀ, ਹੁਣ ਉਹਨਾਂ ਨੂੰ ਪੋਸਟਪੋਨ ਕਰਨਾ ਪਏਗਾ। ਇਹ ਸਭ ਕੁਝ ਨਾ ਹੁੰਦਾ ਤਾਂ ਬਹੁਤ ਵਧੀਆ ਸੀ। ਅਤੇ ਇੱਥੇ ਕਾਂਗਰਸ ਜਨਤਾ ਪਾਰਟੀ ਦੇ ਫਾਊਂਡਰ ਅਭਿਜੀਤ ਦੀਪਕੇ ਨੇ ਕਿਹਾ ਕਿ ਆਊਟਸਾਈਡਰ ਨੇ ਯੂਨੀਵਰਸਿਟੀ ਦੇ ਵਿੱਚ ਘੁਸ ਕੇ ਹੰਗਾਮਾ ਕੀਤਾ, ਪੰਜਾਬ ਪੁਲਿਸ ਨੂੰ ਇਸ ਘਟਨਾ ਲਈ ਪੜਤਾਲ ਕਰਨੀ ਚਾਹੀਦੀ ਆ ਅਤੇ ਜਵਾਬ ਦੇਣਾ ਚਾਹੀਦਾ ਕਿ ਇਹ ਸਭ ਕੁਝ ਕਿਵੇਂ ਹੋਇਆ। ਇਸ ਖਬਰ ਦੇ ਉੱਤੇ ਟਿੱਪਣੀ ਕਰਨ ਦੇ ਦੋਸਤੋ ਪਹਿਲੀ ਗੱਲ ਤਾਂ ਕਹਾਂਗੇ,
9: ਦੋਸਤੋ ਘਰ ਦੇ ਵਿੱਚ ਤੁਸੀਂ ਚੰਗੀਆਂ ਲਾਈਟਾਂ ਲਾਉਣੀਆਂ ਹੋਣ, LED ਲਾਈਟਾਂ ਲਾਉਣੀਆਂ ਹੋਣ ਤਾਂ ਢਿੱਲੋਂ ਲਾਈਟਿੰਗ ਹੁਣ ਆਪਣੇ ਸ਼ਹਿਰ ਵਿਨੀਪੈਗ ਦੇ ਵਿੱਚ ਓਪਨ ਹੋ ਚੁੱਕਿਆ। ਇਹਨਾਂ ਦੀ ਤੀਜੀ ਲੋਕੇਸ਼ਨ ਆ ਕੈਲਗਰੀ ਤੇ ਐਡਮਿੰਟਨ ਤੋਂ ਬਾਅਦ, ਜਿੱਥੇ ਤੁਹਾਨੂੰ ਹੋਲਸੇਲ ਲਾਈਟਾਂ ਦੇ ਪੈਕੇਜ ਮਿਲ ਜਾਣੇ ਆ। ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਬਿਲਡਿੰਗ ਹੋਵੇ, ਇਹਨਾਂ ਤੋਂ ਪੂਰਾ ਪੈਕੇਜ ਲਓ, ਲਾਈਟਾਂ ਲਓ, ਇਨਡੋਰ ਹੋਣ, ਆਊਟਡੋਰ ਹੋਣ, ਪੋਟ ਲਾਈਟਾਂ ਹੋਣ, ਪਿੱਲਰ ਲਾਈਟਾਂ ਹੋਣ, ਸ਼ੈਂਡਲਰ ਹੋਵੇ, ਵੈਨਿਟੀ ਲਾਈਟ ਹੋਵੇ ਤੇ ਹੋਰ ਬੜਾ ਕੁਝ ਆ। ਢਿੱਲੋਂ ਲਾਈਟਿੰਗ ਦੇ ਸਟੋਰ ਤੇ ਗੇੜਾ ਮਾਰੋ, 955 ਸੇਂਟ ਜੇਮਸ ਸਟਰੀਟ ਦੇ ਉੱਤੇ ਆ, 955 ਸੇਂਟ ਜੇਮਸ ਸਟਰੀਟ।
8: ਅਫਵਾਹਾਂ ਦੇ ਉੱਤੇ ਕਦੇ ਯਕੀਨ ਨਹੀਂ ਕਰਨਾ ਚਾਹੀਦਾ। ਦੇਖੋ ਫਿਰ ਇਹ ਗੱਲ ਆ, ਯੂਨੀਵਰਸਿਟੀ ਦੇ ਵਿੱਚ ਬੀਤੇ ਵੇਲੇ ਦੇ ਵਿੱਚ ਕਈ ਤਰ੍ਹਾਂ ਦੇ ਦੋਸ਼ ਵੀ ਲੱਗੇ ਆ ਵੀ ਭਾਈ ਇੱਥੇ ਆਹ ਹੋਇਆ, ਇੱਥੇ ਆਹ ਹੋਇਆ। ਪਹਿਲੀ ਗੱਲ ਤਾਂ ਇਹ ਆ ਵੀ ਜਿੱਥੇ 33,000 ਤੋਂ ਵੱਧ ਵਿਦਿਆਰਥੀ ਹੋਵੇ ਉੱਥੇ ਮੈਨੇਜਮੈਂਟ ਸਾਰੀ ਕਿਵੇਂ ਕਾਰਗਰ ਸਾਬਤ ਹੋ ਸਕਦੀ ਹੈ? ਇੱਕ ਤਾਂ ਇਹ ਜੀ ਕਿ ਯੂਨੀਵਰਸਿਟੀ ਅਤੇ ਕਾਲਜ ਦੇ ਵਿੱਚ ਕਿਸੇ ਸੀਮਾ ਤੱਕ ਵਿਦਿਆਰਥੀ ਹੋਣੇ ਚਾਹੀਦੇ, ਹੱਦ ਤੱਕ ਵੀ ਭਾਈ 8,000 ਦੀ ਇਜਾਜ਼ਤ ਆ, ਵੱਧ ਤੋਂ ਵੱਧ 10,000 ਦੀ ਆ, 5,000 ਦੀ ਆ, ਤਾਂ ਜੋ ਮੈਨੇਜ ਵੀ ਕੀਤੇ ਜਾ ਸਕਣ। ਹੁਣ ਤੁਸੀਂ ਦੇਖੋ ਵੀ 33,000 ਦੇ ਕਰੀਬ ਵਿਦਿਆਰਥੀ ਆ, ਕੀ ਪਤਾ ਉਹਦੇ ਵਿੱਚ ਕਿੰਨੇ ਗਲਤ ਹੋਣਗੇ, ਕੁਝ ਸਹੀ ਵੀ ਹੋਣਗੇ, ਕਈ ਤਾਂ ਕਈ ਥਾਵਾਂ 'ਤੇ ਗਲਤ ਵੀ ਹੁੰਦੇ ਆ। ਸਭ ਦੀ ਇੱਕੋ ਜਿਹੀ ਸੋਚ ਨਹੀਂ ਆ, ਕੁਝ ਸ਼ਰਾਰਤੀ ਅਨਸਰ ਹੋਣਗੇ, ਕਈ ਬੜੇ ਸਿੰਸੀਅਰ ਵੀ ਹੋਣਗੇ। ਦੂਜੀ ਗੱਲ ਇਹ ਹੈ ਜੀ ਕਿ ਭਾਵੇਂ ਵਿਦਿਆਰਥੀ ਆ ਅਤੇ ਭਾਵੇਂ ਗੈਰ ਵਿਦਿਆਰਥੀ ਆ, ਸੋਸ਼ਲ ਮੀਡੀਆ ਦੇ ਉੱਤੇ ਆਈ ਹੋਈ ਹਰ ਗੱਲ ਦੇ ਉੱਤੇ ਅੰਨੇਵਾਹ ਯਕੀਨ ਨਹੀਂ ਕਰਨਾ ਚਾਹੀਦਾ, ਅਫਵਾਹਾਂ ਦੇ ਉੱਤੇ ਯਕੀਨ ਨਹੀਂ ਕਰਨਾ ਚਾਹੀਦਾ। ਅਤੇ ਇੱਕ ਚੀਜ਼ ਜੇਕਰ ਤੁਹਾਡੇ ਕੋਲ ਆਈ ਆ ਤਾਂ ਉਹਨੂੰ ਅੰਨੇਵਾਹ ਗਰੁੱਪਾਂ ਦੇ ਵਿੱਚ ਨਹੀਂ ਪਾਉਣਾ ਚਾਹੀਦਾ, ਜਿਹੜੀ ਕਿ ਸਾਡੇ ਪੰਜਾਬੀਆਂ ਦੀ ਖਾਸ ਕਰਕੇ ਆਦਤ ਆ। ਕਹਿੰਦੇ ਆ ਵੀ ਇਸ ਯੂਨੀਵਰਸਿਟੀ ਦੇ ਵਿੱਚ ਕੁਝ ਬਾਹਰੀ ਲੋਕ ਆਏ, ਉਹ ਕਿਹਨੇ ਭੇਜੇ ਸੀ? ਹੁਣ ਇਹ ਪੜਤਾਲ ਦਾ ਵਿਸ਼ਾ, ਜੇ ਸਾਡੀ ਪੁਲਿਸ ਇਹ ਗੱਲ ਕਰੀ ਕਿ ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਗਲਤ ਅਨਸਰਾਂ ਨੂੰ ਇੰਡੀਆ ਦੇ ਵਿੱਚ ਲਿਆ ਸਕਦੇ ਹਾਂ, ਅਤੇ ਫਿਰ ਭਾਈ ਇਹ ਕਿਹੜੇ ਸੂਬੇ ਦੇ ਜਾਂ ਕਿਹੜੇ ਖੇਤਰ ਦੇ ਯੂਨੀਵਰਸਿਟੀ ਦੇ ਵਿੱਚ ਆਏ ਜਾਂ ਬਾਹਰ ਆਏ ਜਿਨ੍ਹਾਂ ਨੇ ਅੱਗਾਂ ਲਾਈਆਂ, ਇਹਦੀ ਵੀ ਪੜਤਾਲ ਹੋ ਜਾਣੀ ਚਾਹੀਦੀ ਆ। ਜਿਹੜੇ ਹੁਣ ਵੀਡੀਓ ਦੇ ਵਿੱਚ ਦੇਖਦੇ ਆ, CCTV ਕੈਮਰੇ ਦੇ ਵਿੱਚ ਅੱਗਾਂ ਲਾਉਂਦੇ, ਭੰਨ ਤੋੜ ਕਰਦੇ, ਲੁੱਟ ਖੋਹ ਕਰਦੇ ਦਿਸਦੇ ਆ, ਡਾਂਗਾਂ ਲੈ ਕੇ ਤੁਰੇ ਫਿਰਦੇ ਆ, ਇਹਨਾਂ ਦੇ ਬਾਰੇ ਤਾਂ ਫੋਟੋਆਂ ਦੇ ਆਧਾਰ 'ਤੇ, ਵੀਡੀਓ ਦੇ ਆਧਾਰ 'ਤੇ ਪਤਾ ਲੱਗ ਹੀ ਸਕਦਾ ਕਿ ਇਹ ਭਾਈ ਕੌਣ ਆ, ਇਹ ਵਿਦਿਆਰਥੀ ਆ ਕਿ ਨਹੀਂ, ਇਹ ਕਿੱਥੋਂ ਦੇ ਨੇ, ਇਹ ਕੌਣ ਨੇ। ਇਹਨਾਂ ਦੀ ਪਛਾਣ ਜਨਤਕ ਹੋਣੀ ਚਾਹੀਦੀ ਆ, ਕਿਉਂਕਿ ਵਿਦਿਆਰਥੀ ਸਾਡੇ ਦੇਸ਼ ਦਾ ਭਵਿੱਖ ਆ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਦੇ ਨਾਲ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ। ਪਰ ਜੋ ਕੁਝ ਇੱਥੇ ਫੈਲਾਇਆ ਗਿਆ, ਦੇਖੋ ਇਹ ਇੱਕ ਸਾਜਿਸ਼ ਦਾ ਹਿੱਸਾ ਜਾਂ ਇਹ ਸਿਆਸਤ ਆ, ਕਿਉਂਕਿ ਸਿਆਸਤ ਦੇ ਵਿੱਚ ਇਹ ਵੀ ਆ ਕਿ ਅਸ਼ੋਕ ਮਿੱਤਲ, ਜਿਹੜੇ ਕਿ ਆਪਾਂ ਜਾਣਦੇ ਕਿ ਰਾਜ ਸਭਾ ਦੇ ਮੈਂਬਰ ਆ, ਹੁਣ BJP ਦੇ, ਪਹਿਲਾਂ ਆਪ ਦੇ ਸੀ, ਵਿੱਚ ਵਿਚਾਲੇ ਚਰਚਾ ਇਹ ਵੀ ਚੱਲ ਪਈ ਸੀ ਕਿ ਇਹ ਸਾਰਾ ਕੁਝ ਪਲੈਨ ਕੀਤਾ ਗਿਆ। ਸੋ ਦੇਖਦੇ ਭਾਈ ਕੀ ਬਣਦਾ। ਪਰ ਪੁਲਿਸ ਨੇ SIT ਦਾ ਗਠਨ ਕੀਤਾ, ਉਹਦੇ ਵਿੱਚ ਕਈ ਵਿਦਿਆਰਥੀ ਵੀ ਜੋੜੇ ਗਏ ਆ, ਵਿੱਚੋਂ ਗੱਲ ਕੀ ਨਿਕਲ ਕੇ ਆਉਂਦੀ ਆ ਇਹ ਕੁਝ ਦਿਨਾਂ ਤੱਕ ਸ਼ਾਇਦ ਜਾਣਕਾਰੀ ਸਾਹਮਣੇ ਆ ਜਾਏ। ਰਾਹੁਲ ਗਾਂਧੀ ਦਿੱਲੀ ਦੇ ਵਿੱਚ ਯਮੁਨਾ ਨਗਰ ਦੇ ਵੱਲ ਗਏ, ਉਹਨਾਂ ਦੇ ਵੱਲੋਂ ਇੱਥੇ ਇਤਰਾਜ਼ ਜ਼ਾਹਰ ਕੀਤਾ ਗਿਆ ਕਿ ਸਿਰਫ ਇੱਕ ਵੋਟ ਬਚੀ ਆ 725 ਵੋਟਾਂ ਦੇ ਵਿੱਚੋਂ, SIR ਦੇ ਨਾਂ 'ਤੇ ਸਾਰੀਆਂ ਵੋਟਾਂ ਕੱਟ ਦਿੱਤੀਆਂ ਗਈਆਂ ਅਤੇ ਸਿਰਫ ਇੱਕ ਵੋਟ ਬਚੀ ਆ। ਇਹ ਗੱਲ ਕਹੀ ਆ ਕਿ ਜਿਹੜੇ ਇੱਥੋਂ ਦੇ ਲੋਕ ਆ, ਇਹ ਲੰਮੇ ਸਮੇਂ ਤੋਂ ਵੋਟਾਂ ਪਾਉਂਦੇ ਆ, ਇੱਥੇ ਰਹਿੰਦੇ ਆ, ਇੱਥੇ ਵੋਟਰ ਕਾਰਡ ਸੀ, ਪਰ ਇਹਨਾਂ ਦੀਆਂ ਵੋਟਾਂ ਕਿਉਂ ਕੱਟ ਦਿੱਤੀਆਂ ਗਈਆਂ? ਕੀ ਸਿਰਫ ਇੱਕੋ ਹੀ ਵੋਟਰ ਰਹਿਣਾ ਚਾਹੀਦਾ ਸੀ, ਬਾਕੀ ਸਾਰੇ ਕਿਉਂ ਕੱਟੇ ਗਏ ਆ? ਵਜ੍ਹਾ ਕੀ ਹੈ ਇਹਦੇ ਪਿੱਛੇ? ਦਿੱਲੀ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਵੋਟਾਂ ਕੱਟੀਆਂ ਗਈਆਂ, ਪੰਜਾਬ ਦੇ ਵਿੱਚ ਵੀ 20 ਲੱਖ ਦੇ ਕਰੀਬ ਵੋਟ ਕੱਟੀ ਗਈ ਆ ਲਗਭਗ। ਉਹ ਹੁਣ SIR ਦੇ ਰਾਹੀਂ ਇਹ ਗੱਲ ਕਹੀ ਗਈ ਆ ਵੀ ਜਿਹੜੇ ਲੋਕਾਂ ਦੀ ਮੌਤ ਹੋ ਗਈ, ਜਿਹੜੇ ਲੋਕਾਂ ਦੇ ਪਤੇ ਬਦਲ ਗਏ, ਜਿਹੜੇ ਲੋਕਾਂ ਦੇ ਨਾਂ ਦੇ ਸਪੈਲਿੰਗ ਗਲਤ ਸੀ, ਜਿਹੜੇ ਲੋਕ ਸੂਬਾ ਬਦਲ ਗਏ, ਜਿਨ੍ਹਾਂ ਦੀ 2 ਥਾਵਾਂ 'ਤੇ ਵੋਟ ਸੀ, ਉਸ ਤਰੀਕੇ ਨਾਲ ਸੋਧ ਹੋਈ ਆ। ਪਰ ਜਿੰਨੇ ਵੱਡੇ ਪੱਧਰ ਦੇ ਉੱਤੇ ਵੋਟਾਂ ਕੱਟੀਆਂ ਅਤੇ ਜਿਵੇਂ ਮੁੱਖ ਚੋਣ ਕਮਿਸ਼ਨ ਦੇ ਉੱਤੇ ਦੋਸ਼ ਲੱਗੇ ਆ, ਇਹ ਆਪਣੇ ਆਪ ਦੇ ਵਿੱਚ ਸਵਾਲ ਖੜ੍ਹਾ ਕਰਨ ਵਾਲੀ ਗੱਲ ਆ। ਇੰਡੀਅਨ ਐਕਸਪ੍ਰੈਸ ਦੀ ਉਹ ਰਿਪੋਰਟ ਮੇਰੇ ਖਿਆਲ ਤੁਹਾਡੇ ਚੇਤੇ ਦੇ ਵਿੱਚ ਹੋਣੀ ਆ, ਜਿਹੜੀ ਪਿਛਲੇ ਦਿਨੀ ਆਈ ਸੀ, ਜਿਹਦੇ ਵਿੱਚ ਮੁੱਖ ਚੋਣ ਕਮਿਸ਼ਨਰ ਦੇ ਉੱਤੇ ਕਈ ਸਵਾਲ ਖੜ੍ਹੇ ਹੋਏ, ਗਿਆਨੇਸ਼ ਕੁਮਾਰ ਦੇ ਉੱਤੇ, ਜਿਹੜੇ ਬਾਕੀ 2 ਚੋਣ ਕਮਿਸ਼ਨ ਆ ਉਹਨਾਂ ਦੇ ਵੱਲੋਂ, 2 ਅਧਿਕਾਰੀਆਂ ਦੇ ਵੱਲੋਂ, ਸੰਧੂ ਸਾਹਿਬ ਦੇ ਵੱਲੋਂ ਅਤੇ ਇੱਕ ਹੋਰ ਦੇ ਵੱਲੋਂ, ਇਹ ਗੱਲ ਕਹੀ ਗਈ ਸੀ ਕਿ 10 ਮਹੀਨਿਆਂ ਦੇ ਵਿੱਚ ਅਸੀਂ 14 ਇਤਰਾਜ਼ ਸਾਂਝੇ ਕੀਤੇ ਪਰ ਸਾਡੇ ਇਤਰਾਜ਼ਾਂ ਦੇ ਉੱਤੇ ਗੌਰ ਨਹੀਂ ਹੋਈ। ਉਸ ਤੋਂ ਬਾਅਦ ਕਾਂਗਰਸ ਨੇ ਮੁੱਖ ਚੋਣ ਕਮਿਸ਼ਨਰ ਦੇ ਅਸਤੀਫੇ ਦੀ ਮੰਗ ਕੀਤੀ ਆ। ਕਾਂਗਰਸ ਪਾਰਟੀ ਨੇ 2 ਅਕਤੂਬਰ ਤੋਂ ਦੇਸ਼ ਪੱਧਰੀ ਅੰਦੋਲਨ ਦੀ ਸ਼ੁਰੂਆਤ ਦਾ ਐਲਾਨ ਕੀਤਾ, ਪਰ ਕੀ 725 ਵੋਟਾਂ ਦੇ ਵਿੱਚੋਂ ਬਾਕੀ ਸਭ ਕੱਟ ਕੇ ਇੱਕ ਵੋਟ ਦਾ ਬਚ ਜਾਣਾ, ਇਹ SIR ਦੀ ਪ੍ਰਕਿਰਿਆ ਜਾਂ ਇਹ ਵਡਾਂਗੇ ਦੀ ਪ੍ਰਕਿਰਿਆ ਵੀ ਭਾਈ ਆ ਵੋਟਾਂ ਸਾਰੀਆਂ ਛਾਂਟ ਦਿਓ, ਇਹ ਆਪਣੇ ਵਾਲੀਆਂ ਨਹੀਂ ਆ? ਵਜ੍ਹਾ ਕੀ ਆ? 2 ਬੰਦੇ ਹੋਏ, 10 ਬੰਦੇ ਹੋਏ, 20 ਬੰਦੇ ਹੋਏ, 30 ਬੰਦੇ ਹੋਏ, 50 ਬੰਦੇ ਹੋਏ, ਜਿਨ੍ਹਾਂ ਦੇ ਆਪਾਂ ਕਹਿ ਦਿੰਦੇ ਵੀ ਭਾਈ 2 ਥਾਵਾਂ 'ਤੇ ਵੋਟ ਬਣੀ ਆ, ਇਹਨਾਂ ਦਾ ਪਤਾ ਟਿਕਾਣਾ ਸਹੀ ਨਹੀਂ ਗਾ, ਇਹਨਾਂ ਦਾ ਫਾਦਰ ਨੇਮ ਸਹੀ ਨਹੀਂ ਗਾ, ਇਹਨਾਂ ਦਾ ਕੋਈ ਸਪੈਲਿੰਗ ਦੀ ਮਿਸਟੇਕ ਆ, ਕੁਝ ਵੀ ਹੋ ਸਕਦਾ, ਇੰਨੀ ਵੱਡੀ ਗਿਣਤੀ ਦੇ ਵਿੱਚ ਸਾਰੀਆਂ ਹੀ ਕੱਟਤੀਆਂ ਜਿਵੇਂ ਕਿ ਰਾਹੁਲ ਗਾਂਧੀ ਨੇ ਕਿਹਾ? ਪਰ ਪਹਿਲਾਂ ਇਸ ਰਿਪੋਰਟ ਦਾ ਵੇਰਵਾ
5: ਫਿਰ ਕਰਾਂਗੇ ਟਿੱਪਣੀ।
8: ਰਾਹੁਲ ਗਾਂਧੀ ਲੰਘੇ ਕੱਲ੍ਹ ਦਿੱਲੀ ਦੇ ਵਿੱਚ ਯਮੁਨਾ ਕਿਨਾਰੇ ਵਸੀ ਬੇਲਾ ਅਸਟੇਟ ਦੀ ਝੁੱਗੀ ਬਸਤੀ ਦੇ ਵਿੱਚ ਪਹੁੰਚੇ। ਰਾਹੁਲ ਗਾਂਧੀ ਨੇ ਐਕਸ ਦੇ ਉੱਤੇ ਇਹਦਾ ਵੀਡੀਓ ਸ਼ੇਅਰ ਕੀਤਾ ਜਿਹਦੇ ਵਿੱਚ ਕਿਹਾ ਜੀ ਕਿ ਇੱਥੇ 728 ਲੋਕ ਰਹਿੰਦੇ ਨੇ। SIR ਤੋਂ ਬਾਅਦ ਵੋਟਰ ਲਿਸਟ ਦੇ ਵਿੱਚ ਸਿਰਫ ਇੱਕ ਨਾਂ ਬਚਿਆ ਅਤੇ ਬਾਕੀ 727 ਨਾਂ ਕੱਟ ਦਿੱਤੇ ਗਏ ਆ। ਰਾਹੁਲ ਨੇ ਕਿਹਾ ਕਿ ਇਹ ਲੋਕ ਦਹਾਕਿਆਂ ਤੋਂ ਇੱਥੇ ਰਹਿ ਰਹੇ ਆ। 2024 ਦੀਆਂ ਲੋਕ ਸਭਾ ਚੋਣਾਂ, 25 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਵੋਟਾਂ ਪਾ ਚੁੱਕੇ ਆ, 23 ਦੇ ਵਿੱਚ ਇਹਨਾਂ ਦੇ ਘਰ ਤੋੜ ਦਿੱਤੇ ਗਏ ਸੀ, ਇਹ ਕਿਤੇ ਨਹੀਂ ਗਏ, ਇੱਥੇ ਹੀ ਹਨ। ਰਾਹੁਲ ਨੇ ਇਹਨਾਂ ਲੋਕਾਂ ਦੇ ਵਿੱਚ ਬਹਿ ਕੇ SDM ਨੂੰ ਫੋਨ ਕੀਤਾ ਅਤੇ ਪੁੱਛਿਆ ਮਕਾਨ ਹੋਣ ਜਾਂ ਨਾ ਹੋਣ ਦਾ ਵੋਟ ਦੇ ਅਧਿਕਾਰ ਦੇ ਨਾਲ ਕੋਈ ਸੰਬੰਧ ਨਹੀਂ ਆ। ਰਾਹੁਲ ਨੇ ਦਾਅਵਾ ਕੀਤਾ ਕਿ ਖੁਦ ਇਲੈਕਸ਼ਨ ਕਮਿਸ਼ਨ ਗਿਆਨੇਸ਼ ਕੁਮਾਰ ਕਹਿ ਚੁੱਕੇ ਨੇ ਕਿ ਹਾਊਸ ਨੰਬਰ 0 ਬੇਘਰਾਂ ਦੇ ਲਈ ਆ।
9: ਫੋਕਸਡ ਇੰਸ਼ੋਰੈਂਸ ਐਂਡ ਫਾਈਨੈਂਸ਼ੀਅਲ ਲਾਈਫ ਡਿਸੇਬਿਲਟੀ ਕ੍ਰਿਟੀਕਲ ਸੁਪਰ ਵੀਜ਼ਾ ਵਿਸਟਰ ਵੀਜ਼ਾ ਇੰਸ਼ੋਰੈਂਸ ਕਰਵਾਉਣ ਦੇ ਲਈ ਤੁਸੀਂ ਵੀਰਿੰਦਰ ਸਿੰਘ ਬਹਿਲ ਜੀ ਨੂੰ ਫੋਨ ਕਰੋ 204-230-4131 204-230-4131 ਜਾਂ ਫਿਰ ਤੁਸੀਂ ਸਾਊਥ ਦੇ ਵਿੱਚ 99 ਸਕਰਫੀਲਡ ਬੁਲੇਵਰਡ ਦੇ ਉੱਤੇ ਤੇ ਨਾਰਥ ਦੇ ਵਿੱਚ 100 ਮੈਂਡਲੇ ਡਰਾਈਵ ਦੇ ਉੱਤੇ ਜਾ ਕੇ ਇਹਨਾਂ ਨੂੰ ਮਿਲ ਵੀ ਸਕਦੇ ਹੋ।
1: Serving Winnipeg for over 50 years. This is 92.7 FM CKJS.
10: Have you made your favorite radio station a preset on the new and improved iHeartRadio app? What about your favorite podcast? Whatever you choose, it's as easy as a tap to make a preset.
11: Just tap the app.
10: And with the all-new live radio dial, it's easier than ever to discover new stations you'll love.
12: Just tap the app.
10: Plus, a new trending section and the lyrics to your favorite songs. Find out what everyone's talking about.
12: All new, always free.
10: Get the new and improved free iHeartRadio app today.
8: ਫਿਰ ਵੀ 727 ਲੋਕਾਂ ਦਾ ਨਾਂ ਕਿਉਂ ਕੱਟ ਦਿੱਤਾ ਗਿਆ? ਰਾਹੁਲ ਨੇ ਕਿਹਾ ਕਿ ਇਹ SIR ਨਹੀਂ, ਵੋਟ ਚੋਰੀ ਦਾ ਤਰੀਕਾ। ਜਿਨ੍ਹਾਂ ਦੇ ਕੋਲ ਪਹਿਲਾਂ ਹੀ ਬਹੁਤ ਕੁਝ ਘੱਟ ਆ, ਉਹਨਾਂ ਦੇ ਕੋਲੋਂ ਇਕਲੌਤੀ ਤਾਕਤ ਖੋਹੀ ਜਾ ਰਹੀ ਆ। ਗਿਆਨੇਸ਼ ਕੁਮਾਰ ਤਾਂ ਜਾਣਗੇ ਹੀ, ਪਰ ਜਿਸ ਸਿਸਟਮ ਨੇ ਉਹਦੇ ਕੋਲੋਂ ਇਹ ਕਰਵਾਇਆ, ਉਹਦੇ ਕੋਲੋਂ ਵੀ ਹਿਸਾਬ ਕਿਤਾਬ ਮੰਗਣਾ। 31 ਅਗਸਤ ਨੂੰ ਜਾਰੀ ਡਰਾਫਟ ਵੋਟਰ ਲਿਸਟ ਦੇ ਵਿੱਚ ਤਕਰੀਬਨ 97 ਲੱਖ ਨਾਂ ਨੇ। ਇਸ ਤੋਂ ਪਹਿਲਾਂ ਦਿੱਲੀ ਦੇ ਵਿੱਚ 1 ਕਰੋੜ ਤੇ 45 ਲੱਖ ਵੋਟਰ ਸੀ, ਮਤਲਬ 47 ਲੱਖ ਤੋਂ ਵੱਧ, ਯਾਨੀ ਕਿ 47.5 ਲੱਖ ਨਾਂ ਲਿਸਟ ਦੇ ਵਿੱਚ ਨਹੀਂ ਆ। 33 ਲੱਖ ਤੋਂ ਵੱਧ ਵੋਟਰਾਂ ਨੂੰ ਕਹਿੰਦੇ ਜੀ ਕਿ ਫਾਰਮ ਦੇ ਵਿੱਚ ਗੜਬੜੀਆਂ ਦੇ ਕਰਕੇ ਨੋਟਿਸ ਭੇਜੇ ਗਏ ਨੇ। ਇਸ ਤੋਂ ਪਹਿਲਾਂ ਕਈ ਮਾਮਲਿਆਂ ਦੇ ਵਿੱਚ ਡਾਟਾ ਦਾ ਮਿਲਾਨ 2002 ਦੇ ਵਿੱਚ ਹੋਈ ਪਿਛਲੀ SIR ਦੌਰਾਨ ਤਿਆਰ ਵੋਟਰ ਲਿਸਟ ਦੇ ਨਾਲ ਨਹੀਂ ਹੋ ਸਕਿਆ। ਦਿੱਲੀ ਚੋਣ ਕਮਿਸ਼ਨ ਨੇ ਲੰਘੇ ਕੱਲ੍ਹ ਕਿਹਾ ਕਿ ਬੂਥ ਲੈਵਲ ਅਫਸਰਾਂ ਦੇ ਵੱਲੋਂ ਉਹਨਾਂ ਵੋਟਰਾਂ ਦੇ ਘਰ ਜਾ ਕੇ ਡਾਕੂਮੈਂਟ ਇਕੱਠੇ ਕੀਤੇ ਜਾਣਗੇ ਜਿਨ੍ਹਾਂ ਦੇ ਵੋਟਰ ਲਿਸਟ ਦੇ ਵਿੱਚ ਗੜਬੜੀਆਂ ਦੇ ਕਰਕੇ ਨੋਟਿਸ ਜਾਰੀ ਕੀਤੇ ਗਏ ਆ। ਇਹ ਕਾਰਵਾਈ ਵੋਟਰ ਲਿਸਟਾਂ ਦੇ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦੇ ਤਹਿਤ ਕੀਤੀ ਜਾ ਰਹੀ ਆ। ਚੋਣ ਕਮਿਸ਼ਨ ਨੇ 25 ਸਤੰਬਰ ਨੂੰ ਦਿੱਲੀ ਦੇ ਵਿੱਚ ਚੱਲ ਰਹੇ SIR ਤਹਿਤ ਦਾਅਵੇ ਤੇ ਇਤਰਾਜ਼ ਦਾਖਲ ਕਰਨ ਦੀ ਸਮਾਂ ਸੀਮਾ 1 ਮਹੀਨਾ ਵਧਾ ਕੇ 30 ਅਕਤੂਬਰ ਕਰ ਦਿੱਤੀ ਸੀ ਤੇ

0: ਹੈ, ਇਹਨੂੰ ਗੱਲਾਂ ਇੱਦਾਂ ਦੀਆਂ ਹੀ ਆਉਂਦੀਆਂ ਹਨ। ਪਰ ਹੁਣ ਜਦੋਂ ਕਾਂਗਰਸ ਦੇ ਵੱਲੋਂ ਦੇਸ਼ ਪੱਧਰੀ ਲੰਘੇ ਕੱਲ 15 ਸੂਬਿਆਂ ਦੇ ਵਿੱਚ ਪ੍ਰਦਰਸ਼ਨ ਕੀਤਾ ਗਿਆ ਮੁੱਖ ਚੋਣ ਕਮਿਸ਼ਨਰ ਦੇ ਅਸਤੀਫੇ ਦੇ ਲਈ।
1: ਮੈਡੀਕੇਅਰ ਕਲੀਨਿਕ, ਮੈਡੀਕੇਅਰ ਕਲੀਨਿਕ ਦੇ ਵਿੱਚ ਤੁਸੀਂ ਪਹੁੰਚੋ ਦੋਸਤੋ, ਜੇਕਰ ਤੁਸੀਂ ਆਪਣਾ ਇਲਾਜ ਕਰਵਾਉਣਾ ਚਾਹੁੰਦੇ ਹੋ, ਕਿਸੇ ਵੀ ਪ੍ਰਕਾਰ ਦਾ ਤੁਸੀਂ ਫਲੂ ਸ਼ਾਟ ਲਵਾਉਣਾ ਚਾਹੁੰਦੇ ਹੋ, ਕੋਵਿਡ ਵੈਕਸੀਨ ਲੈਣਾ ਚਾਹੁੰਦੇ ਹੋ, ਜਨਰਲ ਤੁਸੀਂ ਐਜ਼ ਏ ਫੈਮਿਲੀ ਡਾਕਟਰ ਆਪਣਾ ਕਿਸੇ ਨੂੰ ਅਸੈਪਟ ਕਰਨਾ ਹੋਵੇ, ਤਾਂ ਡਾਕਟਰ ਥਿੰਦ ਸਾਹਿਬ ਨੂੰ 1287 ਜੈਫਰਸਨ ਐਵਨਿਊ ਦੇ ਉੱਤੇ ਜਾ ਕੇ ਮਿਲੋ। 8 ਸਾਲਾਂ ਤੋਂ ਵਧੇਰੇ ਦਾ ਇਹਨਾਂ ਦਾ ਤਜਰਬਾ, ਬੜੇ ਚੰਗੇ ਤਰੀਕੇ ਦੇ ਨਾਲ ਧਿਆਨ ਦੇ ਨਾਲ ਤੁਹਾਡੀ ਗੱਲ ਸੁਣਦੇ ਨੇ। ਮੈਡੀਕੇਅਰ ਕਲੀਨਿਕ ਇੱਕ ਵਾਕ ਇਨ ਕਲੀਨਿਕ ਆ ਜਿੱਥੇ ਅਪਾਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ। ਨੰਬਰ 204-414-1137 1287 ਜੈਫਰਸਨ ਐਵਨਿਊ ਤੇ ਤੁਸੀਂ ਜਾਣਾ।
0: ਹੁਣ ਗੱਲ ਇਹ ਜੀ ਕਿ ਦੇਸ਼ ਦੇ ਵਿੱਚ 13 ਕਰੋੜ ਤੋਂ ਵੱਧ ਵੋਟਾਂ ਕੱਟੀਆਂ ਗਈਆਂ SIR ਦੇ ਨਾਂ 'ਤੇ। ਹੁਣ ਇਹ ਵੀ ਮੰਗ ਕੀਤੀ ਜਾ ਰਹੀ ਹੈ ਕਿ 2025 ਦੀ ਸੂਚੀ ਦੇ ਮੁਤਾਬਕ ਵੋਟਾਂ ਪੈਣੀਆਂ ਚਾਹੀਦੀਆਂ ਪੰਜਾਬ ਦੇ ਵਿੱਚ ਵੀ। ਕਾਂਗਰਸ ਦੇ ਵੱਲੋਂ ਵੀ ਪ੍ਰਦਰਸ਼ਨ ਕੀਤਾ ਗਿਆ, ਲੰਘੇ ਕੱਲ੍ਹ ਵੀ ਅਤੇ ਇਸ ਤੋਂ ਪਹਿਲਾਂ ਵੀ ਚੰਡੀਗੜ੍ਹ 'ਚ ਕੀਤਾ ਗਿਆ। ਮੰਗ ਇਹ ਆ ਕਿ SIR ਦਾ ਕੰਮ ਰੋਕਿਆ ਜਾਵੇ, SIR ਦੇ ਤਹਿਤ ਨਵੀਂ ਸੂਚੀ ਨਾ ਬਣਾਈ ਜਾਵੇ, ਪਹਿਲੀ ਸੂਚੀ ਦੇ ਆਧਾਰ ਦੇ ਉੱਤੇ ਵੋਟਾਂ ਪੈਣ। ਵੇਨੇ ਆਉਂਦੇ ਸਮੇਂ 'ਚ ਕੀ ਬਣਦਾ, ਪਰ ਇਹ ਬਹੁਤ ਵੱਡੇ ਪੱਧਰ ਦੇ ਉੱਤੇ ਸਵਾਲ ਖੜ੍ਹੇ ਕਰਨ ਵਾਲੀਆਂ ਗੱਲਾਂ। 727 ਦੇ ਵਿੱਚੋਂ 726 ਵੋਟਾਂ ਕੱਟ ਦੇਣੀਆਂ ਅਤੇ ਇੱਕ ਬਚਣੀ, ਫਿਰ ਇੱਕੋ ਕਿਵੇਂ ਬਚ ਗਈ, ਸਵਾਲ ਇਹ ਵੀ ਪੈਦਾ ਹੁੰਦਾ ਜੀ। ਲੰਘੇ ਕੱਲ੍ਹ ਪੂਰੇ ਦਾ ਪੂਰਾ ਦਿਨ ਸੋਸ਼ਲ ਮੀਡੀਆ ਦੇ ਉੱਤੇ ਸੁਨੀਤਾ ਬਾਵਾ ਦਾ ਜ਼ਿਕਰ ਛੱਡਦਾ ਰਿਹਾ। SHO ਸੁਨੀਤਾ ਬਾਵਾ, ਜਿਹਨੂੰ ਕਿ ਪਿਛਲੇ ਨੀ ਵਿਜੀਲੈਂਸ ਦੇ ਵੱਲੋਂ ਰਿਸ਼ਵਤ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ, ਉਹ ਸੁਨੀਤਾ ਬਾਵਾ ਜੀ ਦਾ ਆਲ ਇਜ਼ ਵੈਲ ਕਾਫੀ ਚਰਚਾ ਦੇ ਵਿੱਚ ਆ। ਸੁਨੀਤਾ ਬਾਵਾ ਤੋਂ ਪਹਿਲਾਂ ਵੀ ਬਹੁਤ ਸਾਰੇ ਪੁਲਿਸ ਮੁਲਾਜ਼ਮਾਂ ਦੇ ਉੱਤੇ ਸਮੇਂ ਸਮੇਂ 'ਤੇ ਕਥਿਤ ਦੋਸ਼ ਲੱਗੇ ਆ, ਕਦੇ ਕਿਸੇ ਮਹਿਕਮੇ 'ਤੇ ਕਦੇ ਕਿਸੇ ਮਹਿਕਮੇ ਦੇ ਉੱਤੇ ਦੋਸ਼ ਲੱਗਦੇ ਰਹਿੰਦੇ ਆ। ਉਹ ਬਾਅਦ ਵਿੱਚ 10-20 ਦਿਨ ਦੀ ਖਬਰ ਸਾਹਮਣੇ ਆਉਂਦੀ ਆ, ਫਿਰ ਪਤਾ ਨਹੀਂ ਕੀ ਤੋਂ ਕੀ ਹੋ ਜਾਂਦਾ, ਉਹ ਬੰਦੇ ਅੰਦਰ ਰਹਿੰਦੇ ਆ, ਉਹ ਛੁੱਟ ਜਾਂਦੇ ਆ, ਉਹ ਬਹਾਲ ਹੋ ਜਾਂਦੇ ਆ। ਖਬਰਾਂ 'ਤੇ ਇਹ ਕਿ ਬਹਾਲ ਹੀ ਹੋ ਜਾਂਦੇ ਆ ਬਹੁਤੀ ਵਾਰ। ਪਰ ਗੱਲ ਇਹ ਜੀ ਕਿ ਸੁਨੀਤਾ ਬਾਵਾ ਨੇ 50,000 ਰੁਪਏ ਦੀ ਮੰਗ ਕਿਉਂ ਕੀਤੀ? ਅਸਲ ਵਿੱਚ ਮੰਗ 1,00,000 ਰੁਪਏ ਦੀ ਹੋਈ। 20,000 ਦੀ ਪਹਿਲੀ ਕਿਸ਼ਤ ਜਾਰੀ ਕਰ ਦਿੱਤੀ ਗਈ, ਬੰਦੇ ਨੇ ਦੇ ਦਿੱਤੀ। 50,000 ਰੁਪਏ ਦੀ ਦੂਜੀ ਕਿਸ਼ਤ ਦੇਣ ਗਿਆ ਸੀਗਾ, ਉਦੋਂ ਉਹਨੇ ਵਿਜੀਲੈਂਸ ਨੂੰ ਫੜਾਤਾ ਸੁਨੀਤਾ ਬਾਵਾ ਨੂੰ ਅਤੇ ਉਹਦਾ ਗਨਮੈਨ। ਰੌਲਾ ਕੀ ਸੀ? ਰੌਲਾ NDPS ਦੇ ਕੇਸ ਦਾ। ਕੋਟ ਈਸੇ ਖਾਂ ਥਾਣੇ ਦੀ SHO ਸੁਨੀਤਾ ਦੇ ਵੱਲੋਂ
1: ਪ੍ਰਸਟੀਨ ਡੈਂਟਲ, ਪ੍ਰਸਟੀਨ ਡੈਂਟਲ ਵਾਲਿਆਂ ਕੋਲੋਂ ਤੁਸੀਂ ਆਪਣੇ ਦੰਦਾਂ ਦਾ ਕਿਸੇ ਵੀ ਪ੍ਰਕਾਰ ਦਾ ਇਲਾਜ ਕਰਵਾਉਣ ਦੇ ਲਈ ਪਹੁੰਚ ਸਕਦੇ ਹੋ, ਚਾਹੇ ਤੁਸੀਂ ਫਿਲਿੰਗ ਕਰਵਾਉਣੀ ਹੋਵੇ, ਇੰਪਲਾਂਟਸ ਹੋਵੇ, ਡੈਂਚਰ ਹੋਵੇ, ਜਾੜ ਕਢਾਉਣੀ ਹੋਵੇ, ਭਰਾਉਣੀ ਹੋਵੇ, ਦੰਦ ਸਾਫ਼ ਕਰਾਉਣੇ ਹੋਣ, 3D ਪ੍ਰਿੰਟਡ ਨਾਈਟ ਗਾਰਡ ਲਵਾਉਣੇ ਹੋਣ, ਸਪੋਰਟਸ ਗਾਰਡ ਲਵਾਉਣੇ ਹੋਣ, ਅਤੇ ਜਾਂ ਫਿਰ ਤੁਸੀਂ ਕਲੀਅਰ ਅਲਾਈਨਰ ਲਵਾਉਣਾ ਚਾਹੁੰਦੇ ਹੋ, ਕੋਈ ਸਰਜਰੀ ਕਰਵਾਉਣਾ ਚਾਹੁੰਦੇ ਹੋ, ਤਾਂ ਪ੍ਰਸਟੀਨ ਡੈਂਟਲ ਵਾਲਿਆਂ ਕੋਲ ਜ਼ਰੂਰ ਪਹੁੰਚੋ। ਇਹ ਬੱਚਿਆਂ ਦੇ ਲਈ ਸਪੈਸ਼ਲ ਟ੍ਰੀਟਮੈਂਟ ਦਿੰਦੇ ਨੇ, 2 ਲੋਕੇਸ਼ਨਸ ਨੇ ਇਹਨਾਂ ਦੀਆਂ, 11-15 ਗੇਟਵੇ ਰੋਡ ਜਾਂ ਫਿਰ 2777 ਮੈਕਫਿਲਪ ਸਟਰੀਟ। ਸੇਮ ਡੇ ਤੁਹਾਨੂੰ ਅਪੁਆਇੰਟਮੈਂਟ ਮਿਲ ਜੂਗੀ। ਅਪੁਆਇੰਟਮੈਂਟ ਬਣਾਉਣ ਦੇ ਲਈ ਨੰਬਰ 431-317-4444 431-317-4444
0: ਇੱਕ ਬੰਦੇ ਦਾ ਨਾਂ NDPS ਕੇਸ ਦੇ ਵਿੱਚ ਨਾਮਜ਼ਦ ਹੋਣ ਤੋਂ ਰੋਕਣ ਦੇ ਲਈ 1,00,000 ਰੁਪਇਆ ਮੰਗਿਆ, ਜਿਵੇਂ ਕਿ ਖਬਰਾਂ ਆਈਆਂ, ਸ਼ਿਕਾਇਤਕਰਤਾ ਨੇ ਜਿਵੇਂ ਕਿਹਾ। ਇਸ ਆਧਾਰ ਦੇ ਉੱਤੇ ਉਹ ਰਿਸ਼ਵਤ ਲੈਂਦੀ ਫੜੀ ਗਈ ਆ। ਪਰ ਹੈਰਾਨੀ ਇਸ ਗੱਲ 'ਤੇ ਹੋਈ ਆ ਵੀ ਜਦੋਂ ਉਹਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਅਤੇ ਉਹ ਹੱਸ ਹੱਸ ਕੇ ਬਾਹਰ ਉਹਨੇ ਇਉਂ ਗੱਲਾਂ ਕੀਤੀਆਂ ਮੀਡੀਆ ਦੇ ਵਿੱਚ ਜਾਣਿਆ ਜਾਂਦਿਆਂ, ਜਿਵੇਂ ਉਹਨੇ ਕੋਈ ਪਦਮ ਸ਼੍ਰੀ ਪੁਰਸਕਾਰ ਜਿੱਤਿਆ ਹੋਵੇ, ਜਿਵੇਂ ਉਹ ਗ੍ਰੈਮੀ ਪੁਰਸਕਾਰ ਦੇ ਵਿੱਚ ਆਈ ਹੋਵੇ, ਕੋਈ ਰੈੱਡ ਕਾਰਪੇਟ ਦੇ ਉੱਤੇ ਤੁਰਨੀ ਹੋਵੇ ਹੱਸ ਹੱਸ ਕੇ ਵੀ ਆਲ ਇਜ਼ ਵੈਲ, ਇਹ ਜ਼ਿੰਦਗੀ 'ਚ ਚੱਲਦਾ ਹੀ ਰਹਿੰਦਾ, ਉਤਰਾਅ ਚੜਾਅ ਆਉਂਦੇ ਹੀ ਰਹਿੰਦੇ ਆ, ਇਹ ਜੇਲ੍ਹ ਦਾ ਇੱਕ ਨਵਾਂ ਚੈਪਟਰ ਸ਼ੁਰੂ ਹੋਇਆ ਹੁਣ, ਇਹ ਜਿਵੇਂ ਕੋਈ ਫਿਲਮ ਦੀ ਕਹਾਣੀ ਦੱਸਦੇ ਹੁੰਦੇ ਆ, ਇਵੇਂ ਆ ਬੰਦੇ ਨੂੰ ਸ਼ਰਮਿੰਦਗੀ ਹੁੰਦੀ ਆ, ਬੰਦਾ ਟੁੱਟ ਜਾਂਦਾ ਵੀ ਮੇਰੇ 'ਤੇ ਰਿਸ਼ਵਤ ਦਾ ਦੋਸ਼ ਲੱਗਾ, ਮੇਰਾ ਹੁਣ ਰਿਸ਼ਤੇਦਾਰ ਪਰਿਵਾਰ ਆਲਾ ਦੁਆਲਾ ਮੈਨੂੰ ਕੀ ਕਹੂੰਗਾ। ਪਰ ਇੰਨਾ ਕੌਨਫੀਡੈਂਸ, ਇੰਨਾ ਆਤਮ ਵਿਸ਼ਵਾਸ, ਇਸ ਆਤਮ ਵਿਸ਼ਵਾਸ ਦੇ ਪਿੱਛੇ ਕੋਈ ਖੜ੍ਹਾ ਜਾਂ ਆਪ ਜੀ ਦਾ ਸੁਭਾਅ ਹੀ ਇਵੇਂ ਆ? ਖਬਰਾਂ ਤਾਂ ਹੁਣ ਇਹ ਵੀ ਆ ਵੀ ਪਹਿਲਾਂ ਵੀ ਕਈ ਕੁਝ ਇਸ ਤੋਂ ਹੁੰਦਾ ਰਿਹਾ, ਪਰ ਉਹਦੇ ਬਾਰੇ ਵੀ ਆਉਂਦੇ ਸਮੇਂ ਦੇ ਵਿੱਚ ਸ਼ਾਇਦ ਕੁਝ ਪੁਸ਼ਟੀ ਹੋਵੇ। ਪਰ ਕੀ ਬਣੂਗਾ ਸੁਨੀਤਾ ਦਾ, ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਅਤੇ ਫਿਰ ਕਰਾਂਗੇ ਟਿੱਪਣੀ। ਕੋਟ ਈਸੇ ਖਾਂ ਦੀ SHO ਸੁਨੀਤਾ ਬਾਵਾ ਅਤੇ ਉਹਦੇ ਗਨਮੈਨ ਹੋਮਗਾਰਡ ਜਵਾਨ ਅਵਤਾਰ ਸਿੰਘ ਨੂੰ 50,000 ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀ ਫੜਿਆ ਗਿਆ। ਅਤੇ ਖਾਸ ਗੱਲ ਇਹ ਕਿ ਗ੍ਰਿਫਤਾਰੀ ਤੋਂ ਬਾਅਦ ਇਸ ਔਰਤ ਦਾ ਹੌਸਲਾ ਅਤੇ ਉਹਦੇ ਵੱਲੋਂ ਦਿੱਤੇ ਗਏ ਬੇਖੌਫ ਬਿਆਨ ਸੋਸ਼ਲ ਮੀਡੀਆ ਦੇ ਉੱਤੇ ਅੱਗ ਵਾਂਗ ਫੈਲੇ। ਜਾਣਕਾਰੀ ਦੇ ਮੁਤਾਬਕ ਕੋਟ ਈਸੇ ਖਾਂ ਪੁਲਿਸ ਨੇ ਕੁਝ ਦਿਨ ਪਹਿਲਾਂ ਖੋਸਾ ਰਣਧੀਰ ਦੇ ਇੱਕ ਵਿਅਕਤੀ ਨੂੰ ਨਸ਼ੇ ਸਮੇਤ ਕਾਬੂ ਕੀਤਾ ਸੀ। ਇਸੇ ਆਧਾਰ 'ਤੇ ਥਾਣਾ ਮੁਖੀ ਸੁਨੀਤਾ ਬਾਵਾ ਪਿੰਡ ਨੂਰਪੁਰ ਹਕੀਮਾਂ ਦੇ ਰਾਜਵਿੰਦਰ ਸਿੰਘ ਨੂੰ ਨਸ਼ਾ ਤਸਕਰੀ ਦੇ ਕੇਸ ਦੇ ਵਿੱਚ ਉਲਝਾਉਣ ਦੀਆਂ ਧਮਕੀਆਂ ਦੇ ਕੇ ਪੈਸੇ ਮੰਗ ਰਹੀ ਸੀ। ਸੂਤਰਾਂ ਦੇ ਮੁਤਾਬਕ ਥਾਣਾ ਮੁਖੀ ਪਹਿਲਾਂ ਹੀ ਪੈਸੇ ਹਾਸਲ ਕਰ ਚੁੱਕੀ ਸੀ ਅਤੇ ਹੁਣ ਹੋਰ ਪੈਸਿਆਂ ਦੀ ਕਿਸ਼ਤ ਜਾਰੀ ਹੋਈ ਸੀ। ਪੀੜਤ ਰਾਜਵਿੰਦਰ ਦੀ ਸ਼ਿਕਾਇਤ 'ਤੇ ਕਾਰਵਾਈ ਕਰ

ਵਿਜੀਲੈਂਸ ਨੇ ਫਿਰੋਜ਼ਪੁਰ ਰੇਂਜ ਦੇ ਇੰਸਪੈਕਟਰ ਗਗਨਦੀਪ ਕੌਰ ਦੀ ਅਗਵਾਈ ਹੇਠ ਇੱਕ ਟੀਮ ਬਣਾਈ। ਵਿਜੀਲੈਂਸ ਨੇ ਜਾਲ ਵਿਛਾ ਕੇ ਅਤੇ ਸ਼ਨੀਵਾਰ ਦੇਰ ਰਾਤ 9 ਵਜੇ ਜੀਰਾ ਰੋਡ 'ਤੇ ਥਾਣਾ ਮੁਖੀ ਅਤੇ ਉਹਦੇ ਗਨਮੈਨ ਨੂੰ ਗਵਾਹਾਂ ਦੀ ਹਾਜ਼ਰੀ ਵਿੱਚ 50,000 ਦੀ ਰਿਸ਼ਵਤ ਲੈਂਦਿਆਂ ਦਬੋਚ ਲਿਆ। ਰਿਸ਼ਵਤ ਦੇ ਦੋਸ਼ਾਂ ਹੇਠ ਕਾਬੂ ਕੀਤੇ ਜਾਣ ਤੋਂ ਬਾਅਦ ਜੋ ਵੀਡੀਓ ਸਾਹਮਣੇ ਆਈ ਉਹ ਚਰਚਾ ਦੇ ਵਿੱਚ ਆ। ਪੱਤਰਕਾਰਾਂ ਨੇ ਉਹ ਤੋਂ ਸਵਾਲ ਪੁੱਛੇ ਤਾਂ ਉਹ ਕਹਿੰਦੀ ਜੀ ਆਲ ਇਜ਼ ਵੈਲ, ਆਲ ਇਜ਼ ਵੈਲ। ਜਦੋਂ ਰਿਸ਼ਵਤ ਬਾਰੇ ਪੁੱਛਿਆ ਗਿਆ ਤਾਂ ਉਹਨੇ ਕਿਹਾ ਜੀ ਕਿ ਜੇਲ੍ਹ ਦਾ ਨਵਾਂ ਮਡਿਊਲ ਸਟਾਰਟ ਹੋ ਗਿਆ, ਲੈਟਸ ਸੀ ਵਟ ਹੈਪਨ, ਵੇਖਦੇ ਹਾਂ ਅੱਗੇ ਕੀ ਹੁੰਦਾ। ਉਹਦੀਆਂ ਇਹਨਾਂ ਗੱਲਾਂ ਦੇ ਉੱਤੇ ਸੋਸ਼ਲ ਮੀਡੀਆ ਟਿੱਪਣੀਆਂ ਦੇ ਨਾਲ ਭਰਿਆ ਪਿਆ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਕਹਾਂਗੇ ਇਸ ਤੋਂ ਪਹਿਲਾਂ ਵੀ ਇੱਕ ਬੀਬੀ ਜਿਹੜੀ ਬਹੁਤ ਵੱਡੇ ਪੱਧਰ ਦੇ ਉੱਤੇ ਰੀਲਾਂ ਦੇ ਕਰਕੇ ਚਰਚਾ ਦੇ ਵਿੱਚ ਰਹੀ, ਪੁਲਿਸ ਮਹਿਕਮੇ ਦੇ ਵਿੱਚ, ਫਿਰ ਉਹ ਅੰਦਰ ਵੀ ਗਈ, ਫਿਰ ਬਾਹਰ ਵੀ ਆਈ, ਫਿਰ ਰੌਲਾ ਪਿਆ, ਫਿਰ ਅੰਦਰ ਗਈ, ਬੜਾ ਕੁਝ ਹੋਇਆ। ਉਹਦੀਆਂ ਖਬਰਾਂ ਖਤਮ ਹੋਈਆਂ ਅਤੇ ਇੱਕ ਨਵੀਂ ਬੀਬੀ ਦੀਆਂ ਖਬਰਾਂ ਆ ਗਈਆਂ। ਬੀਬੀਆਂ ਵਾਲਾ ਭਾਵੇਂ ਕੰਮ ਨਹੀਂ ਕੀਤਾ, ਹੈ ਤਾਂ ਕੰਮ ਚੋਰੀ ਦਾ ਹੀ, ਹੈ ਤਾਂ ਕੰਮ ਠੱਗੀ ਦਾ, ਰਿਸ਼ਵਤਖੋਰੀ ਦਾ ਹੀ। ਪਰ ਗੱਲ ਇਹ ਜੀ ਕਿ ਪੰਜਾਬ ਦੇ ਵਿੱਚ ਨਾ ਤਾਂ ਇਹ ਕੋਈ ਪਹਿਲੀ ਖਬਰ ਆ ਅਤੇ ਨਾ ਕੋਈ ਆਖਰੀ ਖਬਰ ਆ। ਹੁਣ ਸੁਨੀਤਾ ਬਾਵਾ ਦੇ ਉੱਤੇ ਕੀ ਵਿਭਾਗੀ ਕਾਰਵਾਈ ਹੁੰਦੀ ਆ, ਕਿੰਨੇ ਕੁ ਲੰਮੇ ਸਮੇਂ ਦੀ ਕਾਰਵਾਈ ਹੁੰਦੀ ਆ, ਜਾਂ ਇਹ ਮੁੜ ਕੇ ਬਹਾਲ ਹੋ ਕੇ ਫਿਰ SHO ਅਹੁਦੇ ਦੇ ਉੱਤੇ ਆਉਂਦੀ ਆ, ਇਹ ਸਮੇਂ ਨੇ ਬਿਆਨ ਕਰਨਾ। ਪਰ ਮੈਂ ਅੱਜ ਤੱਕ ਕਦੇ ਦੇਖਿਆ ਨਹੀਂ ਸੀ ਕਿਸੇ ਬੰਦੇ ਨੂੰ ਫੜਿਆ ਹੋਵੇ ਅਤੇ ਉਹ ਇਉਂ ਹੱਸ ਹੱਸ ਕੇ ਗੱਲਾਂ ਕਰਦਾ ਹੋਵੇ, ਜਿਵੇਂ ਕਿ ਉਹਦੀ ਕੋਈ ਫਿਲਮ ਰਿਲੀਜ਼ ਹੋਣੀ ਹੁੰਦੀ ਆ ਅਤੇ ਉਹ ਬੜੇ ਉਤਸ਼ਾਹ ਦੇ ਵਿੱਚ ਹੋਵੇ ਕਿ ਤਾਂ ਹਿੱਟ ਹੋ ਹੀ ਲਓ, ਬੜਾ ਸੋਹਣਾ ਕੰਮ ਕੀਤਾ ਮੈਂ ਇਹਦੇ ਵਿੱਚ, ਇਹ ਤਾਂ ਕਮਾਲਾਂ ਹੋ ਗਈਆਂ, ਮੈਨੂੰ ਬੜਾ ਚਾਅ ਇਸ ਫਿਲਮ ਦੇ ਰਿਲੀਜ਼ਿੰਗ ਦਾ। ਕਲਾਕਾਰ ਤਾਂ ਇੱਦਾਂ ਦੀਆਂ ਗੱਲਾਂ ਕਰਦੇ ਹੁੰਦੇ ਆ, ਪਰ ਜਿਹੜੀ ਥਾਂ ਦੇ ਉੱਤੇ ਸਿਰ ਸੁੱਟ ਕੇ ਲੋਕ ਤੁਰਦੇ ਆ, ਸੁਨੀਤਾ ਬਾਵਾ ਨੇ ਜਿੰਨੇ ਚਾਅ ਅਤੇ ਉਤਸ਼ਾਹ ਅਤੇ ਹੌਸਲੇ ਨਾਲ ਗੱਲਾਂ ਕੀਤੀਆਂ, ਇਹਦੀ ਚਰਚਾ ਹੋਣੀ ਸੁਭਾਵਿਕ ਆ। ਖਬਰਾਂ ਦੇ ਉੱਤੇ ਵਿਚਾਰ ਚਰਚਾ ਹੋਰ ਵੀ ਕੀਤੀ ਜਾ ਸਕਦੀ ਸੀ, ਵਕਤ ਰੋਕਣ ਲਈ ਕਹਿ ਰਿਹਾ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਮਿਹਰਬਾਨੀ।

ਫੋਕਸਡ ਇੰਸ਼ੋਰੈਂਸ ਐਂਡ ਫਾਈਨੈਂਸ਼ੀਅਲ ਲਾਈਫ ਡਿਸੇਬਿਲਟੀ ਕ੍ਰਿਟੀਕਲ ਸੁਪਰ ਵੀਜ਼ਾ ਵਿਸਟਰ ਵੀਜ਼ਾ ਇੰਸ਼ੋਰੈਂਸ ਕਰਵਾਉਣ ਦੇ ਲਈ ਤੁਸੀਂ ਵੀਰਿੰਦਰ ਸਿੰਘ ਬਹਿਲ ਜੀ ਨੂੰ ਫੋਨ ਕਰੋ 204-230-4131 204-230-4131 ਜਾਂ ਫਿਰ ਤੁਸੀਂ ਸਾਊਥ ਦੇ ਵਿੱਚ 99 ਸਕਰਫੀਲਡ ਬੁਲੇਵਰਡ ਦੇ ਉੱਤੇ ਅਤੇ ਨੌਰਥ ਦੇ ਵਿੱਚ 100 ਮੈਂਡਲੇ ਡਰਾਈਵ ਦੇ ਉੱਤੇ ਜਾ ਕੇ ਇਹਨਾਂ ਨੂੰ ਮਿਲ ਵੀ ਸਕਦੇ ਹੋ।

0: ਕੁੜੀਏ ਮਾੜਾ ਜਿਹਾ ਟਾਈਮ ਤਾਂ ਦੇਖੀ, ਮੇਰਾ ਤਾਂ ਕਲਚਰ ਆਫ ਪੰਜਾਬ ਸੁਣਨਾ ਰਹਿ ਗਿਆ।
1: ਕੋਈ ਗੱਲ ਨਹੀਂ, ਹੁਣ ਸੁਣੋ ਕਲਚਰ ਆਫ ਪੰਜਾਬ ਸਾਡੇ ਯੂਟਿਊਬ ਚੈਨਲ ਕਲਚਰ ਆਫ ਪੰਜਾਬ ਤੇ।
2: ਕਲਚਰ ਆਫ ਪੰਜਾਬ ਹੁਣ ਯੂਟਿਊਬ ਤੇ।
3: ਕਲਚਰ ਆਫ ਪੰਜਾਬ ਟਿਊਨ ਇਨ ਕਰਨੇ ਕੇ ਲੀਏ ਆਪਕਾ ਧੰਨਵਾਦ।

0: ਕੁੜੀਏ ਮਾੜਾ ਜਿਹਾ ਟਾਈਮ ਤੇ ਦੇਖੀ, ਮੇਰਾ ਤਾਂ ਕਲਚਰ ਆਫ ਪੰਜਾਬ ਸੁਣਨਾ ਰਹਿ ਗਿਆ।
1: ਕੋਈ ਗੱਲ ਨਹੀਂ, ਹੁਣ ਸੁਣੋ ਕਲਚਰ ਆਫ ਪੰਜਾਬ ਸਾਡੇ ਯੂਟਿਊਬ ਚੈਨਲ ਕਲਚਰ ਆਫ ਪੰਜਾਬ ਤੇ।
2: ਕਲਚਰ ਆਫ ਪੰਜਾਬ ਹੁਣ ਯੂਟਿਊਬ ਤੇ।

0: ਪੰਜਾਬੀ ਚੁਟਕਲੇ ਕਹਾਣੀਆਂ ਤੇ ਸਾਡੀਆਂ ਚਟਪਟੀਆਂ ਗੱਲਾਂ
1: ਸੁਣਦੇ ਯਾਰ ਰੋਜ਼ ਰੇਡੀਓ ਤੇ
2: ਸੁਣੋ ਸਾਡੇ YouTube ਚੈਨਲ ਕਲਚਰ ਆਫ ਪੰਜਾਬ ਤੇ।

ਕਹਿਤਾ ਜਾਨ ਪ੍ਰਵੀਨ ਠਾਕੁਰ ਪ੍ਰਭ ਮੇਰੇ ਤਿਸ ਆਗਿਆ ਕਿਆ ਕਹਿਤਾ ਰਹਾਓ ਅਨ ਬੋਲੇ ਕਹੋ ਤੁਸੀਂ ਪਛਾਣੈ ਜੋ ਜੀ ਅਨ ਮੈਂ ਹੋਤਾ ਅਰੇ ਮਨ ਕਾਏ ਕਹਾਂ ਲਉ ਡਹਿਕੈ ਜੋ ਪੇਖਤੀ ਸੰਗ ਸੁਨਤਾ ਐਸੋ ਜਾਨ ਭਏ ਮਨ ਆਨੰਦ ਆਨ ਨਾ ਬੀਓ ਕਰਤਾ ਕਹੋ ਨਾਨਕ ਗੁਰ ਭਏ ਦਯਾਰਾ ਹਰ ਰੰਗ ਨਾ ਕਭੂ ਲਹਿਤਾ ਬਿਲਾਵਲ ਮਹੱਲਾ ਪੰਜਵਾਂ ਨਿੰਦਕ ਐਸੇ ਹੀ ਚਰ ਪਰੀਐ ਇਹ ਨਿਸ਼ਾਨੀ ਸੁਣੋ ਤੁਮ ਭਾਈ ਜਿਉ ਕਾਲਰ ਭੀਤ ਗਿਰੀਐ ਰਹਾਓ ਜੋ ਦੇਖੈ ਛਿਦਰ ਤਉ ਨਿੰਦਕ ਉਮਾ ਹੈ ਭਲੋ ਦੇਖ ਦੁਖ ਭਰੀਐ ਆਠ ਪਹਿਰ ਚਿਤਵੈ ਨਹੀਂ ਪਹੁੰਚੈ ਬੁਰਾ ਚਿਤਵਤ ਚਿਤਵਤ ਮਰੀਐ ਨਿੰਦਕ ਪ੍ਰਭੂ ਭੁਲਾਇਆ ਕਾਲ ਨੇਰੈ ਆਇਆ ਹਰ ਜਨ ਸਿਉ ਬਾਦ ਉਠਰੀਐ ਨਾਨਕਾ ਰਖਾਇਆ ਪ੍ਰਭ ਸੁਆਮੀ ਕਿਆ ਮਾਨਸ ਬਪਰੇ ਕਰੀਐ ਬਿਲਾਵਲ ਮਹੱਲਾ ਪੰਜਵਾਂ ਐਸੇ ਕਾਹੇ ਪੂਲ ਪਰੇ ਕਰੈ ਕਰਾਵੈ ਮੁਕਰ ਪਾਵੈ ਪੇਖਤ ਸੁਨਤ ਸਦਾ ਸੰਘਰੇ ਰਹਾਓ ਕਾਜ ਬਿਹਾਜਨ ਕੰਚਨ ਛਾਡਨ ਬੈਰੀ ਸੰਘ ਹੇਤ ਸਾਜਨ ਤਿਆਗ ਖਰੇ ਹੋਵਨ ਕੌਰਾ ਅਨਹੋਵਨ ਮੀਠਾ ਬਿਖਿਆ ਮੈਂ ਲਪਟਾਏ ਜਰੇ ਅੰਧ ਕੂ ਮੈਂ ਪਰਿਓ ਪਰਾਨੀ ਭਰਮ

ਰਹਾਉ। ਇਆਨਪ ਤੇ ਸਭ ਪਈ ਸਿਆਨਪ, ਪ੍ਰਭ ਮੇਰਾ ਦਾਨਾ ਬੀਨਾ, ਹੱਥ ਦੇ ਰੱਖੇ ਆਪਣੇ ਕਹੋ, ਕਾਹੂ ਨਾ ਕਰਤੇ ਕਸ਼ਕੀਨਾ। ਬਲ ਜਾਵੋ ਦਰਸ਼ਨ ਸਾਧੂ ਕੈ, ਜੇ ਪ੍ਰਸਾਦ ਹਰ ਨਾਮ ਲੀਨਾ। ਕਹੋ ਨਾਨਕ ਠਾਕੁਰ ਪਾਰੋਸੈ, ਕਹੂ ਨਾ ਮਾਨਿਓ ਮਨਸ਼ੀਨਾ। ਬਿਲਾਵਲ ਮਹੱਲਾ ਪੰਜਵਾਂ, ਗੁਰਪੂਰੈ ਮੇਰੀ ਰਾਖ ਲਈ, ਅੰਮ੍ਰਿਤ ਨਾਮ ਹਿਰਦੇ ਮੈਂ ਦੀਨੋ, ਜਨਮ ਜਨਮ ਕੀ ਮੈਲ ਗਈ ਰਹਾਓ। ਨਿਵਰੇ ਦੂਤ ਦੁਸ਼ਟ ਬਹਿਰਾਈ, ਗੁਰਪੂਰੇ ਕਾ ਜਪਿਆ ਜਾਪ, ਕਹਾਂ ਕਰੈ ਕੋਈ ਬੇਚਾਰਾ, ਪ੍ਰਭ ਮੇਰੇ ਕਾ ਵੜ ਪ੍ਰਤਾਪ। ਸਿਮਰ ਸਿਮਰ ਸਿਮਰ ਸੁਖ ਪਾਇਆ, ਚਰਨ ਕਮਲ ਰੱਖ ਮਨ ਮਾਹੀ, ਤਾਂ ਕੀ ਸਰਨ ਪਰਿਓ ਨਾਨਕ ਦਾਸ, ਜਾਂ ਤੇ ਉੱਪਰ ਕੋ ਨਾਹੀ। ਬਿਲਾਵਲ ਮਹੱਲਾ ਪੰਜਵਾਂ, ਸਦਾ ਸਦਾ ਜਪੀਐ ਪ੍ਰਭ ਨਾਮ, ਜਰਾ ਮਰਾ ਕਹੀ ਦੁੱਖ ਨਾ ਵਿਆਪੈ, ਅਗੈ ਦਰਗੈ ਪੂਰਨ ਕਾਮ ਰਹਾਉ। ਆਪ ਤਿਆਗ ਪਰਿਐ ਨਿਤ ਸਰਣੀ, ਗੁਰ ਤੇ ਪਾਈਐ ਹੋ ਨਿਧਾਨ, ਜਨਮ ਮਰਨ ਕੀ ਕੱਟੀਐ ਫਾਸੀ, ਸਾਚੀ ਦਰਗੈ ਕਾ ਨਿਸ਼ਾਨ। ਜੋ ਤੁਮ ਕਰਹੋ ਸੋਈ ਪਲ ਮਾਨੋ, ਮਨ ਤੇ ਛੂਟੈ ਸਗਲ ਗੁਮਾਨ, ਕਹੋ ਨਾਨਕ ਤਾਂ ਕੀ ਸਰਣਾਈ, ਜਾਂ ਕਾ ਕੀਆ ਸਗਲ ਜਹਾਨ। ਬਿਲਾਵਲ ਮਹੱਲਾ ਪੰਜਵਾਂ, ਮਨ ਤਨ ਅੰਤਰ ਪ੍ਰਭ ਆਹੀ, ਹਰ ਗੁਣ ਗਾਵਤ ਪਰ ਉਪਕਾਰ ਨਿਤ, ਤਿਸ ਰਸਨਾ ਕਾ ਮੂਲ ਕਿਛ ਨਾਹੀ ਰਹਾਉ। ਕੁਲ ਸਮੂਹ ਉਦਰੇਖਨ ਪੀਤਰ, ਜਨਮ ਜਨਮ ਕੀ ਮਲ ਲਾਹੀ, ਸਿਮਰ ਸਿਮਰ ਸਵਾਮੀ ਪ੍ਰਭ ਆਪਣਾ, ਅਨੰਦ ਸੇਤੀ ਵਿਖਿਆ ਬਨ ਗਾਹੀ। ਚਰਨ ਪ੍ਰਭੂ ਕੇ ਬੋਹਿਤ ਪਾਏ, ਭਵ ਸਾਗਰ ਪਾਰ ਪਰਾਹੀ, ਸੰਤ ਸੇਵਕ ਭਗਤ ਹਰ ਤਾਂ ਕੇ, ਨਾਨਕ ਮਨ ਲਾਗਾ ਹੈ ਤਾਹੀ। ਬਿਲਾਵਲ ਮਹੱਲਾ ਪੰਜਵਾਂ, ਤੀਰਾ ਦੇਖ ਤੁਮਾਰੇ ਰੰਗਾ, ਤੂੰ ਸੁਆਮੀ ਅੰਤਰ ਜਾਮੀ, ਤੂੰ ਹੀ ਵਸੈ ਸਾਧ ਕੈ ਸੰਗਾ ਰਹਾਉ। ਖਿਨ ਮੈਂ ਥਾਪ ਨਿਵਾਜੇ ਠਾਕਰ, ਨੀਚ ਕੀੜ ਤੇ ਕਰਹਿ ਰਜੰਗਾ, ਕਬਹੂ ਨਾ ਬਿਸਰੈ ਹੀਏ ਮੋਰੇ ਤੇ, ਨਾਨਕ ਦਾਸ ਹੀ ਦਾਨ ਮੰਗਾ। ਬਿਲਾਵਲ ਮਹੱਲਾ ਪੰਜਵਾਂ, ਅਚਿਤ ਪੂਜਾ ਜੋ ਗੋਪਾਲ, ਮਨ ਤਨ ਅਰਪ ਰੱਖੋ ਹਰਿ ਆਗੈ, ਸਰਬ ਜੀਆਂ ਕਾ ਹੈ ਪ੍ਰਤਪਾਲ ਰਹਾਉ। ਸਰਨ ਸਮਰੱਥ ਅਕਥ ਸੁਖਦਾਤਾ, ਕਿਰਪਾ ਸਿੰਧ ਬੜੋ ਦਇਆਲ, ਕੰਠ ਲਾਏ ਰੱਖੈ ਆਪਣੇ ਕਹੋ ਤਿਸਨੋਂ, ਕੰਠ ਲਾਏ ਰੱਖੈ ਆਪਣੇ ਕਹੋ ਤਿਸਨੋਂ ਲੱਗੈ ਨਾ ਤਾਤੀ ਬਾਲ। ਦਾਮੋਦਰ ਦਇਆਲ ਸੁਆਮੀ, ਸਰਬਸ ਸੰਤ ਜਨਾ ਤਲ ਮਾਲ, ਨਾਨਕ ਜਾਚਕ ਦਰਸ ਪ੍ਰਭ ਮੰਗੈ, ਸੰਤ ਜਨਾ ਕੀ ਮਿਲੈ ਰਵਾਲ। ਬਿਲਾਵਲ ਮਹੱਲਾ ਪੰਜਵਾਂ, ਸਿਮਰਤ ਨਾਮ ਕੋਟ ਜਤਨ ਪਏ, ਸਾਧ ਸੰਗ ਮਿਲ ਹਰ ਗੁਣ ਗਾਏ, ਜਮ ਦੂਤਨ ਕਉ ਤਰਾਸ ਹੈ ਰਹਾਉ। ਜੇਤੇ ਪੁਨਾ ਚਰਨ ਸੇ ਕੀਨੇ, ਮੰਤਨ ਪ੍ਰਭ ਕੇ ਚਰਨ ਗਹੇ, ਆਵਣ ਜਾਣ ਪਰਮ ਪਉ ਨਾਠਾ, ਜਨਮ ਜਨਮ ਕੇ ਕਿਲ ਵਿਖ ਦਹੇ। ਨਿਰਪਉ ਹੋਏ ਭਜੋ ਜਗਦੀਸੈ, ਇਹੋ ਪਦਾਰਥ ਵਡ ਭਾਗ ਲਹੇ, ਕਰ ਕਿਰਪਾ ਪੂਰਨ ਪ੍ਰਭ ਦਾਤੇ, ਨਿਰਮਲ ਜਸ ਨਾਨਕ ਦਾਸ ਕਹੇ। ਬਿਲਾਵਲ ਮਹੱਲਾ ਪੰਜਵਾਂ, ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹੱਥ ਕਹੀ ਨਾ ਪਹੁੰਚੈ, ਸੁਲਹੀ ਹੋਏ ਮੂਆ ਨਾ ਪਾਕ ਰਹਾਉ। ਕਾੜ ਕੁਠਾਰ ਖਸਮ ਸਿਰ ਕਾਟਿਆ, ਖਿਨ ਮੈਂ ਹੋਏ ਗਿਆ ਹੈ ਖਾਕ, ਮੰਦਾ ਚਿਤਵਤ ਚਿਤਵਤ ਪਚਿਆ, ਜਿਨ ਰਚਿਆ ਤਿਨ ਦੀਨਾ ਤਾਕ। ਪੁੱਤਰ ਮੀਤ ਤਨ ਕਿਛੂ ਨਾ ਰਹਿਓ, ਸੋ ਛੋੜ ਗਿਆ ਸਾ।

ਕਾਰਜ ਰਾਸ ਕੀਆ ਗੁਰਦੇਵ ਰਹਾਓ। ਆਦ ਮੱਧ ਪ੍ਰਭ ਅੰਤ ਸਵਾਮੀ ਆਪਣਾ ਥਾਟ ਬਣਾਇਓ ਆਪ, ਆਪਣੇ ਸੇਵਕ ਕੀ ਆਪੇ ਰਾਖੈ ਪ੍ਰਭ ਮੇਰੇ ਕੋ ਵਟ ਪ੍ਰਤਾਪ। ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਵਸ ਕੀਨੇ ਜਨ ਸਗਲੇ ਜੰਤ, ਚਰਨ ਕਮਲ ਨਾਨਕ ਸਰਨ ਆਈ ਰਾਮ ਨਾਮ ਜਪ ਨਿਰਮਲ ਮੰਤ। ਬਿਲਾਵਲ

ਆਪ ਰਹਾਉ ਕਰ ਕਿਰਪਾ ਹਸਤ ਪ੍ਰਭ ਦੀਨੇ ਜਗਤ ਉਧਾਰ ਨਾ ਵਖੰਡ ਪ੍ਰਤਾਪ ਦੁਖ ਬਿਨ ਸੇ ਸੁਖ ਅੰਧ ਪ੍ਰਵੇਸ਼ਾ ਕ੍ਰਿਸ਼ਨ ਬੁਜੀ ਮਨ ਤਨ ਸਹਿਤ ਰਾਪ ਅਨਾਥ ਕੋ ਨਾਥ ਸਰਨ ਸਮਰਥਾ ਸਗਲ ਸ੍ਰਿਸ਼ਟ ਕੋ ਮਾਈ ਬਾਪ ਭਗਤ ਵਛਲ ਪੈ ਪੰਜਨ ਸਵਾਮੀ ਗੁਣ ਗਾਵਤ ਨਾਨਕ ਆਲਾਪ ਬਿਲਾਵਲ ਮਹੱਲਾ ਪੰਜਵਾਂ ਜਿਸ ਤੇ ਉਪਜਿਆ ਤਿਸੈ ਪਛਾਣ ਪਾਰ ਬ੍ਰਹਮ ਪਰਮੇਸ਼ਰ ਧਿਆਇਆ ਕੁਸਲ ਖੇਮ ਹੋਏ ਕਲਿਆਣ ਰਹਾਉ ਗੁਰ ਪੂਰਾ ਭੇਟਿਓ ਵਡਭਾਗੀ ਅੰਤਰਜਾਮੀ ਸੁਗੜ ਸੁਜਾਨ ਹਾਥ ਦੇ ਰਾਖੇ ਕਰੇ ਆਪਣੇ ਬੜ ਸਮਰੱਥ ਨਿਮਾਣਿਆ ਕੋ ਮਾਨ ਭ੍ਰਮ ਪੈ ਬਿਨਸ ਗਏ ਖਿਨ ਪੀਤਰ ਅੰਧਕਾਰ ਪ੍ਰਗਟੇ ਚਾਨਾਣ ਸਾ ਸਾਸ ਆਰਾਧੈ ਨਾਨਕ ਸਦਾ ਸਦਾ ਜਾਈਐ ਕੁਰਬਾਨ ਬਿਲਾਵਲ ਮਹੱਲਾ ਪੰਜਵਾਂ ਦੋਵੈ ਥਾਵ ਰੱਖੇ ਗੁਰਸੂਰੇ ਹਲਤ ਪਲਤ ਪਾਰ ਬ੍ਰਹਮ ਸਵਾਰੇ ਕਾਰਜ ਹੋਏ ਸਗਲੇ ਪੂਰੇ ਰਹਾਓ ਹਰ ਹਰ ਨਾਮ ਜਪਤ ਸੁਖ ਸਹਿਜੇ ਮੱਜਨ ਹੋਵਤ ਸਾਧੂ ਧੂਰੇ ਆਵਣ ਜਾਣ ਰਹੇ ਥਿਤ ਪਾਈ ਜਨਮ ਮਰਨ ਕੇ ਮਿਟੇ ਬਿਸੂਰੇ ਭ੍ਰਮ ਪੈ ਤਰੇ ਛੁੱਟੇ ਪੈ ਜਮਕੇ ਘਟ ਘਟ ਏਕ ਰਹਿਆ ਭਰਪੂਰੇ ਨਾਨਕ ਸਰਨ ਪਰਿਓ ਦੁਖ ਪੰਜਨ ਅੰਤਰ ਬਾਹਰ ਪੇਖਾ ਜੂਰੇ ਬਿਲਾਵਲ ਮਹੱਲਾ ਪੰਜਵਾਂ ਦਰਸ਼ਨ ਦੇਖਤ ਦੋਖ ਨਸੇ ਕਵੋ ਨਾ ਹੋਵੋ ਦ੍ਰਿਸ਼ਟਿਆ ਗੋਚਰ ਜੀ ਕੈ ਸੰਗ ਬਸੇ ਰਹਾਓ ਪ੍ਰੀਤਮ ਪ੍ਰਾਣਿਆ ਧਾਰ ਸੁਆਮੀ ਪੂਰ ਰਹੇ ਪ੍ਰਭ ਅੰਤਰਜਾਮੀ ਕਿਆ ਗੁਣ ਤੇਰੇ ਸਾਰ ਸੁਮਾਰੀ ਸਾਸ ਸਾਸ ਪ੍ਰਭ ਤੁਜੈ ਚਿਤਾਰੀ ਕਿਰਪਾ ਨਿਧ ਪ੍ਰਭ ਦੀਨ ਦਿਆਲਾ ਜੀ ਜੰਤ ਕੀ ਕਰੋ ਪ੍ਰਤਪਾਲਾ ਆਠ ਪਹਿਰ ਤੇਰਾ ਨਾਮ ਜਨ ਜਾਪੇ ਨਾਨਕ ਪ੍ਰੀਤ ਲਾਈ ਪ੍ਰਭ ਆਪੇ ਬਿਲਾਵਲ ਮਹੱਲਾ ਪੰਜਵਾਂ ਤਨ ਤਨ ਜੋਬਨ ਚਲਤ ਗਿਆ ਰਾਮ ਨਾਮ ਕਾ ਭਜਨ ਨਾ ਕੀਨੋ ਕਰਤ ਬਿਕਾਰ ਨਿਸਪੋਰ ਪਿਆ ਰਹਾਓ ਅਨਕ ਪ੍ਰਕਾਰ ਭੋਜਨ ਨਿਤ ਖਾਤੇ ਮੁਖ ਦੰਤਾ ਕਸ ਖੀਨ ਖਿਆ ਮੇਰੀ ਮੇਰੀ ਕਰ ਕਰ ਮੂਠਾਓ ਪਾਪ ਕਰਤ ਨਹਿ ਪਰੀ ਦਇਆ ਮਹਾਂ ਬਿਕਾਰ ਘੋਰ ਦੁਖ ਸਾਗਰ ਤਿਸਮੈ ਪ੍ਰਾਣੀ ਗਲਤ ਪਿਆ ਸਰਨ ਪਰੇ ਨਾਨਕ ਸਵਾਮੀ ਕੀ ਬਾਂਹ ਪਗਰ ਪ੍ਰਭ ਕਾਢ ਲਿਆ ਬਿਲਾਵਲ ਮਹੱਲਾ ਪੰਜਵਾਂ ਆਪਣਾ ਪ੍ਰਭ ਆਇਆ ਚੀਤ ਦੁਸ਼ਮਣ ਦੁਸ਼ਟ ਰਹੇ ਚੱਖ ਮਾਰਤ ਕੁਸਲ ਪਇਆ ਮੇਰੇ ਭਾਈ ਮੀਤ ਰਹਾਓ ਗਈ ਵਿਆਹ ਦਿਓ ਪਾਤ ਸਭ ਨਾਸੀ ਅੰਗੀਕਾਰ ਕੀਓ ਕਰਤਾਰ ਸਾਂਤ ਸੁਖ ਆਰੰਦ ਕਨੇਰੇ ਪ੍ਰੀਤਮ ਨਾਮ ਹਿਰਦੈ ਉਰਹਾਰ ਜੀਓ ਪਿੰਡ ਧਨ ਰਾਸ ਪ੍ਰਭ ਤੇਰੀ ਤੂੰ ਸਮਰੱਥ ਸੁਆਮੀ ਮੇਰਾ ਦਾਸ ਆਪਣੇ ਕਉ ਰੱਖਣ ਹਾਰਾ ਨਾਨਕ ਦਾ ਸਦਾ ਹੈ ਚੇਰਾ ਬਿਲਾਵਲ ਮਹੱਲਾ ਪੰਜਵਾਂ ਗੋਬਿੰਦ ਸਿਮਰ ਹੋਵਾ ਕਲਿਆਣ ਮਿੱਟੀਓ ਪਾਤ ਭਇਆ ਸੁਖ ਸਾਚਾ ਅੰਤਰ ਜਾਮੀ ਸਿਮਰਿਆ ਜਾਣ ਰਹਾਓ ਜਿਸਕੇ ਜੀਤਨ ਕੀਏ ਸੁਖਾਲੇ ਭਗਤ ਜਨਾ ਕੋ ਸਾਚਾ ਤਾਣ ਦਾਸ ਆਪਣੇ ਕੀ ਆਪੇ ਰਾਖੀ ਪੈ ਪੰਜਨੀ ਉੱਪਰ ਕਰਤੇ ਮਾਣ ਭਈ ਮਿਤਰਾਈ ਮਿੱਟੀ ਬੁਰਾਈ ਦੁਸ਼ਟ ਦੂਤ ਹਰ ਕਾਢੇ ਸ਼ਾਨ ਸੁਖ ਸਹਿਜ ਆਨੰਦ ਕਨੇਰੇ ਨਾਨਕ ਜੀਵੈ ਹਰ ਗੁਣੈ ਵਖਾਣ ਬਿਲਾਵਲ ਮਹੱਲਾ ਪੰਜਵਾਂ ਪਾਰ ਬ੍ਰਹਮ ਪ੍ਰਭ ਭਏ ਕਿਰਪਾਲ ਕਾਰਜ ਸਗਲ ਸਵਾਰੇ ਸਤਿਗੁਰ ਜਪ ਜਪ ਸਾਧੂ ਭਏ ਨਿਹਾਲ ਰਹਾਓ ਅੰਗੀਕਾਰ ਕੀਆ ਪ੍ਰਭ ਆਪਣੇ ਦੁਖੀ ਸਗਲੇ ਭਏ ਰਵਾਲ ਕੰਠ ਲਾਏ ਰਾਖੈ ਜਨ ਆਪਣੇ ਉਧਰ ਲੀਏ ਲਾਏ ਆਪਣੇ ਪਾਲ ਸਹੀ ਸਲਾਮਤ ਮਿਲ ਕਰ ਆਏ ਨਿੰਦਕ ਕੇ ਮੁਖ ਹੋਏ ਕਾਲ ਕਹੋ ਨਾਨਕ ਮੇਰਾ ਸਤਿਗੁਰ ਪੂਰਾ ਗੁਰਪ੍ਰਸਾਦ ਪ੍ਰਭ ਭਏ ਨਿਹਾਲ ਬਿਲਾਵਲ ਮਹੱਲਾ ਪੰਜਵਾਂ ਮੂਲਾਲ ਸਿਉ ਪ੍ਰੀਤ ਬਣੀ ਰਹਾਓ ਤੋਰੀ ਨਾ ਟੁੱਟੈ ਛੋਰੀ ਨਾ ਛੂਟੈ ਐਸੀ ਮਾਧੋ ਖਿੰਚ ਤਨੀ ਦਿਨ ਸਰੈਨ ਮਨ ਮਾਹੇ ਬਸਤ ਹੈ ਤੂੰ ਕਰ ਕਿਰਪਾ ਪ੍ਰਭ ਆਪਣੀ ਬਲ ਬਲ ਜਾਉ ਸਿਆਮ ਸੁੰਦਰ ਕਉ ਅਕਥ ਕਥਾ ਜਾਂ ਕੀ ਬਾਤ ਸੁਣੀ ਜਨ ਨਾਨਕ ਦਾਸਨ ਦਾਸ ਕਈਅਤ ਹੈ ਮੋਏ ਕਰੋ ਕਿਰਪਾ ਠਾਕਰੇ ਆਪਣੀ ਬਿਲਾਵਲ ਮਹੱਲਾ ਪੰਜਵਾਂ ਹਰ ਕੇ ਚਰਨ ਜਪ ਜਾਉ ਕੁਰਬਾਨ ਗੁਰ ਮੇਰਾ ਪਾਰ ਬ੍ਰਹਮ ਪਰਮੇਸ਼ਰ ਤਾਂ ਕਾ ਹਿਰਦੈ ਧਰ ਮਨ ਧਿਆਨ ਰਹਾਓ
सिमर सिमर सिमर सुखदाता, जाका किया सगल जहान, रसना रवो एक नारायण, साची दरगह पावो मान। साधु संग प्राप्त जाको तिन ही पाया हो निदान, गावो गुण कीर्तन नित स्वामी, कर कृपा नानक दी जयदान। बिलावल महला पंजवां, राख लिए सतगुर की शरण, जय जयकार हुआ जग अंतर, पार ब्रह्म मेरो तारण तरण। रहाओ विश्वंपर पूर्ण सुखदाता, सगल समग्री पोखन परन, थान थनंतर सर्व निरंतर, बल बल जाई हर के चरण। जी जुगत वस मेरे स्वामी, सर्व सिद्ध तुम कारण करण, आद जुगाद प्रभ रखदा आया, हर सिमरत नानक नहीं डरण। राग बिलावल महला पंजवां, दो पदे कर अठवां एक ओंकार, सतगुर प्रसाद। मैं नाही प्रभ सब कुछ तेरा, ई गै निर्गुण यू गै सरगुण, केल करत बिच स्वामी मेरा। रहाओ नगर मैं आप बाहर फुन आपन, प्रभ मेरे को सगल बसेरा, आपे ही राजन आपे ही राया, कह कह ठाकर कह कह चेरा। काको दराओ कास्यो बल बंचा, जै जै पेखों तै तै नेरा, साध मूर्त गुर भेट्यो नानक, मिल सागर बूंद नहीं अनहेरा। बिलावल महला पंजवां, तुम समर्था कारण करन, टाकन टाक गोविंद गुर मेरे, मोहे अपराधी सरन चरण। रहाओ जो जो कीनो सो तुम जानेओ, पेख्यो ठौर नाही कछ टीठ मुकरन। बड़ प्रताप सुन्यो प्रभ तुमरो, कोट अग्गा तेरो नाम हरन। हमरो सहाओ सदा सद पूलन, तुमरो बिरद पथ दियो धरन। करना मैं कृपाल कृपा निध, जीवन पद नानक हर दर्शन।

ਗੁਰ ਕੋ ਸ਼ਬਦ ਮੇਰਾ ਹੀ ਹਰੈ ਬਸ, ਹਰ ਨਾਮਾ ਮਨ ਸੰਗ ਧਰੋ, ਤਸਕਰ ਪੰਚ ਨਿਵਾਰੋ ਠਾਕਰ, ਸਗਲੋ ਪਰਮਾ ਹੋਮ ਜਰੋ, ਜੋ ਤੁਮ ਕਰੋ ਸੋਈ ਭਲ ਮਾਨੈ, ਭਾਵਨ ਦੁਬਦਾ ਦੂਰ ਟਰੋ, ਨਾਨਕ ਕੇ ਪ੍ਰਭ ਤੁਮ ਹੀ ਦਾਤੇ, ਸੰਤ ਸੰਗ ਲੈ ਮੋਹੇ ਉਦਰੋ, ਬਿਲਾਵਲ ਮਹੱਲਾ ਪੰਜਵਾਂ, ਐਸੀ ਦੀਖਿਆ ਜਨ ਸਿਓ ਮੰਗਾ, ਤੁਮਰੋ ਧਿਆਨ ਤੁਮਾਰੋ ਰੰਗਾ, ਤੁਮਰੀ ਸੇਵਾ ਤੁਮਾਰੇ ਅੰਗਾ, ਰਹਾਓ ਜਨ ਕੀ ਟਹਿਲ ਸੰਪਾਖਣ ਜਨ ਸਿਓ, ਉਠਣ ਬੈਠਣ ਜਨ ਕੈ ਸੰਗਾ, ਜਨ ਚਰ ਰਾਜ ਮੁਖ ਮਾਥੈ ਲਾਗੀ, ਆਸਾ ਪੂਰਨ ਅੰਤ ਤਰੰਗਾ, ਜਨ ਪਾਰ ਬ੍ਰਹਮ ਜਾ ਕੀ ਨਿਰਮਲ ਮਹਿਮਾ, ਜਨ ਕੇ ਚਰਨ ਤੀਰਥ ਕੋਟ ਗੰਗਾ, ਜਨ ਕੀ ਤੂਰ ਕੀਓ ਮੱਜਨ ਨਾਨਕ, ਜਨਮ ਜਨਮ ਕੇ ਹਰੇ ਕਲੰਗਾ, ਬਿਲਾਵਲ ਮਹੱਲਾ ਪੰਜਵਾਂ, ਜਿਉ ਭਾਵੈ ਤਿਉ ਮੋਹੇ ਪ੍ਰਤਪਾਲ, ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਹਮ ਭਾਰਗ ਤੁਮ ਪਿਤਾ ਕਿਰਪਾਲ, ਰਹਾਓ ਮੋਹੇ ਨਿਰਗੁਣ ਗੁਣ ਨਾਹੀ ਕੋਈ, ਪਹੁੰਚ ਨਾ ਸਕੋ ਤੁਮਰੀ ਕਾਲ, ਤੁਮਰੀ ਗਤਮਿਤ ਤੁਮ ਹੀ ਜਾਨੋ, ਜਿਉ ਪਿੰਡ ਸਭ ਤੁਮਰੋ ਮਾਲ, ਅੰਤਰਜਾਮੀ ਪੁਰਖ ਸੁਆਮੀ ਅਨਬੋਲਤ ਹੀ ਜਾਨੋ ਹਾਲ, ਤਨ ਮਨ ਸੀਤਲ ਹੋਏ ਹਮਾਰੋ, ਨਾਨਕ ਪ੍ਰਭ ਜੀਉ ਨਦਰ ਨਿਹਾਲ, ਬਿਲਾਵਲ ਮਹੱਲਾ ਪੰਜਵਾਂ, ਰਾਗ ਸਦਾ ਪ੍ਰਭ ਆਪਣੇ ਸਾਥ, ਤੂੰ ਹਮਰੋ ਪ੍ਰੀਤਮ ਮਨ ਮੋਹਨ, ਤੁਝ ਬਿਨ ਜੀਵਨ ਸਗਲਿਆ ਕਾਥ, ਰਹਾਓ ਰੰਕ ਤੇ ਰਾਓ ਕਰਤ ਖਿਨ ਪੀਤਰ, ਪ੍ਰਭ ਮੇਰੋ ਅਨਾਥ ਕੋ ਨਾਥ, ਜਲ ਤੇ ਅਗਨ ਮੈਂ ਜਨ ਆਪੋ ਧਾਰੇ, ਕਰ ਆਪਣੇ ਦੇ ਰਾਖੇ ਹਾਥ, ਸੀਤਲ ਸੁਖ ਪਾਇਓ ਮਨ ਤ੍ਰਿਪਤੇ, ਹਰ ਸਿਮਰਤ ਸ਼ਰਮ ਸਗਲੇ ਲਾਥ, ਨਿਰਦਾਨ ਨਾਨਕ ਹਰ ਸੇਵਾ, ਅਵਰ ਸਿਆਨਪ ਸਗਲਿਆ ਕਾਥ, ਬਿਲਾਵਲ ਮਹੱਲਾ ਪੰਜਵਾਂ, ਆਪਣੇ ਸੇਵਕੋ ਕਬੋ ਨਾ ਬਿਸਾਰੋ, ਉਰਲਾ ਗੋ ਸਵਾਮੀ ਪ੍ਰਭ ਮੇਰੇ, ਪੂਰਵ ਪ੍ਰੀਤ ਗੋਬਿੰਦ ਵਿਚਾਰੋ, ਰਹਾਓ ਪਤਿਤ ਪਾਵਨ ਪ੍ਰਭ ਬਿਰ ਤੁਮਾਰੋ, ਹਮਰੇ ਦੁਖ ਹਿਰਦੈ ਮਤ ਧਾਰੋ, ਜੀਵਨ ਪ੍ਰਾਣ ਹਰ ਧਨ ਸੁਖ ਤੁਮ ਹੀ, ਹਉ ਮੈਂ ਪਟਲ ਕਿਰਪਾ ਕਰ ਜਾ ਰਹੋ, ਜਲ ਬਿਹੂਨ ਮੀਨ ਕਤ ਜੀਵਨ, ਦੂਧ ਬਿਨਾ ਰਹਿਣ ਕਤ ਬਾਰੋ, ਜਨ ਨਾਨਕ ਪਿਆਸ ਚਰਨ ਕਮਲਨ ਕੀ, ਪੇਖ ਦਰਸ ਸੁਆਮੀ ਸੁਖਸਾਰੋ, ਬਿਲਾਵਲ ਮਹੱਲਾ ਪੰਜਵਾਂ, ਆਗੈ ਪਾਛੈ ਕੁਸਲ ਭਇਆ, ਗੁਰਪੂਰੈ ਪੂਰੀ ਸਭ ਰਾਖੀ, ਪਾਰ ਬ੍ਰਹਮ ਪ੍ਰਭ ਕੀ ਨੀ ਮਾਇਆ, ਰਹਾਓ ਮਨ ਤਨ ਰਵਰ ਹਿਆ ਹਰ ਪ੍ਰੀਤਮ, ਦੁਖ ਦਰਦ ਸਗਲਾ ਮਿਟ ਗਇਆ, ਸਾਂਤ ਸਹਿਜਿਆ ਆਨੰਦ ਗੁਣ ਗਾਏ, ਦੂਤ ਦੁਸ਼ਟ ਸਭ ਹੋਏ ਖਇਆ, ਗੁਣ ਅਵਗਨ ਪ੍ਰਭ ਕਛ ਨਾ ਵਿਚਾਰਿਓ, ਕਰ ਕਿਰਪਾ ਆਪਣਾ ਕਰ ਲਿਆ, ਅਤੁਲ ਬਡਾਈ ਅਚੁਤ ਬਨਾਸੀ, ਨਾਨਕ ਉਚਰੈ ਹਰ ਕੀ ਜਾਇਆ, ਬਿਲਾਵਲ ਮਹੱਲਾ ਪੰਜਵਾਂ, ਬਿਨ ਪੈ ਭਗਤੀ ਧਰਨ ਕੈਸੇ, ਕਰੋ ਨਗਰੋ ਪਤੋ ਧਾਰਨੋ, ਰਾਗ ਸੁਆਮੀ ਆ ਭਰੋਸੇ, ਰਹਾਓ ਸਿਮਰਨ ਨਹੀਂ ਆਵਤ, ਫਿਰਤ ਮਦ ਮਾਵਤ, ਬਿਖਿਆ ਰਾਤਾ ਸਵਾਨ ਜੈਸੇ, ਆਉਦ ਬਿਹਾਵਤ ਅਧਿਕ ਮੁਹਾਵਤ, ਪਾਪ ਕਮਾਵਤ ਬੁੱਢੇ ਐਸੇ, ਸਰਨ ਦੁਖ ਭੰਜਨ ਪੁਰਖ ਨਿਰੰਜਨ, ਸਾਧੂ ਸੰਗਤ ਰਮਣ ਜੈਸੇ, ਕੇਸਵ ਕਲੇਸ਼ ਨਾਸ ਅਗ ਖੰਡਨ, ਨਾਨਕ ਜੀਵਤ ਦਰਸ ਦਿਸੇ, ਰਾਗ ਬਿਲਾਵਲ ਮਹੱਲਾ।

ਰਹਾ ਹੋ ਤਜ ਅਭਿਮਾਨ ਅਰ ਚਿੰਤ ਬਿਰਾਨੀ ਸਾਧੈ ਸਰਨ ਪਏ ਜਪ ਜਪ ਨਾਮ ਤੁਮਾਰੋ ਪ੍ਰੀਤਮ ਤੰਤੇ ਰੋਗ ਖੈ ਮਹਾਮੁਗਧਾ ਜਾਨ ਅਗਿਆਨੀ ਰਾਖੇ ਧਾਰ ਦਏ ਕਹੁ ਨਾਨਕ ਗੁਰ ਪੂਰਾ ਭੇਟਿਓ ਆਵਨ ਜਾਨ ਰਹੇ ਬਿਲਾਵਲ ਮਹੱਲਾ ਪੰਜਵਾਂ ਜੀਵੋ ਨਾਮ ਸੁਨੀ ਜੋ ਸੋ ਪ੍ਰਸੰਨ ਭਏ ਗੁਰਪੂਰੇ ਤਾਂ ਮੇਰੀ ਆਸ ਪੁੰਨੀ ਰਹਾਓ ਪੀਰ ਗਈ ਬਾਂਧੀ ਮਨ ਧੀਰਾ ਮੋਹਿਓ ਅੰਧ ਧੁਨੀ ਉਪਜੋ ਚਾਉ ਮਿਲਨ ਪ੍ਰਪ੍ਰੀਤਮ ਰਹਿਣ ਨਾ ਜਾਏ ਖਿਨੀ ਅਨਕ ਭਗਤ ਅਨਕ ਜਨ ਤਾਰੇ ਸਿਮਰੈ ਅਨਕ ਮੁਨੀ ਅੰਧਲੇ ਟੇਕ ਨਿਰਤਨ ਤਨ ਪਾਇਓ ਪ੍ਰਭ ਨਾਨਕ ਅਨਕ ਗੁਨੀ ਰਾਗ ਬਿਲਾਵਲ ਮਹੱਲਾ ਪੰਜਵਾਂ ਕਰ ਤੇਰਵਾਂ ਪੜਤਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੋਹਨ ਨੀਂਦ ਨਾ ਆਵੈ ਹਾਵੈ ਹਾਰ ਕੱਜਰ ਬਸਤਰਿਆ ਭਰਨ ਕੀਨੇ ਉਡੀਨੀ ਉਡੀਨੀ ਉਡੀਨੀ ਕਬ ਕਰ ਆਵੈ ਰੀ ਰਹਾਓ ਸਰਨ ਸੁਹਾਗਨ ਚਰਨ ਸੀਸ ਧਾਰ ਲਾਲਨ ਮੋਏ ਮਿਲਾਵੋ ਕਬ ਕਰ ਆਵੈ ਰੀ ਸੁਣੋ ਸਹੇਰੀ ਮਿਲਨ ਬਾਤ ਕਹੋ ਸਗਰੋ ਅਹੰ ਮਿਟਾਵੋ ਤਉ ਕਰ ਹੀ ਲਾਲਨ ਪਾਵੋ ਤਵ ਰਸ ਮੰਗਲ ਗੁਣ ਗਾਵੋ ਆਨੰਦ ਰੂਪ ਤੇ ਆਵੋ ਨਾਨਕ ਦੁਆਰੇ ਆਇਓ ਤਉ ਮੈਂ ਲਾਲਨ ਪਾਇਓ ਰੀ ਮੋਹਨ ਰੂਪ ਦਿਖਾਵੈ ਅਮੋਨੀ ਸੁਹਾਵੈ ਸਭ ਮੇਰੀ ਤਿਖਾ ਬੁਝਾਨੀ ਅਬ ਮੈਂ ਸਹਿ ਸਮਾਨੀ ਮੀਠੀ ਪ੍ਰੈ ਕਹਾਨੀ ਮੋਹਨ ਲਾਲਨ ਪਾਇਓ ਰੀ ਰਹਾਉ ਦੂਜਾ ਬਿਲਾਵਲ ਮਹੱਲਾ ਪੰਜਵਾਂ ਮੋਰੀ ਅਹੰ ਜਾਏ ਦਰਸ਼ਨ ਪਾਵਤ ਹੈ ਰਾਚੋ ਨਾਥ ਹੀ ਸਹਾਈ ਸੰਤਨਾ ਅਵਚਰਨ ਗਹੇ ਰਹਾਉ ਆਹੇ ਮਨ ਅਵਰਨਾ ਭਾਵੈ ਚਰਨਾਵੈ ਚਰਨਾਵੈ ਉਲਜਿਓ ਅਲ ਮਕਰੰਦ ਕਮਲ ਜਿਉਂ ਅਨਰਸ ਨਹੀਂ ਚਾਹੈ ਏਕੈ ਹਰਲਾ ਹੈ ਅੰਤੇ ਟੂਟੀ ਐ ਰਿਖਤੇ ਛੂਟੀ ਐ ਮਨ ਹਰ ਰਸ ਕੂਟੀ ਐ ਸੰਸਾਧੂ ਉਲਟੀ ਐ ਅਨ ਨਾਹੀ ਨਾਹੀ ਰੇ ਨਾਨਕ ਪ੍ਰੀਤ ਚਰਨ ਚਰਨ ਹੈ ਰਾਗ ਬਿਲਾਵਲ ਮਹੱਲਾ ਨਾਵਾਂ ਦੁਪਦੇ ਕੋਵੰਕਾਰ ਸਤਿਗੁਰ ਪ੍ਰਸਾਦ ਦੁਖ ਹਰਤਾ ਹਰ ਨਾਮ ਪਛਾਨੋ ਅਜਾ ਮਲਗਨ ਕਾ ਜੇ ਸਿਮਰਤ ਮੁਕਤ ਭਏ ਜੀ ਜਾਨੋ ਰਹਾਓ ਗਜ ਗੀ ਤਰਾਸ ਮਿਟੀਸ਼ਨ ਹੂੰ ਮੈਂ ਜਬ ਹੀ ਰਾਮ ਬਖਾਨੋ ਨਾਰਦ ਕਹਿਤ ਸੁੰਤ ਧਰੂ ਬਾਰਕ ਭਜਨ ਮਾਹੇ ਲਪਟਾਨੋ ਅਚਲ ਅਮਰ ਨਿਰਭੈ ਪਦ ਪਾਇਓ ਜਗਤ ਜਾਏ ਹੈਰਾਨੋ ਨਾਨਕ ਕਹਿਤ ਭਗਤ ਰਛਕ ਹਰ ਨਿਕਟ ਤਾਹੇ ਤੁਮ ਮਾਨੋ ਬਿਲਾਵਲ ਮਹੱਲਾ ਨਾਵਾਂ ਹਰ ਕੇ ਨਾਮ ਬਿਨਾ ਦੁਖ ਪਾਵੈ ਭਗਤ ਬਿਨਾ

0: मत कॉल करो 204-772-1313 कनाडाज नंबर वन प्रोवाइडर ऑफ ट्रेनिंग कंसल्टिंग एंड सॉफ्टवेयर फॉर द ट्रांसपोर्टेशन इंडस्ट्री एस ACI e-manifest permits CTPA and more विजिट avaal.com
1: क्लेम
2: कट दे रही है असी तुहानू वद तो वद क्लेम दवा सकते हां
1: इथे क्रैक ते टुटिया हुई विंडशील्डा भी रिपेयर कीतियां जांदियां ने इथे स्पोर्ट्स कारा नू कस्टम पेंट भी कीता जांदा है
2: टैक्सियां वाले वीरां दे टाइम दा खास ख्याल खास डिस्काउंट भी प्रिचर्ड ऑटो बॉडी शॉप दे बाई चार्ली गिल नू मिलो
1: 171 प्रिचर्ड एवेन्यू विनीपैग
2: फोन 204-582-3807
1: 204-582-3807
3: फाइनेंशियल सक्सेस प्लानिंग नाल आउंदा है ना कि सिर्फ किस्मत नाल दलजीत कैंथ नूरा फाइनेंशियल तो तुहानू गाइड करदे ने रिटायरमेंट इन्वेस्टमेंट्स ते टैक्स प्लानिंग विच सिंपल क्लियर ते रिजल्ट ओरिएंटेड अप्रोच नाल बुक करो अपनी कंसल्टेशन आज ही कॉल 204-979-0786 नूरा फाइनेंशियल फ्यूचर नू सिक्योर करो आज तो
4: विनीपेग वाले तैयार हो जाओ गज्जा ब्रोस दी 1115 गेटवे रोड लोकेशन रीओपन हो गई है
5: नवीन मैनेजमेंट टीम टू स्पेशल रीओपनिंग प्राइसेस दे नाल 1115 गेटवे रोड स्टोर फ्रेश लुक फ्रेश टीम ते ओही गर्चा ब्रोस दा डिलीशियस टेस्ट
4: एंजॉय करो क्रिस्पी फिश पकौड़ा मैरिनेट चिकन लेग्स एंड थाइस विंग्स टिक्का फिश गोट लैम्ब वेज ऑप्शन एंड हेल्दी नॉन फ्राइड ओवन कुक आइटम्स हर फैमिली हर पार्टी दे लई परफेक्ट
6: विनीपेग वालियो गर्चा ब्रोस गेटवे ते क्रिस्पी फिश पकौड़ा दी सिर्फ $899 दी स्पेशल प्राइस नू मिस ना कर जाइयो
5: विजिट गर्चा ब्रोस 1115 गेटवे रोड यूनिट 5 location.
4: Garcha Bros. Taste that brings everyone together.
7: Sigri Indian Bistro. Amazing fine dine experience. Enjoy karo another special lunch. Tandoori Parante te Amritsari Kulche. Sham 4 baje tak. Is de naal naal Indo-Chinese menu bhi. Te ena de famous tandoori appetizers da ta jawab hi nahi. Har cheez tuhade order te bilkul fresh banai jandi hai. Te je ena de famous biryani, paneer tikka masala, goat curry, butter chicken na khade te ki khada. 7 days a week. 11 a.m. to 10:30 p.m. 55 Waterford Green Common. Dine in your takeout lake. Call karo 204-777-3300.
8: इत्थे आके बच्चियां नू एक बेहतर जिंदगी देण दा सुपना तां पूरा हुंदा नजर आया है पर डर भी लगदा है कि किते अपना पिछोकड़ अपनी मां बोली नू ना भुल जाण
9: ए डर तेरा ही नहीं पंजाबुआं वसे हर मां-प्यो दा है इसलिए सिक्ख्या क्लासेस लेके आया है ऑनलाइन पंजाबी लर्निंग कोर्स जिस विच तुहाडे बच्चे घर बैठे ही पंजाबी सीख सकदे हन इस कोर्स विच बच्चे अपने परिवारिक रिश्ते ते साडे इतिहास बारे भी जाणू हुंदे हन इस दे नाल बेसिक मैथ्स मोरल वैल्यूज ते मेंटल एक्सरसाइज भी करवाईयां जांदियां हन फ्लेक्सिबल टाइमिंग्स फ्री डेमो क्लास आज ही कॉल करो 204-463-0110
10: घर वर्गा टेस्ट सुपना जिहा लगदा है ना बिल्कुल नहीं जरूर इंडियन स्वीट्स दी स्पेशलिटी है पंजाब तो भी वध तरह दियां होममेड स्वीट्स हमेशा फ्रेश इन्ना ही नहीं हर तरह दा इंडियन स्ट्रीट फूड भी अवेलेबल है कुलचे छोले छोले भटूरे गोल गप्पे दही पल्ले स्टफ कुलचा न्यूट्री कुलचा नूडल बर्गर गोभी पकौड़ा समोसा टिक्की वेज पनीर या ब्रेड पकौड़ा ते होर भी बहुत कुछ ते सब तो बाद मिल्क बदाम ते रसमलाई भी आ गया ना मुंह दे विच पानी स्वाजी पहुंचो 55 Waterford Green Common. Call 204-633-2224. Eat in or take out. 9 a.m. to 8 p.m. Sarur Indian Sweets.
11: Boy, sada bapu makhan so kahinda honda si. ਬਈ ਮਾੜੇ ਹੱਥ ਲੱਗੀ ਚੀਜ਼ ਬਹੁਤੇ ਦਿਨ ਨਹੀਂ ਕੱਢਦੀ ਸੋ ਬਈ ਜੇ ਗੱਡੀ ਜਾਣ ਨਾ ਰੱਖੀ ਹੈ ਤਾਂ ਫਿਰ ਰਿਪੇਅਰ ਵੀ ਤਾਂ ਚੰਗੇ ਥਾਂ ਹੋਣੀ ਚਾਹੀਦੀ ਹੈ ਆਪਣੇ ਆਟੋ ਵਰਕਸ ਵਾਲਿਆਂ ਨਾ ਹਰੇਕ ਮੇਕ ਤੇ ਮਾਡਲ ਦੀਆਂ ਕਾਰਾਂ ਦੀ ਤਸੱਲੀ ਬਖਸ਼ ਮਕੈਨੀਕਲ ਰਿਪੇਅਰ ਕਰਦੇ ਆ ਆਇਲ ਚੇਂਜ ਵੀਲ ਅਲਾਈਨਮੈਂਟ ਟੈਕਸੀ ਲਿਮੋਜ਼ਿਨ ਦੀ ਸੇਫਟੀ ਕਰਦੇ ਆ ਬਈ ਬਾਡੀ ਦਾ ਕੋਈ ਮਾੜਾ ਮੋਟਰ ਰਿਪੇਅਰ ਦਾ ਕੰਮ ਐ ਡੈਂਟਿੰਗ ਪੇਂਟਿੰਗ ਦਾ ਉਹ ਵੀ ਹੋਜੂ ਜੇ ਵਿੰਡਸ਼ੀਲਡ ਰਿਪੇਅਰ ਕਰਾਉਣੀ ਹੈ ਜਾਂ ਫਿਰ ਕਰਾਉਣੀ ਹੈ ਰਿਪਲੇਸ ਉਹ ਵੀ ਚੱਕ ਦੇਣਗੇ ਹਾਂ ਨਾਲ ਜੇ ਹੋਰ ਗੱਡੀ ਲੈਣ ਦਾ ਵਿਚਾਰ ਹੈ ਪਰ ਯੂਜ਼ਡ ਕਾਰਾਂ ਵੀ ਹੁੰਦੀਆਂ ਉਹਨਾਂ ਕੋਲੇ ਬਈ ਜਾਣਾ ਕਿੱਥੇ ਆਪਣੇ 306 ਸਟੈਨਲੀ ਸਟਰੀਟ ਵਿਨੀਪੈਗ ਯਾਦ ਰੱਖਿਓ ਸਿਕੰਦਰ ਨੂੰ ਫੋਨ ਕਰ ਲਿਓ ਆਟੋ ਵਰਕਸ ਵਾਲੇ 204-942-4690 ਬਈ 204-942-4690
12: ਤੁਸੀਂ ਸੁਣ ਰਹੇ ਹੋ ਵਿਨੀਪੈਗ ਦਾ ਅਸਲੀ ਰੇਡੀਓ ਰੇਡੀਓ ਧਮਾਲ
9: ਕੀ ਤੁਹਾਡਾ ਵੀ ਸੁਪਨਾ ਹੈ ਕਿ ਆਪਣਾ ਘਰ ਹੋਵੇ ਤਾਂ ਇੱਕੋ ਇੱਕ ਨਾਮ ਯਾਦ ਰੱਖਿਓ ਵੈਂਚੂਰਾ ਕਸਟਮ ਹੋਮਸ ਤੇ ਵਿਨਮੈਕਸ ਰੀਅਲ ਇਸਟੇਟ ਦੇ ਬੌਬੀ ਸਿੰਘ ਜੀ ਦਾ ਇਹਨਾਂ ਕੋਲ ਹੈ 15 ਸਾਲ ਤੋਂ ਵੀ ਜ਼ਿਆਦਾ ਦਾ ਤਜਰਬਾ ਵੈਸਟ ਸੇਂਟ ਪੌਲ ਹਾਈਲੈਂਡ ਪੁਆਇੰਟ ਰਿਵਰ ਸਪ੍ਰਿੰਗ ਜਾਂ ਸ਼ਹਿਰ ਦੇ ਕਿਸੇ ਵੀ ਏਰੀਆ ਵਿੱਚ ਇਹਨਾਂ ਦੀ ਮਦਦ ਨਾਲ ਆਪਣੇ ਕਸਟਮ ਤੇ ਮਾਡਰਨ ਹੋਮ ਬਣਾਓ ਬੌਬੀ ਸਿੰਘ ਹੋਰਾਂ ਕੋਲ ਇਸ ਸਮੇਂ ਨਵੇਂ ਘਰਾਂ ਦੀਆਂ ਬਹੁਤ ਸਾਰੀਆਂ ਪ੍ਰਮੋਸ਼ਨਸ ਹਨ ਕੋਈ ਵੀ ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਪ੍ਰਾਪਰਟੀ ਖਰੀਦਣੀ ਜਾਂ ਵੇਚਣੀ ਹੋਵੇ ਕਾਲ ਬੌਬੀ ਸਿੰਘ 204-510-9485 204-510-9485
13: ਹਨੀ ਅੱਜ ਕਾਰ ਪੋਲ ਚ ਵੱਜ ਗਈ
14: ਨਾ ਨਾ ਨਾ ਨਾ ਨਾ ਸਿਰ ਤੇ ਹੱਥ ਨਹੀਂ ਮਾਰਦਾ ਸਿੱਧਾ ਗੱਡੀ ਟਾਊਨ ਆਟੋ ਬੋਡੀ ਸ਼ਾਪ ਤੇ ਲੈ ਕੇ ਜਾਣੀ ਹੈ ਇਹ ਹੈ ਫੁਲੀ MPI ਅਕ੍ਰੀਡਿਟਡ ਆਟੋ ਬੋਡੀ ਸ਼ਾਪ ਤੁਹਾਨੂੰ MPI ਵੱਲੋਂ ਐਸਟੀਮੇਟ ਲੈਣ ਦੀ ਕੋਈ ਲੋੜ ਨਹੀਂ ਇਹ ਡਾਇਰੈਕਟਲੀ MPI ਤੇ ਬਾਕੀ ਇੰਸ਼ੋਰੈਂਸ ਕੰਪਨੀਆਂ ਨਾਲ ਡੀਲ ਕਰਦੇ ਨੇ ਇਸ ਲਈ ਇੱਥੋਂ ਹੋਏਗੀ ਡਾਇਰੈਕਟ ਰਿਪੇਅਰ ਤੇ ਆਨਲਾਈਨ ਗਲਾਸ ਕਲੇਮਸ ਵੀ ਇਹ ਖੁਦ ਓਪਨ ਕਰ ਦੇਣਗੇ ਇਸ ਦੇ ਨਾਲ ਜਦੋਂ ਤੱਕ ਤੁਹਾਡੀ ਕਾਰ ਸ਼ਾਪ ਤੇ ਹੋਏਗੀ ਉਨੀ ਦੇਰ ਤੁਹਾਨੂੰ ਮਿਲੇਗੀ ਫ੍ਰੀ ਕਰਟਸੀ ਕਾਰ ਤੁਸੀਂ ਇਹਨਾਂ ਤੋਂ ਲੌਂਗ ਜਾਂ ਸ਼ਾਰਟ ਟਰਮਸ ਲਈ ਬ੍ਰਾਂਡ ਨਿਊ ਕਾਰਸ ਰੈਂਟ ਵੀ ਕਰ ਸਕਦੇ ਹੋ ਪਹੁੰਚੋ 64 ਸੋਲਟਰ ਸਟਰੀਟ ਵਿਨੀਪੈਗ 204-421-1300 204-421-1300
15: ਬਈ ਕੀ ਹੋਇਆ
16: ਕੋਈ ਖੜੀ ਗੱਡੀ ਦਾ ਹੀ ਸ਼ੀਸ਼ਾ ਤੋੜ ਗਿਆ ਹੁਣ ਮੈਨੂੰ ਸਮਝ ਨਹੀਂ ਆਉਂਦੀ ਮੈਂ ਕਿੱਥੇ ਜਾਵਾਂ
15: ਤੁਸੀਂ ਮਿਸਟਰ ਆਟੋ ਗਲਾਸ ਵਾਲਿਆਂ ਕੋਲ ਜਾਓ ਰਾਤ ਨੂੰ ਕਾਰ ਦੋ ਸਵੇਰ ਤੱਕ ਰੈਡੀ ਵਿੰਡਸ਼ੀਲਡ ਚ ਆ ਗਿਆ ਚਿੱਪ ਜਾਂ ਕ੍ਰੈਕ ਰਿਪੇਅਰ ਕਰ ਦੇਣਗੇ ਵਿੰਡਸ਼ੀਲਡ ਰਿਪਲੇਸਮੈਂਟ ਤੇ ਵਾਟਰ ਲੀਕ ਦੀ ਲਾਈਫ ਟਾਈਮ ਵਾਰੰਟੀ ਦਿੰਦੇ ਨੇ ਕੋਈ ਅਲਾਈਨਮੈਂਟ ਕਰਾਉਣੀ ਹੈ ਵੀਲ ਬੈਲੈਂਸਿੰਗ ਜਾਂ ਟਾਇਰ ਚੇਂਜ ਓਵਰ ਇਹਨਾਂ ਕੋਲ ਹੀ ਜਾਓ ਇੰਸ਼ੋਰੈਂਸ ਕਲੇਮ ਆਪ ਹੀ ਹੈਂਡਲ ਕਰ ਲੈਣਗੇ
9: ਇੱਕ ਕਰਟਸੀ ਕਾਰ ਵੀ ਪ੍ਰੋਵਾਈਡ ਕਰਦੇ ਨੇ ਕਾਲ ਕਰੋ ਤਜਿੰਦਰ ਸਿੰਘ ਹੋਰਾਂ ਨੂੰ 204-430-8138 ਤੇ ਮਿਸਟਰ ਆਟੋ ਗਲਾਸ 90 ਮੈਕਡੋਨਲਡ ਐਵਨਿਊ ਵਿਨੀਪੈਗ
17: ਵਿਨੀਪੈਗ ਵਾਲਿਓ ਤਿਆਰ ਹੋ ਜਾਓ ਗਰਜਾ ਬ੍ਰੋਸ ਦੀ 1115 ਗੇਟਵੇ ਰੋਡ ਲੋਕੇਸ਼ਨ ਰੀਓਪਨ ਹੋ ਗਈ ਹੈ
5: ਨਵੀਨ ਮੈਨੇਜਮੈਂਟ ਟੀਮ ਟੂ ਸਪੈਸ਼ਲ ਰੀਓਪਨਿੰਗ ਪ੍ਰਾਈਸਸ ਦੇ ਨਾਲ 1115 ਗੇਟਵੇ ਰੋਡ ਸਟੋਰ ਫਰੈਸ਼ ਲੁੱਕ ਫਰੈਸ਼ ਟੀਮ ਤੇ ਉਹੀ ਗਰਜਾ ਬ੍ਰੋਸ ਦਾ ਡਿਲੀਸ਼ੀਅਸ ਟੇਸਟ
4: ਇੰਜੋਏ ਕਰੋ ਕ੍ਰਿਸਪੀ ਫਿਸ਼ ਪਕੌੜਾ ਮੈਰੀਨੇਟ ਚਿਕਨ ਲੈਗਸ ਐਂਡ ਥਾਈਸ ਵਿੰਗਸ ਟਿੱਕਾ ਫਿਸ਼ ਗੋਟ ਲੈਂਬ ਵੈਜ ਆਪਸ਼ਨ ਐਂਡ ਹੈਲਦੀ ਨਾਨ ਫਰਾਈਡ ਓਵਨ ਕੁੱਕ ਆਈਟਮਸ ਹਰ ਫੈਮਿਲੀ ਹਰ ਪਾਰਟੀ ਦੇ ਲਈ ਪਰਫੈਕਟ
6: ਵਿਨੀਪੈਗ ਵਾਲਿਓ ਗਰਜਾ ਬ੍ਰੋਸ ਗੇਟਵੇ ਤੇ ਕ੍ਰਿਸਪੀ ਫਿਸ਼ ਪਕੌੜਾ ਦੀ ਸਿਰਫ $8.99 ਦੀ ਸਪੈਸ਼ਲ ਪ੍ਰਾਈਸ ਨੂੰ ਮਿਸ ਨਾ ਕਰ ਜਾਇਓ
5: ਵਿਜ਼ਿਟ ਗਰਚਾ ਬ੍ਰੋਸ 1115 ਗੇਟਵੇ ਰੋਡ ਯੂਨਿਟ 5 ਲੋਕੇਸ਼ਨ
4: ਗਰਚਾ ਬ੍ਰੋਸ ਟੇਸਟ ਦੈਟ ਬ੍ਰਿੰਗਸ ਐਵਰੀਵਨ ਟੁਗੇਦਰ
18: ਤੁਸੀਂ ਸੁਣ ਰਹੇ ਹੋ ਵਿਨੀਪੈਗ ਦਾ ਅਸਲੀ ਰੇਡੀਓ ਰੇਡੀਓ ਧਮਾਲ ਰੇਡੀਓ ਧਮਾਲ ਰੇਡੀਓ ਧਮਾਲ

ਸਤਿ ਸ਼੍ਰੀ ਅਕਾਲ ਜੀ, ਤੁਸੀਂ ਸੁਣ ਰਹੇ ਹੋ ਤੁਹਾਡਾ ਫੇਵਰੇਟ ਸਟੇਸ਼ਨ ਰੇਡੀਓ ਧਮਾਲ, ਤੇ ਮੈਂ ਤੁਹਾਡਾ ਆਪਣਾ ਹੋਸਟ ਗੈਵੀ। ਕਰਦੇ ਹਾਂ ਜੀ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ, ਨਿਗਾਹ ਮਾਰ ਲੈਂਦੇ ਅੱਜ ਦੇ ਦਿਨ ਦੇ ਉੱਤੇ। 30 ਸਪਤੰਬਰ ਹੋ ਚੁੱਕੀ ਹੈ ਜੀ, ਅੱਜ ਤੇ 1:13 ਹੋ ਚੁੱਕੇ ਨੇ। ਤੁਸੀਂ ਮੇਰੇ ਜਾਣੀ ਕਿ ਹੋਸਟ ਗੈਵੀ ਦੇ ਨਾਲ ਇੰਜੋਏ ਕਰ ਰਹੇ ਹੋ ਰੇਡੀਓ ਧਮਾਲ, ਤੇ ਧਮਾਲਾਂ ਪੈਣੀਆਂ ਅੱਜ ਦੇ ਪ੍ਰੋਗਰਾਮ ਦੇ ਵਿੱਚ। ਬਹੁਤ ਨੌਲੇਜ ਤੇ ਇਨਫੋਰਮੇਸ਼ਨ ਵਾਲਾ ਅੱਜ ਦਾ ਸ਼ੋਅ ਹੋਊਗਾ ਜੀ। ਰਾਜਮਾਨ ਫਾਈਨੈਂਸ਼ੀਅਲ ਵੱਲੋਂ ਸਪੋਂਸਰ ਕੀਤਾ ਗਿਆ, ਤੇ ਬਹੁਤ ਜਲਦ ਰਾਜਮਾਨ ਜੀ ਆਪਣੇ ਦਰਮਿਆਨ ਪਹੁੰਚਣ ਵਾਲੇ ਨੇ, ਤੇ ਉਸ ਤੋਂ ਪਹਿਲਾਂ ਆਪਾਂ ਨਿਗਾਹ ਮਾਰ ਲੈਂਦੇ ਹਾਂ ਅੱਜ ਦੇ ਵੈਦਰ ਦੇ ਉੱਤੇ। ਅੱਜ ਦੇ ਵੈਦਰ ਦੀ ਗੱਲ ਕਰਦੇ ਹਾਂ, 14 ਡਿਗਰੀ ਸੈਲਸੀਅਸ ਟੈਂਪਰੇਚਰ ਜਿਹੜਾ ਨੋਟ ਕੀਤਾ ਗਿਆ, ਘੱਟ ਤੋਂ ਘੱਟ ਤੇ ਵੱਧ ਤੋਂ ਵੱਧ 17 ਡਿਗਰੀ ਟੈਂਪਰੇਚਰ ਰਹਿਣ ਵਾਲਾ ਜੀ। 30% ਚਾਂਸ ਨੇ ਬਾਰਿਸ਼ ਦੇ, ਹੋ ਸਕਦਾ ਥੋੜ੍ਹੀ ਬਹੁਤੀ ਬੂੰਦਾਬਾਂਦੀ ਦੇਖਣ ਨੂੰ ਮਿਲ ਜੇ, ਅਤੇ ਹਵਾ ਦੀ ਰਫ਼ਤਾਰ ਦੀ ਜੇ ਗੱਲ ਕਰਦੇ ਹਾਂ, 10 ਕਿਲੋਮੀਟਰ ਘੰਟੇ ਦੀ ਰਫ਼ਤਾਰ ਨਾਲ ਜਿਹੜੀ ਹਵਾ ਚੱਲ ਰਹੀ ਆ। 7:27 ਤੇ ਸੂਰਜ ਦੇਵਤਾ ਜੀ ਨੇ ਦਰਸ਼ਨ ਦਿੱਤੇ ਨੇ, ਅਤੇ 7:09 ਤੇ ਆਪਾਂ ਨੂੰ ਬਾਏ ਬਾਏ ਕਹਿਣਗੇ।

ਗੱਲ ਕਰਦੇ ਹਾਂ ਜੀ ਅੰਮ੍ਰਿਤਸਰ ਗੁਰੂ ਕੀ ਨਗਰੀ ਦੀ, ਤਾਂ ਰਾਤ ਦਾ ਟੈਂਪਰੇਚਰ ਨੋਟ ਕੀਤਾ ਗਿਆ ਜੀ 22 ਡਿਗਰੀ, ਸੁਬਹਾ ਸੁਬਹਾ ਸ਼ੁਭ ਸਵੇਰ ਦਾ 26 ਡਿਗਰੀ, ਫੀਲ ਲਾਈਕ 26 ਡਿਗਰੀ, ਅਤੇ ਆਫਟਰਨੂਨ ਦਾ 35 ਡਿਗਰੀ, ਫੀਲ ਲਾਈਕ 36 ਡਿਗਰੀ। ਕਈ ਥਾਵਾਂ ਦੇ ਉੱਤੇ ਭਾਰੀ ਬਾਰਿਸ਼ ਦੇ ਆਸਾਰ ਦੇਖੇ ਜਾ ਰਹੇ ਨੇ, ਕਈ ਥਾਵਾਂ ਦੇ ਉੱਤੇ ਥੋੜ੍ਹੀ ਬਹੁਤੀ ਬੂੰਦਾਬਾਂਦੀ ਦੇਖਣ ਨੂੰ ਮਿਲੀ ਹੈ, ਕਿੱਥੇ ਕਿੱਥੇ ਬਾਰਿਸ਼ ਹੋਈ ਹੈ ਅਤੇ ਕਿੱਥੇ ਕਿੱਥੇ ਨਹੀਂ ਬਾਰਿਸ਼ ਹੋਈ। ਤੁਸੀਂ ਸੁਬਹਾ ਸੁਬਹਾ ਕਾਲ ਕੀਤੀ ਹੋਣੀ ਦਾਦਾ ਦਾਦੀ ਨਾਨਾ ਨਾਨੀ ਭੈਣ ਭਰਾਵਾਂ ਯਾਰਾਂ ਦੋਸਤਾਂ ਨੂੰ ਮੰਮੀ ਡੈਡੀ ਨਾਲ ਗੱਲਬਾਤ ਕੀਤੀ ਹੋਣੀ, ਉਹਨਾਂ ਨੇ ਤੁਹਾਨੂੰ ਦੱਸਿਆ ਹੋਣਾ ਤੁਹਾਡੇ ਪਿੰਡ ਜਾਂ ਸ਼ਹਿਰ ਦਾ ਜਾਂ ਤੁਹਾਡੇ ਏਰੀਏ ਦਾ ਵੈਦਰ ਕਿੱਦਾਂ ਦਾ। ਜੇ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ 204-780-8181 'ਤੇ ਸਾਡੇ ਨਾਲ ਗੱਲਬਾਤ ਸਾਂਝੀ ਕਰ ਸਕਦੇ ਹੋ। ਅਤੇ ਬਹੁਤ ਜਲਦ ਰਾਜਮਨ ਜੀ ਨੇ ਆਪਣੇ ਦਰਮਿਆਨ ਆ ਜਾਣਾ, ਬਹੁਤ ਸਾਰੇ ਟੋਪਿਕ ਨੇ। ਜਿਹੜਾ ਅੱਜ ਦਾ ਦਿਨ ਜਿਹੜਾ ਕੈਨੇਡੀਅਨ ਇਤਿਹਾਸ ਦੇ ਵਿੱਚ ਇੱਕ ਹਿਸਟਰੀ ਦੇ ਵਿੱਚ ਬਹੁਤ ਖਾਸੀਅਤ ਰੱਖਦਾ ਹੈ, ਉਸ ਬਾਰੇ ਗੱਲ ਕਰਾਂਗੇ। ਅਤੇ ਰਾਜਮਨ ਜੀ ਕਹਿੰਦੇ ਵੀ ਇਸ ਟੋਪਿਕ ਦੇ ਉੱਤੇ ਮੈਂ ਹੀ ਆ ਕੇ ਗੱਲ ਕਰਨੀ ਆ, ਡਿਟੇਲ ਦੇ ਵਿੱਚ ਇਸ ਟੋਪਿਕ ਦੇ ਉੱਤੇ ਗੱਲਬਾਤ ਕਰਾਂਗੇ। ਤਾਂ ਆਪਾਂ ਵੇਟ ਕਰਦੇ ਹਾਂ ਜੀ, ਬਹੁਤ ਜਲਦ ਰਾਜਮਨ ਜੀ ਨੇ ਆਪਣੇ ਦਰਮਿਆਨ ਆ ਜਾਣਾ, ਫਿਰ ਉਹਨਾਂ ਨਾਲ ਆਪਾਂ ਇਸ ਟੋਪਿਕ ਦੇ ਉੱਤੇ ਗੱਲਬਾਤ ਕਰਨੀ ਹੈ। ਅਤੇ ਤੁਹਾਨੂੰ ਪਤਾ ਜਿਹੜੇ ਕ੍ਰਿਕਟ ਪ੍ਰੇਮੀ ਨੇ ਉਹਨਾਂ ਨੂੰ ਇਹ ਜਾਣ ਕੇ ਖੁਸ਼ੀ ਹੋਊਗੀ ਕਿ ਅੱਜ ਜਿਹੜਾ ਇੰਡੀਆ ਦੇ ਵਿੱਚ ਜਿਹੜਾ ਇੰਡੀਅਨ ਟੀਮ ਨੇ ਜਿਹੜਾ ਸੈਕਿੰਡ ODI ਉਹ ਵੀ ਜਿੱਤ ਲਿਆ ਜੀ, 406 ਰਨ ਬਣਾਏ ਨੇ ਅਤੇ 2 ਜਿਹੜੀਆਂ ਵਿਕਟਾਂ ਆਪਣੀਆਂ ਉੱਡੀਆਂ ਸੀ, ਹਾਲੇ ਤਾਂ 2 ਕੇ ਜਣੇ ਆਊਟ ਹੋਏ ਸੀਗੇ। ਅਤੇ ਪਰ ਜਿਹੜੀ ਪਾਰੀ ਸੀ, ਜੇ ਤਾਂ ਤੁਸੀਂ ਮੈਚ ਦੇਖਿਆ ਮੇਰੇ ਵਾਂਗੂ, ਤਾਂ ਫਿਰ ਤਾਂ ਕਿਆ ਹੀ ਬਾਤਾਂ, ਰੰਗ ਬੰਨਗੇ ਜੀ। ਵੈਸਟ ਇੰਡੀਜ਼ ਨੂੰ ਜਿਹੜਾ ਹਰਾਇਆ ਅਤੇ ਹਰਾ ਕੇ ਸੈਕਿੰਡ ODI ਆਪਣੇ ਨਾਮ ਕੀਤਾ। ਅਤੇ ਸ਼ੁਭਮ ਗਿੱਲ ਨੇ ਜਿਹੜਾ 223 ਦੌੜਾਂ ਬਣਾਈਆਂ 133 ਗੇਂਦਾਂ ਦੇ ਵਿੱਚ, ਕਿਤੇ ਨਾ ਕਿਤੇ ਯੁਵਰਾਜ ਸਿੰਘ ਪ੍ਰਾਊਡ ਫੀਲ ਕਰਦੇ ਹੋਣਗੇ ਕਿ ਜਿਹੜਾ ਕਹਿੰਦੇ ਹੁੰਦੇ ਉਸਤਾਦ ਦਾ ਚੰਡਿਆ ਆ ਉਹ ਵਾਕਈ ਕਾਮਯਾਬ ਹੋ ਰਿਹਾ। ਅਤੇ ਆਉਣ ਵਾਲੇ ਟਾਈਮ 'ਚ ਆਪਾਂ ਨੂੰ ਬਹੁਤ ਸਾਰੀਆਂ ਉਮੀਦਾਂ ਨੇ ਸ਼ੁਭਮ ਗਿੱਲ ਤੋਂ, ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰ ਰਿਹਾ। ਅਤੇ 133 ਗੇਂਦਾਂ ਦੇ ਵਿੱਚ 223 ਦੌੜਾਂ ਬਣਾਈਆਂ, ਕਿਆ ਬਾਤ ਹੈ ਜੀ। ਅਤੇ ਰੋਹਿਤ ਸ਼ਰਮਾ ਜੀ ਦੀ ਗੱਲ ਕਰਦੇ ਹਾਂ, ਹਾਲੇ ਵੀ ਫਿੱਟ ਨੇ। ਕਈ ਕਹਿ ਦਿੰਦੇ ਹੁੰਦੇ ਕਿ ਰੋਹਿਤ ਸ਼ਰਮਾ ਨਹੀਂ ਹੁਣ ਫਿੱਟ ਨਹੀਂ ਰਿਹਾ ਜਾਂ ਕੁਝ ਵੀ, ਆਪਾਂ ਨੂੰ ਗੱਲਾਂ ਸੁਣਨ ਨੂੰ ਮਿਲਦੀਆਂ ਹੁੰਦੀਆਂ, ਪਰ ਨਹੀਂ ਬਈ, ਰੋਹਿਤ ਸ਼ਰਮਾ ਨੇ ਵੀ ਦਿਖਾ ਦਿੱਤਾ ਧਮਾਕੇਦਾਰ ਹੈ, ਜਿਹੜੀ ਕਹਿੰਦੇ ਦੌੜਾਂ ਬਣਾ ਕੇ 100 ਦੌੜਾਂ ਬਣਾਈਆਂ ਜੀ, 100 ਰਨ ਬਣਾਏ ਨੇ 72 ਗੇਂਦਾਂ ਦੇ ਵਿੱਚ। ਅਤੇ ਬਹੁਤ ਵਧੀਆ ਜਿਹੜੀ ਪਾਰਟਨਰਸ਼ਿਪ ਬਣਾਈ ਉਹਨਾਂ ਨੇ, 255 ਦੌੜਾਂ ਦੀ ਜਿਹੜੀ ਪਾਰਟਨਰਸ਼ਿਪ ਬਣਾਈ ਸੀਗੀ ਗਿੱਲ ਦੇ ਨਾਲ, ਅਤੇ ਉਸਦੇ ਫਿਰ ਦੋਨਾਂ ਦੀ ਪਾਰਟਨਰਸ਼ਿਪ ਦੇ ਚੱਲਦਿਆਂ ਜਿਹੜਾ ਆਪਾਂ ਮੈਚ ਵਿਨ ਕਰ ਚੁੱਕੇ ਹਾਂ। ਅਤੇ ਸਾਰਿਆਂ ਨੂੰ ਇਹਦੀਆਂ ਵਧਾਈਆਂ ਵੀ ਨੇ ਜੀ। ਬਿਲਕੁਲ ਜੀ, ਬਹੁਤ ਸੋਹਣਾ ਖੇਡੀ ਆ ਆਪਣੀ ਇੰਡੀਅਨ ਟੀਮ ਜਿਹੜੀ, ਬਹੁਤ ਪ੍ਰਾਊਡਲੀ ਗੱਲ ਹੈ, ਕਿਉਂਕਿ ਪਿੱਛੇ ਜੇ ਕੁਝ ਹੋਈਆਂ ਸੀਗੀਆਂ ਸੀਰੀਜ਼ ਜਿਹਦੇ 'ਚ ਆਪਾਂ ਨੂੰ ਲੱਗਿਆ ਸੀਗਾ ਕਿ ਨਹੀਂ ਹੁਣ ਪਲੇਅਰ ਪਤਾ ਨਹੀਂ ਕੀ ਕਰ ਰਹੇ ਆ ਜਾਂ ਵਧੀਆ ਖੇਡ ਨਹੀਂ ਰਹੇ, ਪਰ ਨਹੀਂ, ਹੁਣ ਜਿਹੜਾ ਮੈਚ ਜਿਹੜਾ ਬਹੁਤ ਘੈਂਟ ਦੇਖਣ ਨੂੰ ਮਿਲਿਆ। ਜੇ ਤੁਸੀਂ ਮੈਚ ਜਿਹੜਾ ਮਿਸ ਕਰ ਗਏ ਹੋ, ਕੋਈ ਚੱਕਰ ਨਹੀਂ, ਅਗਲਾ ਮੈਚ 3 ਅਕਤੂਬਰ ਨੂੰ ਹੋਣ ਜਾ ਰਿਹਾ, 3rd ODI ਹੋ ਸਕਦਾ ਕਿ ਇਹ ਵੀ ਆਪਾਂ ਵਿਨ ਕਰੀਏ। ਚੰਡੀਗੜ੍ਹ ਦੇ ਵਿੱਚ ਹੋਣ ਜਾ ਰਿਹਾ ਜੀ ਇਸ ਤੋਂ ਬਾਅਦ, ਅਤੇ ਉਸ ਤੋਂ ਬਾਅਦ ਫਿਰ 5 ਮੈਚਾਂ ਦੀ T20 ਸੀਰੀਜ਼ ਸ਼ੁਰੂ ਹੋਣੀ ਹੈ, ਜਾਣੀ ਕਿ ਜਿਹੜੇ ਕ੍ਰਿਕਟ ਪ੍ਰੇਮੀ ਨੇ ਉਹਨਾਂ ਨੂੰ ਬੈਕ ਟੂ ਬੈਕ ਜਿਹੜੀਆਂ ਵਧੀਆ ਨਿਊਜ਼ ਹੁਣ ਦੇਖਣ ਨੂੰ ਮਿਲਣੀਆਂ। ਅਤੇ ਟੀਮ ਵੀ ਪੂਰੀ ਪਰਫੋਰਮ ਦੇ ਵਿੱਚ ਆ, ਅਤੇ ਹੁਣ ਕੋਈ ਮੈਚ ਨਹੀਂ ਮੈਨੂੰ ਲੱਗਦਾ ਹੈਗਾ ਜਿਹੜਾ ਆਪਾਂ ਹਾਰਾਂਗੇ। ਉਮੀਦ ਆ ਕਿ ਸਾਰੇ ਮੈਚ ਜਿਹੜੇ ਜਿੱਤ ਕੇ ਆਪਾਂ ਕ੍ਰਿਕਟ ਪ੍ਰੇਮੀਆਂ ਦੀ ਜਿਹੜੀ ਖੁਸ਼ੀ ਦੀ ਲਹਿਰ ਜਿਹੜੀ ਉੱਠਦੀ ਰਹਿਣੀ ਹੈ। ਅਤੇ ਇੱਕ ਹੋਰ ਬੀਬੀ ਬੜੀ ਮਸ਼ਹੂਰ ਹੋ ਗਈ ਹੈ, ਕਹਿੰਦੇ SHO ਰਿਸ਼ਵਤ ਲੈਂਦੀ, ਅਤੇ ਕਹਿੰਦੀ ਆਲ ਇਜ਼ ਵੈਲ, ਉਹਦੇ ਬਾਰੇ ਵੀ ਆਪਾਂ ਅੱਜ ਰਾਜਮਨ ਜੀ ਦੇ ਨਾਲ ਗੱਲਬਾਤ ਕਰਾਂਗੇ ਕਿ ਇੰਨਾ ਬੇਖੌਫ ਹੋ ਕੇ ਇੰਨਾ ਕਿਹੜੇ ਇੱਕ MLA ਨੇ ਜਿਨ੍ਹਾਂ ਦੀ ਜਿਹੜੀ ਉਹਨਾਂ ਦੀ ਸਤਰ ਛਾਇਆ ਦੇ ਵਿੱਚ ਉਹ ਇੰਨੇ ਕੌਨਫੀਡੈਂਸ ਦੇ ਵਿੱਚ ਰਿਸ਼ਵਤ ਲੈ ਕੇ ਵੀ ਫੜੀ ਗਈ, ਅਤੇ ਫਿਰ ਵੀ ਆਲ ਇਜ਼ ਵੈਲ ਕਹਿ ਰਹੀ ਸੀਗੀ। ਅਤੇ ਉਹਦੇ ਬਾਰੇ ਵੀ ਆਪਾਂ ਅੱਜ ਗੱਲਬਾਤ ਕਰਾਂਗੇ, ਇਸ ਟੋਪਿਕ ਦੇ ਉੱਤੇ ਡਿਟੇਲ ਦੇ ਵਿੱਚ ਗੱਲ ਕਰਾਂਗੇ। ਅਤੇ ਇੱਕ 9 ਮੁੰਡਿਆਂ ਨੇ ਰੱਖ ਕੇ ਜਿਹੜਾ ਵਿਪਨ ਸ਼ਰਮਾ ਵਾਲਾ ਕੇਸ ਆ, ਸਾਰਿਆਂ ਨੂੰ ਪਤਾ ਹੀ ਹੈ, ਅਤੇ ਉਹਦੇ 'ਚ 9 ਮੁੰਡਿਆਂ ਨੇ ਰਲ ਕੇ, ਅਤੇ ਇੱਕ ਪ੍ਰੇਮਿਕਾ ਨੇ ਆਪਣੇ ਪ੍ਰੇਮੀ ਨੂੰ ਮਰਵਾਇਆ, ਕਹਿੰਦੀ ਮੈਂ ਤਾਂ ਕਿਹਾ ਸੀ ਲੱਤਾਂ ਬਾਹਾਂ ਤੋੜਿਓ ਜੇ, ਪਰ ਉਹਨਾਂ ਨੇ ਤਾਂ ਜ਼ਿਆਦਾ ਹੀ ਕਹਿੰਦੀ ਕੰਮ ਕਰਤਾ। ਅਤੇ ਉਹਦੇ ਬਾਰੇ ਵੀ ਕਾਫੀ ਜਿਹੜਾ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਚਰਚਾ ਚੱਲੀ ਜਾਂਦੀ ਹੈ, ਕਾਫੀ ਚੀਜ਼ਾਂ ਵਾਇਰਲ ਹੋ ਰਹੀਆਂ, ਉਹਦੇ ਬਾਰੇ ਵੀ ਅੱਜ ਆਪਾਂ ਰਾਜਮਨ ਜੀ ਦੇ ਨਾਲ ਡਿਟੇਲ ਦੇ ਵਿੱਚ ਗੱਲ ਕਰਾਂਗੇ। ਅਤੇ ਅੱਜ ਔਰੇਂਜ ਸ਼ਲਟਾਂ ਪਹਿਨੀਆਂ ਹੋਈਆਂ ਨੇ, ਕਾਫੀ ਤੁਸੀਂ ਦੇਖੀਆਂ ਹੋਣੀਆਂ ਸਾਰਿਆਂ ਨੇ, ਅਤੇ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਕਿਸ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ, ਕਿਸ ਕਿਉਂ ਦਿੱਤੀ ਜਾ ਰਹੀ ਹੈ, ਤੁਹਾਡੇ ਸਾਰੇ ਸਵਾਲਾਂ ਦਾ ਅੱਜ ਰਾਜਮਨ ਜੀ ਆਪਣੇ ਸਟੂਡੀਓ ਦੇ ਵਿੱਚ ਪਹੁੰਚਣ ਵਾਲੇ ਆ, ਅਤੇ ਉਹਨਾਂ ਤੋਂ ਆਪਾਂ ਆਨਸਰ ਲੈਣਾ। ਉਹਨਾਂ ਨੇ ਕਹਿੰਦੇ ਕਿ ਰਾਜਮਨ ਜੀ ਕਹਿੰਦੇ ਆਪਾਂ ਆ ਕੇ ਡਿਟੇਲ ਦੇ ਵਿੱਚ ਇਸ ਟੋਪਿਕ ਦੇ ਉੱਤੇ ਗੱਲਬਾਤ ਕਰਾਂਗੇ, ਕਦੋਂ ਕਿਹੜੇ ਕਿਹੜੇ ਸਨ ਅਤੇ ਕੀ ਹੋਇਆ ਸੀ ਜਿਸ ਕਰਕੇ ਅੱਜ ਉਹ ਦਿਨ ਨੂੰ ਯਾਦ ਕੀਤਾ ਜਾਂਦਾ, ਅਤੇ ਅੱਜ ਦਾ ਦਿਨ ਜਿਹੜਾ ਬਹੁਤ ਸਪੈਸ਼ਲ ਮੰਨਿਆ ਗਿਆ, ਅਤੇ ਬਹੁਤ ਸ਼ਰਧਾਂਜਲੀਆਂ ਦੇਖੀਆਂ ਆਪਾਂ ਦਿੱਤੀਆਂ ਜਾਂਦੀਆਂ ਨੇ ਔਰੇਂਜ ਟੀ ਸ਼ਰਟਾਂ ਪਾ ਕੇ। ਅਤੇ ਬਹੁਤ ਸਾਰੀਆਂ ਥਾਵਾਂ 'ਤੇ ਸ਼ਰਧਾਂਜਲੀ ਈਵੈਂਟ ਵੀ ਹੁੰਦੇ ਨੇ ਕੈਨੇਡਾ ਦੇ ਵਿੱਚ, ਕਦੋਂ ਕਿਉਂ ਅਤੇ ਕੀ ਹੋਇਆ ਸੀ ਇਹਦੀਆਂ ਡਿਟੇਲ ਦੇ ਵਿੱਚ ਆਪਾਂ ਰਾਜਮਨ ਜੀ ਜਦੋਂ ਆ ਗਏ ਅਤੇ ਉਹਨਾਂ ਨਾਲ ਗੱਲਬਾਤ ਸਾਂਝੀ ਕਰਕੇ, ਅਤੇ ਉਹ ਤੁਹਾਨੂੰ ਡਿਟੇਲ ਦੇ ਵਿੱਚ ਸਮਝਾਉਣਗੇ। ਅਤੇ ਅੱਜ ਦਾ ਪ੍ਰੋਗਰਾਮ ਬਹੁਤ ਸਪੈਸ਼ਲ ਆ ਜੀ, 1 ਵਜੇ ਤੋਂ ਲੈ ਕੇ 3 ਵਜੇ ਤੱਕ ਫੁੱਲੀ ਇਨਫੋਰਮੇਸ਼ਨ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ। ਤਾਂ ਬਹੁਤ ਨੌਲੇਜ ਅਤੇ ਇਨਫੋਰਮੇਸ਼ਨ ਵਾਲਾ ਸ਼ੋਅ ਰਹੂਗਾ ਅੱਜ ਰਾਜਮਨ ਜੀ ਆਪਣੇ ਦਰਮਿਆਨ, ਬਸ ਥੋੜ੍ਹੇ ਜਿਹੇ ਟਾਈਮ ਦੇ ਵਿੱਚ ਪਹੁੰਚਣ ਵਾਲੇ ਆ। ਅਤੇ ਉਸ ਤੋਂ ਪਹਿਲਾਂ ਦੱਸ ਦਈਏ, ADA ਰੂਫਿੰਗ ਦੇ ਨਾਲ ਸੰਪਰਕ ਕਰ ਸਕਦੇ ਹੋ ਜੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਟ ਰੂਫਿੰਗ ਜਾਂ ਰੀਰੂਫਿੰਗ ਕਰਾਉਣਾ ਚਾਹੁੰਦੇ ਹੋ ਜਾਂ ਨਵੀਂ ਰੂਫਿੰਗ ਕਰਾਉਣਾ ਚਾਹੁੰਦੇ ਹੋ। ਬਿਲਕੁਲ ਜੀ, ਪਵਨ ਕੁਮਾਰ ਜੀ ਦੇ ਨਾਲ ਸੰਪਰਕ ਕਰ ਸਕਦੇ ਹੋ,
ਹਰ ਇੱਕ ਤਰ੍ਹਾਂ ਦਾ ਜਿਹੜਾ ਇੰਸ਼ੋਰੈਂਸ ਕਲੇਮ ਆ ਉਹਦੇ 'ਚ ਡਾਇਰੈਕਟ ਡੀਲ ਕਰਦੇ ਨੇ, ਚਾਹੇ ਹਿੱਲ ਡੈਮੇਜ ਕਲੇਮ ਹੋਵੇ, ਚਾਹੇ ਵਾਟਰ ਡੈਮੇਜ ਕਲੇਮ ਹੋਵੇ, ਚਾਹੇ ਵਿੰਡ ਡੈਮੇਜ ਕਲੇਮ ਹੋਵੇ। ਘਰ ਦੀ ਛੱਤ 'ਚ ਆਉਂਦੀ ਆ ਅਤੇ ਸਮਝ ਨਹੀਂ ਆਉਂਦਾ ਕੀ ਕਰੀਏ, ਕਰਨਾ ਕੁਝ ਨਹੀਂ, ਬਸ ਪਵਨ ਕੁਮਾਰ ਜੀ ਨੂੰ ਸੰਪਰਕ ਕਰ ਲੈਣਾ, ADA ਰੂਫਿੰਗ ਨੂੰ ਸੰਪਰਕ ਕਰ ਲੈਣਾ, ਤੁਹਾਡੇ ਟਾਈਮ ਅਤੇ ਮਨੀ ਦੋਨਾਂ ਚੀਜ਼ਾਂ ਦੀ ਵੈਲਿਊ ਹੋਜੂਗੀ, ਦੋਨੇ ਚੀਜ਼ਾਂ ਸੇਵ ਹੋ ਜਾਣਗੀਆਂ, ਕਿਉਂਕਿ ਖੁਦ ਰੂਫਿੰਗ ਇੰਸਪੈਕਟਰ ਨੇ ਪਹਿਲਾਂ ਹੀ ਕੰਮ ਇੰਨਾ ਪਰਫੈਕਟ ਕਰਦੇ ਨੇ ਕਿ ਬਾਅਦ 'ਚ ਆਪਾਂ ਨੂੰ ਜਿਹੜਾ ਟਾਈਮ ਨਾ ਵੇਸਟ ਕਰਨਾ ਪਵੇ, ਜਦੋਂ ਇੰਸਪੈਕਸ਼ਨ ਹੋਵੇ ਦੁਬਾਰਾ ਪਹਿਲਾਂ ਹੀ ਉਹ ਚੀਜ਼ ਆਪਾਂ ਖੁਦ ਹੀ ਪਾਸ ਕਰ ਦਿੰਦੇ ਆ, ਕਿਉਂਕਿ ਪਹਿਲਾਂ ਹੀ ਪਰਫੈਕਟ ਕੰਮ ਇੰਨਾ ਕਰਦੇ ਆ। ਉਹਦੇ ਲਈ ਫਿਰ ਤੁਹਾਨੂੰ ADA ਰੂਫਿੰਗ ਦੇ ਨਾਲ ਪਵਨ ਕੁਮਾਰ ਜੀ ਦੇ ਨਾਲ ਸੰਪਰਕ ਕਰਨਾ ਪਊਗਾ, 431-996-6232 'ਤੇ ਤੁਸੀਂ ADA ਰੂਫਿੰਗ ਦੀਆਂ ਜਿਹੜੀਆਂ ਸਰਵਿਸ ਲੈ ਸਕਦੇ ਹੋ, ਪਵਨ ਕੁਮਾਰ ਜੀ ਨਾਲ ਸੰਪਰਕ ਕਰ ਸਕਦੇ। ਤੁਹਾਡਾ ਟਾਈਮ ਅਤੇ ਮਨੀ ਦੋਨਾਂ ਚੀਜ਼ਾਂ ਦੀ ਵੈਲਿਊ ਹੋਜੂਗੀ। ਕਮਰਸ਼ੀਅਲ ਰੂਫਿੰਗ ਦੇ ਐਕਸਪਰਟ ਨੇ, ਜੇ ਤੁਸੀਂ ਰੈਸਟੋਰੈਂਟ ਸੋਚ ਰਹੇ ਹੋ ਜਾਂ ਕਮਰਸ਼ੀਅਲ ਬਿਲਡਿੰਗ ਬਣਾਉਣ ਬਾਰੇ ਸੋਚ ਰਹੇ ਹੋ ਅਤੇ ਰੂਫਿੰਗ ਦਾ ਸੋਚ ਰਹੇ ਹੋ ਕਿ ਕੀ ਕਰੀਏ, ਫਿਰ ਰੂਫਿੰਗ ਜਿਹੜੇ ਐਕਸਪਰਟ ਨੇ ਪਵਨ ਕੁਮਾਰ ਜੀ, ਤਾਂ ਇਹਨਾਂ ਨਾਲ ਸੰਪਰਕ ਕਰਨਾ ਪਊਗਾ ਤੁਹਾਨੂੰ। ADA ਰੂਫਿੰਗ ਹਮੇਸ਼ਾ ਯਾਦ ਰੱਖੋ, ਜੇ ਤੁਸੀਂ ਕਮਰਸ਼ੀਅਲ ਬਿਲਡਿੰਗ ਦੇ ਵਿੱਚ ਕਮਰਸ਼ੀਅਲ ਰੂਫਿੰਗ ਬਾਰੇ ਸੋਚ ਰਹੇ ਹੋ ਤਾਂ ਕਮਰਸ਼ੀਅਲ ਰੂਫਿੰਗ ਦੇ ਐਕਸਪਰਟ ਨੇ ਜੀ, ਫਲੈਟ ਰੂਫਿੰਗ ਸਰਵਿਸ ਦੇ ਵਿੱਚ, ਟਾਰਚੋਨ ਰੂਫਿੰਗ, EPDM ਰੂਫਿੰਗ ਜਿਹਨੂੰ ਆਪਾਂ ਰਬੜ ਰੂਫਿੰਗ ਕਹਿ ਦਿੰਦੇ ਹਾਂ, ਜਾਂ TPO ਰੂਫਿੰਗ ਕਹਿ ਦਿੰਦੇ ਹਾਂ, ਮੈਟਲ ਰੂਫਿੰਗ ਕਹਿ ਦਿੰਦੇ ਹਾਂ, ਸਾਰੀਆਂ ਰੂਫਿੰਗ ਤੁਹਾਨੂੰ ਸਾਰੀਆਂ ਸੇਵਾਵਾਂ ਦਿੰਦੇ ਨੇ ADA ਰੂਫਿੰਗ। ਬਸ ਨੰਬਰ 431-996-6232 ਯਾਦ ਰੱਖ ਲਓ। ਸੀਡਿੰਗ ਰੂਫਿੰਗ ਦੇ ਵਿੱਚ ਹਰ ਇੱਕ ਤਰ੍ਹਾਂ ਦੀ ਸੀਡਿੰਗ ਕਰਕੇ ਦਿੰਦੇ ਨੇ, ਪ੍ਰੋਪਰ ਹੀਟ ਇੰਸ਼ੋਰੈਂਸ ਹੋਲਡਰ ਨੇ ਹਰ ਤਰ੍ਹਾਂ ਦੀ ਰੂਫਿੰਗ ਸੀਡਿੰਗ ਇੰਸ਼ੋਰੈਂਸ ਅਤੇ ਇੰਸਪੈਕਸ਼ਨ ਦੇ ਲਈ, ਕਿਸੇ ਵੀ ਸੀਡਿੰਗ ਇੰਸ਼ੋਰੈਂਸ ਅਤੇ ਇੰਸਪੈਕਸ਼ਨ ਦੇ ਲਈ, ਕਿਸੇ ਵੀ ਸਰਵਿਸ ਦੇ ਲਈ ਤੁਸੀਂ ਚਾਹੁੰਦੇ ਹੋ, ਕੋਈ ਵੀ ਸਰਵਿਸ ਲੈਣਾ ਚਾਹੁੰਦੇ ਹੋ, ਚਾਹੇ ਰੂਫਿੰਗ ਦੀ ਸੀਡਿੰਗ ਕਰਾਉਣਾ ਚਾਹੁੰਦੇ ਹੋ, ਜਾਂ ਇੰਸਪੈਕਸ਼ਨ ਕਰਾਉਣਾ ਚਾਹੁੰਦੇ ਹੋ, ਜਾਂ ਇੰਸ਼ੋਰੈਂਸ ਕਲੇਮ ਕਰਾਉਣਾ ਚਾਹੁੰਦੇ ਹੋ, ਤਾਂ ADA ਰੂਫਿੰਗ ਪਵਨ ਕੁਮਾਰ ਜੀ ਨਾਲ ਸੰਪਰਕ ਕਰ ਸਕਦੇ ਹੋ। ਤੁਹਾਡੇ ਟਾਈਮ ਅਤੇ ਮਨੀ ਦੋਨਾਂ ਚੀਜ਼ਾਂ ਦੀ ਵੈਲਿਊ ਹੋਜੂ, 431-996-6232 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਗੱਲਾਂ ਬਾਤਾਂ ਜਾਰੀ ਰਹਿਣੀਆਂ ਜੀ, ਅਤੇ ਆਪਣੇ ਕੋਲ ਰਾਜਮਾਨ ਜੀ ਪਹੁੰਚ ਚੁੱਕੇ ਨੇ, ਅਤੇ ਆਪਾਂ ਉਹਨਾਂ ਨੂੰ ਬਸ ਗੇਟ ਅੰਦਰ ਕਰ ਲਈਏ, ਅਤੇ ਉਹ ਥੋੜ੍ਹਾ ਜਿਹਾ ਤੁਸੀਂ ਉਹਨਾਂ ਟਾਈਮ ਐਂਟਰਟੇਨਮੈਂਟ ਦਾ ਤੜਕਾ ਇੰਜੋਏ ਕਰੋ ਗੁਰਦਾਸ ਮਾਨ ਜੀ ਦੇ ਨਾਲ।

0: ਬਿਲਕੁਲ ਜੀ, ਗੀਤਾਂ ਦਾ ਤੜਕਾ ਜਾਰੀ ਰਹੂਗਾ ਤੇ ਨਾਲ ਦੀ ਨਾਲ ਦੱਸ ਗਏ ਗੰਡੂ ਆਟੋ ਸੇਲ ਵਾਲਿਆਂ ਨਾਲ ਸੰਪਰਕ ਕਰ ਸਕਦੇ ਹੋ ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਵੈਨ, ਕਾਰ, SUV ਚਾਹੀਦੀ ਹੋਵੇ। ਬਿਲਕੁਲ ਜੀ, ਹੁਣ ਸਰਦੀਆਂ ਆ ਚੁੱਕੀਆਂ ਤੇ ਚਾਹੁੰਦੇ ਹੋ ਕਿ ਹੀਟ ਚਲਾ ਕੇ ਕੰਮ ਤੇ ਜਾਈਏ, ਬਸ ਗੱਡੀ ਦੀ ਚਾਬੀ ਜੀ ਮਾਰ ਗਏ ਤੇ ਬੱਸ ਦੀ ਵੇਟ ਕਰਨ ਦੀ ਲੋੜ ਨਾ ਪਵੇ ਤਾਂ ਤੁਹਾਨੂੰ ਦੱਸ ਗਏ ਫਿਰ ਗੰਡੂ ਆਟੋ ਸੇਲ ਵਾਲੇ ਕੋਲ ਬਹੁਤ ਸਾਰੀਆਂ ਇਸ ਟਾਈਮ ਡੀਲਾਂ ਚੱਲ ਰਹੀਆਂ, ਕਾਰਾਂ, ਵੈਨਾਂ, SUV ਦੇ ਉੱਤੇ ਤੇ ਮੇਜਰ ਮਿਨਰ ਰਿਪੇਅਰ ਵੀ ਕਰਕੇ ਦਿੰਦੇ ਹਰ ਇੱਕ ਤਰ੍ਹਾਂ ਦੇ ਮਾਡਲ ਦੀ। ਬ੍ਰਾਂਡ ਨੂੰ ਯੂਜ਼ ਟਾਇਰ ਵੀ ਮਿਲ ਜਾਂਦੇ ਆ ਬੜੇ ਹੀ ਘੱਟ ਪ੍ਰਾਈਜ਼ ਉੱਤੇ। ਜੇ ਹੁਣ ਵਿੰਟਰ ਆਈਆਂ ਤੇ ਜੇ ਚਾਹੁੰਦੇ ਹੋ ਕਿ ਸਰਦੀਆਂ ਵਾਲੇ ਟਾਇਰ ਤੁਹਾਨੂੰ ਸਸਤੇ ਦੇ ਵਿੱਚ ਮਿਲ ਜਾਣ ਜਾਂ ਕੋਈ ਵਧੀਆ ਡੀਲ ਤੇ ਮਿਲ ਜਾਣ, ਫਿਰ ਉਹਦੇ ਲਈ ਤੁਹਾਨੂੰ ਗੰਡੂ ਆਟੋ ਸੇਲ ਦੇ ਨਾਲ ਸੰਪਰਕ ਕਰਨਾ ਪਊਗਾ ਜੀ। ਬਹੁਤ ਘੱਟ ਪ੍ਰਾਈਜ਼ ਦੇ ਵਿੱਚ ਜਿਹੜੇ ਟਾਇਰ ਇਸ ਟਾਈਮ ਯੂਜ਼ਡ ਟਾਇਰ ਤੇ ਨਵੇਂ ਟਾਇਰਾਂ ਦੀਆਂ ਜਿਹੜੀਆਂ ਡੀਲਾਂ ਲੱਗੀਆਂ ਹੋਈਆਂ। ਵਧੇਰੇ ਜਾਣਕਾਰੀ ਦੇ ਲਈ ਤੁਸੀਂ 222 ਮੈਕਫਲੇ ਸਟਰੀਟ ਦੇ ਉੱਤੇ ਮੋਹਿੰਦਰ ਸਿੰਘ ਗੰਡੂ ਜੀ ਨਾਲ ਸੰਪਰਕ ਕਰ ਸਕਦੇ ਹੋ 204-227-8028 ਦੇ ਉੱਤੇ। ਗੱਲਾਂ ਬਾਤਾਂ ਜਾਰੀ ਰਹਿਣੀਆਂ ਜੀ ਤੇ ਆਪਾਂ ਨੂੰ ਜਿਹੜੇ ਟਾਈਮ ਦੀ ਵੇਟ ਸੀਗੀ ਤੇ ਉਹ ਟਾਈਮ ਪੂਰਾ ਹੋ ਚੁੱਕਾ। ਬਿਲਕੁਲ ਜੀ, ਰਾਜਮਾਨ ਜੀ ਆਪਣੇ ਦਰਮਿਆਨ ਪਹੁੰਚ ਚੁੱਕੇ ਨੇ, ਪੂਰੇ ਸਮੇਂ ਦੇ ਪਾਬੰਦ ਨੇ ਮੈਂ ਕਹਿੰਦਾ ਤੇ ਪੂਰੇ ਟਾਈਮ ਦੇ ਪਹੁੰਚੇ ਨੇ। ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ।
1: ਥੈਂਕ ਯੂ ਗੈਵੀ, ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
1: ਉਹਦੇ ਵਿੱਚ ਨਾ ਇਹ ਹੁੰਦਾ ਵੀ ਜੇ ਲਾਈਟਾਂ ਸਾਰੀਆਂ ਹਰੀਆਂ ਆਈ ਜਾਣ,
0: ਹਾਂਜੀ,
1: ਫਿਰ ਤਾਂ 5 ਮਿੰਟ ਪਹਿਲਾਂ ਆ ਜਾਈਦਾ।
0: ਹਾਂਜੀ,
1: ਤੇ ਜੇ ਉਹ ਗੜਬੜ ਹੋਈ,
0: ਹਾਂਜੀ,
1: ਤੁਰਦਾ ਮੈਂ ਸਹੀ ਟਾਈਮ ਤੇ ਹੁੰਦਾ ਉਸੇ ਟਾਈਮ ਤੇ।
0: ਅੱਛਾ ਜੀ,
1: ਉਹ 5-4 ਮਿੰਟ ਤੱਕ ਅੱਗੇ ਪਿੱਛੇ ਹੋ ਜਾਂਦਾ ਇਹਨਾਂ।
0: ਹਾਂਜੀ, ਇਹ ਗੱਲ ਸੱਚੀ ਹੈ, ਕਹਿੰਦੇ ਜੇ ਇੱਕ ਰੈੱਡ ਮਿਲ ਜਾਵੇ ਫਿਰ ਰੈੱਡ ਹੀ ਟੱਕਰਦੀਆਂ ਰਹਿੰਦੀਆਂ, ਜੇ ਇੱਕ ਗ੍ਰੀਨ ਮਿਲ ਜਾਵੇ ਫਿਰ ਸਾਰੀਆਂ ਗ੍ਰੀਨ ਮਿਲਦੀਆਂ।
1: ਤਕਰੀਬਨ
0: ਇੱਦਾਂ ਹੁੰਦਾ।
1: ਹਾਂ, ਕਦੇ ਕਦੇ ਤੁਹਾਨੂੰ ਤਾਂ ਦੇਖ ਲਾ ਵੀ ਵੈਸੇ ਨੇਪਾਲ ਚੋਂ ਹੈ।
0: ਹਾਂਜੀ,
1: ਤੇ ਕਦੇ ਕਦੇ ਤੁਹਾਨੂੰ ਇੰਨਾ ਵਧੀਆ ਸਿਸਟਮ ਹੁੰਦਾ ਕਿ ਜਦੋਂ ਜੈਫਰਸਨ ਵਾਲੀਆਂ ਲਾਈਟਾਂ ਲੰਘ ਜਾਂਦੀਆਂ ਹੈ ਨਾ, ਜਿਹੜੀਆਂ ਨਵੀਆਂ ਲੱਗੀਆਂ,
0: ਹਾਂਜੀ,
1: ਉੱਥੋਂ ਲੈ ਕੇ ਮਤਲਬ ਵੀ ਆਪਣਾ ਕਦੇ ਕਦੇ ਤਾਂ ਮਤਲਬ ਵੀ ਆਪਣਾ ਸਾਰੀਆਂ ਲਾਈਟਾਂ ਜਿਹੜੀਆਂ ਨਾ, ਆਪਣਾ ਐਂਡ ਲਾਈਟ ਆ ਗਈ ਜਿਹੜੀ ਆਪਣੇ ਸਿਲਵਰ ਤੇ ਆਉਂਦੀ ਹੈ ਤੇ ਰੂਟ 90 ਦੇ, ਉੱਥੋਂ ਤੱਕ ਗ੍ਰੀਨ ਮਿਲ ਜਾਂਦੀਆਂ, ਉਹਦੇ ਨਾਲ 5-6 ਮਿੰਟ ਸੇਵ ਹੋ ਜਾਂਦੇ।
0: ਅੱਛਾ ਜੀ,
1: ਜੇ ਉਹ ਸਾਰੀਆਂ ਲਾ ਲਈ ਜਾਣ,
0: ਹਾਂਜੀ,
1: ਫਿਰ 5 ਮਿੰਟ ਲੇਟ।
0: ਅੱਛਾ ਜੀ, ਇੰਨਾ ਫਰਕ ਪੈ ਜਾਂਦਾ।
1: ਪੈਂਦਾ
0: ਸਹੀ,
1: ਮੈਂ ਕਾਫੀ ਨੋਟ ਕਰਦਾ।
0: ਹਾਂਜੀ,
1: ਤੇ ਪੈਂਦਾ ਹੈਗਾ।
0: ਬਿਲਕੁਲ ਜੀ, ਗੱਲਾਂ ਬਾਤਾਂ ਆਪਾਂ ਜਾਰੀ ਰੱਖਾਂਗੇ। ਟੋਪਿਕ ਬਹੁਤ ਸਾਰੇ ਇੰਟਰਸਟਿੰਗ ਨੇ ਜਿਨ੍ਹਾਂ ਉੱਤੇ ਆਪਾਂ ਚਰਚਾ ਕਰਨੀ, ਪਰ ਉਸ ਤੋਂ ਪਹਿਲਾਂ ਸਾਰਿਆਂ ਨੂੰ ਦੱਸ ਗਏ ਕਿ ਪ੍ਰਾਈਮ ਐਕਸਪ੍ਰੈਸ ਕਲੀਨਿੰਗ ਦੀਆਂ ਸਰਵਿਸ ਤੁਸੀਂ ਲੈ ਸਕਦੇ ਹੋ। ਡਕ ਕਲੀਨਿੰਗ ਕਰਾਉਣੀ ਹੋ ਜਾਂ ਵਿੰਡੋ ਕਲੀਨਿੰਗ ਕਰਾਉਣੀ ਹੋ, ਹਰ ਤਰ੍ਹਾਂ ਦੀ ਡਕ ਕਲੀਨਿੰਗ ਕਰਦੇ ਨੇ, ਹਰ ਤਰ੍ਹਾਂ ਦੇ ਵੈਟਸ, ਫਰਨਸ, ਮੇਨ ਲਾਈਨ ਨੂੰ ਪ੍ਰੋਪਰ ਕਲੀਨ ਕੀਤਾ ਜਾਂਦਾ ਹੈ, ਫਲੈਟ ਰੇਟ ਨੇ, ਕੋਈ ਹਿਡਨ ਚਾਰਜ ਨਹੀਂ। ਕਈ ਵਾਰੀ ਆਪਾਂ ਕਲੀਨਿੰਗ ਕਰਾਉਣ ਲੱਗਦੇ ਹਾਂ ਫਿਰ ਉਹ ਕਹਿੰਦੇ ਵੀ ਨਹੀਂ, ਅਸੀਂ ਤਾਂ ਆਹ ਚੀਜ਼ ਵੀ ਤੁਹਾਡੀ ਸਾਫ਼ ਕਰਦੀ ਆ, ਪੱਖੇ ਵੀ ਸਾਫ਼ ਕਰਦੇ ਤੁਹਾਡੇ ਆ, ਐਗਜ਼ੋਸਟ ਵੀ ਸਾਫ਼ ਕਰਦੇ, ਇਹਦੇ ਐਕਸਟਰਾ ਚਾਰਜ ਲੱਗਣਗੇ। ਬਿਲਕੁਲ ਜੀ, ਇੱਦਾਂ ਦਾ ਕੁਝ ਵੀ ਨਹੀਂ ਹੁੰਦਾ। ਇਹਦੇ ਲਈ ਤੁਹਾਨੂੰ ਪ੍ਰਾਈਮ ਐਕਸਪ੍ਰੈਸ ਕਲੀਨਿੰਗ ਦੀਆਂ ਸਰਵਿਸ ਲੈਣੀਆਂ ਪੈਣੀਆਂ, ਪ੍ਰੋਪਰ ਸਾਰੇ ਐਗਜ਼ੋਸਟ ਫੈਨ ਕਲੀਨ ਕੀਤੇ ਜਾਂਦੇ ਆ, ਅਤੇ ਫਲੈਟ ਰੇਟ ਚਾਰਜ ਨੇ, ਕੋਈ ਹਿਡਨ ਚਾਰਜ ਨਹੀਂ, ਕੋਈ ਐਕਸਟਰਾ ਚਾਰਜ ਨਹੀਂ। ਜਿਹੜਾ ਸਟੀਮਿਡ ਲਾ ਕੇ ਪਹਿਲਾਂ ਘਰ ਦਾ ਦੱਸਦਾ ਕਿ ਆਹ ਚਾਰਜ ਨੇ, ਉਹ ਹੀ ਚਾਰਜ ਰਹਿਣਗੇ, ਕੋਈ ਉਹਦੇ 'ਚ ਚੇਂਜਸ ਨਹੀਂ ਆਉਂਦੇ। ਅਤੇ ਕਈ ਵਾਰੀ ਸਵਾਲ ਹੁੰਦਾ ਕਿ ਕਿਉਂ ਜ਼ਰੂਰੀ ਆ, ਤਾਂ ਦੱਸ ਦਈਏ ਕਿ ਆਪਾਂ ਡਕ ਕਲੀਨਿੰਗ ਤਾਂ ਕਰਾਉਂਦੇ, ਇਹਦੇ ਨਾਲ ਘਰ ਦੀ ਜਿਹੜੀ ਕੁਆਲਿਟੀ ਆ, ਏਅਰ ਕੁਆਲਿਟੀ ਆ, ਉਹ ਬੈਟਰ ਹੋ ਜਾਂਦੀ ਆ, ਅਤੇ ਬੈਕਟੀਰੀਆਜ਼ ਖਤਮ ਹੋ ਜਾਂਦੇ ਆ, ਅਤੇ ਫਰਨਸ ਮੋਟਰ ਦੀ ਲੌਂਗ ਲਾਈਫ ਹੋ ਜਾਂਦੀ ਆ, ਉਮਰ ਵੱਧ ਜਾਂਦੀ ਆ ਫਰਨਸ ਮੋਟਰ ਦੀ ਕਹਿ ਲਓ। ਅਤੇ ਜਿਹੜਾ ਡਿਫਰੈਂਸ ਆ ਉਹ ਤੁਸੀਂ ਪਹਿਲਾਂ ਦਾ ਡਕ ਕਲੀਨਿੰਗ ਕਰਾਉਣ ਤੋਂ ਪਹਿਲਾਂ ਦਾ ਘਰ ਦਾ ਇਨਵਾਇਰਮੈਂਟ, ਘਰ ਦਾ ਵੈਦਰ, ਜਿਹੜਾ ਘਰ ਦੀ ਏਅਰ ਕੁਆਲਿਟੀ ਆ, ਉਹ ਤੁਸੀਂ ਪਹਿਲਾਂ ਦੀ, ਅਤੇ ਇਹ ਡਕ ਕਲੀਨਿੰਗ ਕਰਾਉਣ ਤੋਂ ਬਾਅਦ ਦਾ ਜਿਹੜਾ ਘਰ ਦਾ ਵੈਦਰ ਆ, ਇਨਵਾਇਰਮੈਂਟ ਆ, ਅਤੇ ਉਹ ਤੁਸੀਂ ਏਅਰ ਕੁਆਲਿਟੀ, ਤੁਸੀਂ ਦੋਨਾਂ 'ਚ ਡਿਫਰੈਂਸ ਫੀਲ ਕਰੋਗੇ, ਪਹਿਲਾਂ ਦਾ ਏਅਰ ਕੁਆਲਿਟੀ ਦਾ ਅਤੇ ਬਾਅਦ ਦੀ ਕੁਆਲਿਟੀ ਦਾ। ਸੋ ਉਹਦੇ ਲਈ ਤੁਹਾਨੂੰ ਪ੍ਰਾਈਮ ਐਕਸਪ੍ਰੈਸ ਕਲੀਨਿੰਗ ਦੀਆਂ ਸਰਵਿਸ ਲੈਣੀਆਂ ਪੈਣੀਆਂ। ਅਤੇ ਜੇ ਤੁਸੀਂ ਚਾਹੁੰਦੇ ਹੋ ਤੁਹਾਨੂੰ ਥੋੜ੍ਹਾ ਬਹੁਤਾ ਡਿਸਕਾਊਂਟ ਵੀ ਮਿਲ ਜੇ, ਫਿਰ ਰੇਡੀਓ ਧਮਾਲ ਦਾ ਰੈਫਰੈਂਸ ਦੇਣਾ ਨਾ ਭੁੱਲਿਓ ਜੀ। ਬਿਲਕੁਲ ਜੀ, ਜੇ ਤੁਸੀਂ ਰੇਡੀਓ ਧਮਾਲ ਦਾ ਰੈਫਰੈਂਸ ਦਿੰਦੇ ਹੋ ਤੁਹਾਨੂੰ 10% ਔਫ ਮਿਲੂਗਾ। ਸੋ ਅੱਜ ਹੀ ਇਹਨਾਂ ਡੀਲਾਂ ਦਾ ਫਾਇਦਾ ਉਠਾ ਲਓ, ਪ੍ਰਾਈਮ ਐਕਸਪ੍ਰੈਸ ਕਲੀਨਿੰਗ ਦੀਆਂ ਸਰਵਿਸ ਲੈ ਲਓ। 204-557-9565 ਦੇ ਉੱਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਅਤੇ ਮੈਡੋਕੇਅਰ ਮੈਡੀਕਲ ਵਾਕ ਇਨ ਕਲੀਨਿੰਗ 'ਤੇ ਫੈਮਿਲੀ ਡਾਕਟਰ ਚਾਹੀਦਾ ਹੋਵੇ, ਤੁਹਾਨੂੰ ਫੈਮਿਲੀ ਮੈਡੀਸਨ ਦੇ ਲਈ ਕੋਈ ਸਰਵਿਸ ਚਾਹੀਦੀ ਹੋਵੇ, 3 ਡਾਕਟਰ ਆਲਵੇਜ਼ ਪ੍ਰੈਜੈਂਟ ਰਹਿੰਦੇ ਨੇ, ਹਿੰਦੀ, ਪੰਜਾਬੀ, ਇੰਗਲਿਸ਼, ਕਿਸੇ ਵੀ ਲੈਂਗੁਏਜ ਦੇ ਤੁਸੀਂ ਗੱਲਬਾਤ ਕਰ ਸਕਦੇ ਹੋ। ਵਾਕ ਇਨ ਵੀ ਤੁਹਾਡਾ ਵੈਲਕਮ ਕਰਦੇ ਨੇ ਮੰਡੇ ਟੂ ਫਰਾਈਡੇ 9-5 ਵਜੇ ਤੱਕ। ਡਿਸਕਾਊਂਟ ਵੀ ਦਿੰਦੇ ਨੇ ਸੀਨੀਅਰਸ ਦੀ ਮੈਡੀਸਨ ਦੇ ਉੱਤੇ, ਫਰੀ ਸੀ ਡੀ ਦੇ ਵਿੱਚ ਡਿਲੀਵਰੀ ਕਰਦੇ ਨੇ ਮੈਡੀਸਨ ਦੀ। ਡਾਕਟਰ ਪ੍ਰਵੀਨ ਸਾਧੀਆ ਜੀ ਨੂੰ ਤੁਸੀਂ ਮਿਲ ਸਕਦੇ ਹੋ, 13 ਸਾਲ ਦਾ ਇਹਨਾਂ ਨੂੰ ਐਕਸਪੀਰੀਅੰਸ ਆ, ਨਵੇਂ ਪੇਸ਼ੈਂਟ ਵੀ ਲੈ ਰਹੇ ਨੇ। 204-410-2255 'ਤੇ ਸੰਪਰਕ ਕਰ ਸਕਦੇ ਹੋ, ਜਾਂ 17-200 ਮੈਡਵੁੱਡ ਡਰਾਈਵ, ਜਿਹੜਾ ਨੇੜੇ ਹੈਗਾ ਜੀ ਸੇਂਟ ਵਿਟਾਲ ਮਾਲ ਦੇ, ਉੱਥੇ ਵੀ ਤੁਸੀਂ ਵਿਜ਼ਿਟ ਕਰਕੇ ਸੇਵਾਵਾਂ ਦਾ ਸਿੱਧਾ ਜਿਹੜਾ ਸੰਪਰਕ ਕਰ ਸਕਦੇ ਹੋ। ਹਾਂਜੀ ਮਾਨ ਸਾਹਿਬ।
1: ਹਾਂਜੀ, ਅੱਜ ਆਪਾਂ ਗੱਲ ਕਰਾਂਗੇ ਡਾਕਟਰ ਅੰਬੇਦਕਰ 'ਤੇ।
0: ਹਾਂਜੀ,
1: ਮੈਨੂੰ ਵੀ ਭੁਲੇਖਾ ਸੀਗਾ ਇਸ ਗੱਲ ਦਾ ਵੈਸੇ।
0: ਹਾਂਜੀ,
1: ਉਹ ਕਿਸੇ ਨੇ ਪਿਛਲੇ ਹਫ਼ਤੇ ਮੈਨੂੰ ਪੋਸਟ ਪਾਈ।
0: ਅੱਛਾ ਜੀ,
1: ਆਪਣਾ ਜਿਹੜੇ ਘੱਟ ਗਿਣਤੀਆਂ ਦੇ ਚੇਅਰਪਰਸਨ ਸੀਗੇ ਤਰਲੋਚਨ ਸਿੰਘ, ਉਹ ਬੋਲ ਰਹੇ ਸੀਗੇ 5-2-4 ਮਿੰਟ।
0: ਹਾਂਜੀ,
1: ਅਤੇ ਬੜਾ ਭੁਲੇਖਾ ਸੀਗਾ ਵੀ ਡਾਕਟਰ ਅੰਬੇਦਕਰ ਨੇ ਸਾਰੇ ਇਸ ਧਰਮਾਂ ਦੀ ਸਟੱਡੀ ਕਰਕੇ ਉਹਨੂੰ ਸਭ ਤੋਂ ਵਧੀਆ ਸਿੱਖ ਧਰਮ ਲੱਗਿਆ।
0: ਅੱਛਾ ਜੀ,
1: ਅਤੇ ਉਹ ਚਾਹੁੰਦਾ ਸੀ ਮੈਂ ਸਿੱਖ ਧਰਮ ਦੇ ਵਿੱਚ ਮਤਲਬ ਵੀ ਉਹ ਇਹ ਸੀਗਾ ਵੀ ਡਾਕਟਰ ਅੰਬੇਦਕਰ ਨੂੰ ਉਦੋਂ ਦੀਆਂ ਜਿਹੜੀਆਂ ਸਿੱਖ ਜਥੇਬੰਦੀਆਂ ਸੀ,
0: ਹਾਂਜੀ,
1: ਉਹਨਾਂ ਨੇ ਉਹਨੂੰ ਐਕਸੈਪਟ ਨਹੀਂ ਕੀਤਾ।
0: ਅੱਛਾ ਜੀ।
1: ਜਾਂ ਜਦੋਂ ਮਤਲਬ ਡਾਕਟਰ ਅੰਬੇਦਕਰ ਨੇ ਪੁੱਛਿਆ,
0: ਹਾਂਜੀ,
1: ਕਿ ਮੈਂ ਸਿੱਖ ਧਰਮ ਜੁਆਇਨ ਕਰ ਲੈਣਾ,
0: ਹਾਂਜੀ,
1: ਕੀ ਤੁਹਾਡੇ ਬੱਚੇ ਅਤੇ ਸਾਡੇ ਬੱਚੇ ਆਪਸ ਵਿੱਚ ਮੈਰਿਜ ਕਰਾ ਸਕਦੇ,
0: ਹਾਂਜੀ,
1: ਉੱਥੇ ਕਹਿੰਦੇ ਵੀ ਕੁਛ ਜਥੇਬੰਦੀਆਂ ਨੇ ਸਿੱਖਾਂ ਦੀਆਂ ਨੇ, ਦੋ ਤਿੰਨ ਸੀਗੀਆਂ ਉਦੋਂ ਜਥੇਬੰਦੀਆਂ,
0: ਹਾਂਜੀ,
1: ਉਹਨਾਂ ਜਵਾਬ ਦੇ ਦਿੱਤਾ ਗੱਲ 'ਤੇ ਵੀ ਇਹ ਪੋਸੀਬਲ ਨਹੀਂ ਹੈਗਾ।
0: ਅੱਛਾ ਜੀ।
1: ਵੀ ਇਹ ਅਸੀਂ ਤੁਹਾਨੂੰ ਗਰੰਟੀ ਨਹੀਂ ਦੇ ਸਕਦੇ। ਉਹ ਕਹਿੰਦਾ ਸੀ ਵੀ ਗਰੰਟੀ ਕਰੋ ਵੀ ਜਿਹੜੇ ਸਾਡੇ ਬੱਚੇ ਐਂ ਮਿਕਸ ਹੋਏ ਪਏ ਇਸ ਤਰ੍ਹਾਂ ਮੈਰਿਜ ਕਰਨੀ ਚਾਹੁੰਦੇ ਆ,
0: ਹਾਂਜੀ,
1: ਅਤੇ ਉਹ ਕਹਿੰਦੇ ਵੀ ਉਹਨਾਂ ਨੇ ਕਹਿਤਾ ਵੀ ਨਹੀਂ ਅਸੀਂ ਇਹਦੀ ਗਰੰਟੀ ਨਹੀਂ ਦਿੰਦੇ। ਪਰ ਇਹ ਗੱਲ ਗਲਤ ਹੈ, ਜਿਹੜੀ ਨਵੀਂ ਗੱਲ ਸਾਹਮਣੇ ਆਈ ਆ,
0: ਹਾਂਜੀ,
1: ਜਿਹੜੀ ਪੋਸਟ ਮੈਂ ਕਾਫੀ ਉਹ ਸ਼ੇਅਰ ਵੀ ਕੀਤੀ ਆ ਕਾਫੀ ਮਤਲਬ ਗਰੁੱਪਾਂ ਨਾਲ,
0: ਹਾਂਜੀ,
1: ਅਤੇ ਕਾਫੀ ਜਿਹੜੇ ਨਵੇਂ ਨਾਲ ਅਟੈਚ ਹੈਗੇ ਵਟਸਐਪ, ਉਹਨਾਂ ਨਾਲ ਵੀ ਮੈਂ ਮਤਲਬ ਕਾਫੀ ਸ਼ੇਅਰ ਕੀਤੀ ਹੈ,
0: ਹਾਂਜੀ,
1: ਵੀ ਕਿੱਡਾ ਵੱਡਾ ਭੁਲੇਖਾ ਸੀਗਾ ਪਾਏ ਪਾਇਆ ਜਾ ਰਿਹਾ ਕਿ ਸਿੱਖਾਂ ਨੇ ਜਵਾਬ ਦਿੱਤਾ, ਪਰ ਨਹੀਂ, ਗੱਲ ਹੋਰ ਸੀ ਵਿੱਚ ਇਹਦੀ।
0: ਅੱਛਾ, ਇਹ ਗੱਲ ਹੀ ਨਹੀਂ ਹੈਗੀ
1: ਨਾ।
0: ਓਕੇ,
1: ਉਹਦੇ ਵਿੱਚ ਹੋਇਆ ਕਿ ਨਾ ਜਦੋਂ ਮਤਲਬ ਵੀ ਮਹਾਤਮਾ ਗਾਂਧੀ ਨੂੰ ਪਤਾ ਲੱਗਿਆ ਵੀ ਇਹ ਮਤਲਬ ਅੰਬੇਦਕਰ ਆ ਜਿਹੜਾ ਇਹ ਬਹੁਤ ਵੱਡੀ ਮਜੋਰਟੀ ਹੋ ਜੂ ਸਾਡੀ ਘੱਟ ਜੂ, ਅਸੀਂ ਮਨੋਰਟੀ ਚਲੇ ਜਾਈਏ ਤਾਂ ਸਿੱਖਾਂ ਦੀ ਜਿਹੜੀ ਹੈ ਨਾ ਇਸ ਸੂਬੇ ਦੇ ਵਿੱਚ ਬਹੁਤ ਜ਼ਿਆਦਾ ਮਜੋਰਟੀ ਜਾਣੀ ਸਿੱਖਾਂ ਦੀ, ਹਿੰਦੁਸਤਾਨ ਖਾਸ ਕਰਕੇ, ਜੇ ਮਤਲਬ ਐਡੀ ਵੱਡੀ ਬਰਾਦਰੀ ਇੱਕ ਬਰਾਦਰੀ ਸਿੱਖਾਂ ਦੇ ਵਿੱਚ ਕਨਵਰਟ ਹੋ ਗਈ।
0: ਹਾਂਜੀ।
1: ਉਹਨੇ ਫਿਰ ਨਾ ਇੱਕ ਚਿੱਠੀ ਲਿਖੀ ਰਵਿੰਦਰ ਨਾਥ ਟੈਗੋਰ ਨੂੰ,
0: ਹਾਂਜੀ,
1: ਵੀ ਮੈਂ ਨਹੀਂ ਰੋਕ ਸਕਦਾ ਵੀ ਤੁਹਾਡਾ ਪ੍ਰਭਾਵ ਹੈਗਾ ਉਹਦੇ 'ਤੇ ਡਾਕਟਰ ਅੰਬੇਦਕਰ ਦੇ, ਤੁਸੀਂ ਇਸ ਮੂਵਮੈਂਟ ਨੂੰ ਰੋਕੋ। ਅਤੇ ਇੱਕ ਦੋ ਹਫ਼ਤਿਆਂ ਪਿੱਛੋਂ ਮਤਲਬ ਵੀ ਟੈਗੋਰ ਨੇ, ਕਿਉਂਕਿ ਟੈਗੋਰ ਸਿੱਖੀ ਬਾਰੇ ਚੰਗੀ ਤਰ੍ਹਾਂ ਜਾਣਦਾ ਸੀ,
0: ਹਾਂਜੀ,
1: ਅੰਮ੍ਰਿਤਸਰ ਰਹਿੰਦਾ ਰਿਹਾ ਸੀ,
0: ਹਾਂਜੀ,
1: ਉਹ ਹਰਿਮੰਦਰ ਸਾਹਿਬ ਵੀ ਆਉਂਦਾ ਜਾਂਦਾ ਸੀ, ਅਤੇ ਉਹਨੂੰ ਪਤਾ ਸੀਗਾ, ਅਤੇ ਉਹਨੇ ਮਤਲਬ ਜਵਾਬ ਦਿੱਤਾ ਕਹਿੰਦਾ ਵੀ ਜੇ ਕੋਈ ਬੰਦਾ ਸਿੱਖ ਸਭ ਤੋਂ ਵਧੀਆ ਸਿੱਖ ਧਰਮ ਹੈ, ਜੇ ਕੋਈ ਸਿੱਖ ਧਰਮ ਦੇ ਵਿੱਚ ਮਤਲਬ ਵੀ ਰਲਣਾ ਚਾਹੁੰਦਾ, ਸਿੱਖ ਧਰਮ ਦੇ ਵਿੱਚ ਮਤਲਬ ਨੂੰ ਫੜਾਉਣਾ ਚਾਹੁੰਦਾ, ਅਤੇ ਮਤਲਬ ਆਪਾਂ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ,
0: ਹਾਂਜੀ,
1: ਮਤਲਬ ਇੰਨਾ ਵਧੀਆ ਧਰਮ ਹੈ ਵੀ ਮੈਂ ਬਹੁਤ ਨੇੜਿਓਂ ਖੋਜ ਕੀਤੀ ਹੈ ਸਿੱਖ ਧਰਮ ਦੀ, ਕਾਫੀ ਮਤਲਬ ਵੀ ਬਹੁਤ ਵਧੀਆ ਮਤਲਬ ਧਰਮ ਹੈਗਾ।
0: ਹਾਂਜੀ।
1: ਜਦੋਂ ਉਹਨੇ ਜਵਾਬ ਦਿੱਤਾ ਫਿਰ ਇਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ, ਕਈਆਂ ਗਾਂਧੀ ਨੂੰ ਤਾਂ ਸਣੇ, ਗਾਂਧੀ ਦੇ ਜਿਹੜੇ ਹੋਰ ਸੀਗੇ ਆਪਣਾ ਜਿਹੜੀਆਂ ਵੀ ਮਤਲਬ ਹੋਰ ਜਥੇਬੰਦੀਆਂ ਸੀਗੀਆਂ,
0: ਹਾਂਜੀ,
1: ਮਤਲਬ ਜਿਹੜੀਆਂ ਨਹੀਂ ਸੀ ਚਾਹੁੰਦੀਆਂ ਵੀ ਮਤਲਬ ਵੀ ਕਿਸੇ ਇੱਕ ਕਮਿਊਨਿਟੀ ਦੀ ਜਾਂ ਇੱਕ ਧਰਮ ਦੀ ਮਤਲਬ ਵੀ ਜਿਹੜੀ ਜਨਸੰਖਿਆ ਜ਼ਿਆਦਾ ਹੋਏ, ਹਾਂ,
0: ਹਾਂਜੀ,
1: ਉਹ ਵੀ ਗਾਂਧੀ ਨੇ ਪੂਨੇ ਮਰਨ ਵੱਤ ਰੱਖ ਲਿਆ ਇਸ ਮੂਵਮੈਂਟ ਨੂੰ ਰੋਕਣ ਦੀ ਖਾਤਰ।
0: ਅੱਛਾ ਜੀ।
1: ਅੱਛਾ, ਉਹਦੇ ਵਿੱਚ ਮਤਲਬ ਵੀ ਨਾਰਾ ਇਹ ਦਿੱਤਾ ਗਿਆ ਕਿ ਜਦੋਂ ਮਤਲਬ ਸਿੱਖ ਹਿੰਦੁਸਤਾਨ ਆਜ਼ਾਦ ਹੋ ਗਿਆ ਅਤੇ ਜਿਹੜੇ ਸ਼ਡਿਊਲ ਕਾਸਟ ਹੈ ਇਹਨਾਂ ਨੂੰ ਅਸੀਂ ਸਪੈਸ਼ਲ ਰਿਜ਼ਰਵੇਸ਼ਨ ਦੇਵਾਂਗੇ।
0: ਅੱਛਾ ਜੀ।
1: ਇਹਨਾਂ ਦਾ ਖਿਆਲ ਰੱਖਾਂਗੇ, ਇਹਨਾਂ ਦੀਆਂ ਨੌਕਰੀਆਂ ਦਾ ਖਿਆਲ ਰੱਖਾਂਗੇ, ਇਹਨਾਂ ਦਾ ਮਤਲਬ ਜਿਹੜਾ ਸਾਡਾ ਸਿਸਟਮ ਹੋਊਗਾ ਸਰਕਾਰ ਦਾ ਉਹਦੇ ਵਿੱਚ ਇਹਨਾਂ ਨੂੰ ਚੇਚੀ ਥਾਂ ਦੇਵਾਂਗੇ।
0: ਅੱਛਾ ਜੀ।
1: ਉਹਦਾ ਕਰਕੇ ਜਿਹੜੇ ਬੰਦੇ ਕੁਛ ਨਹੀਂ ਸੋਚ ਸਕਦੇ ਲਾਰਿਆਂ 'ਚ ਆ ਗਏ ਉਹ ਮਤਲਬ ਵੀ ਇਸ ਗੱਲ ਤੋਂ ਟਲ ਗਏ ਅਤੇ ਡਾਕਟਰ ਅੰਬੇਦਕਰ ਨੂੰ ਜਵਾਬ ਦੇ ਗਏ ਵੀ ਨਹੀਂ ਜਦੋਂ ਆਪਾਂ ਨੂੰ ਹਿੰਦੁਸਤਾਨ ਆਜ਼ਾਦ ਤਾਂ ਹੋ ਜਾਣਾ 5 ਸਾਲ ਨੂੰ ਹੋ ਜਾਵੇ 10 ਨੂੰ ਹੋ ਜਾਵੇ ਵੀ ਆਪਾਂ ਨੂੰ ਐਡੀ ਵੱਡੀ ਅਪਰਚੁਨਿਟੀ ਮਿਲਦੀ ਹੈ ਆਪਾਂ ਨੂੰ ਸ਼ਡਿਊਲ ਕਾਸਟ ਨੂੰ ਆਪਣੀਆਂ ਪਛੜੀਆਂ ਜਾਤੀਆਂ ਨੂੰ ਐਡਾ ਵੱਡਾ ਮਤਲਬ ਵੀ ਆਪਣੇ ਨਾਲ ਮਤਲਬ ਇਹਨਾਂ ਨੇ ਵਾਅਦਾ ਕੀਤਾ ਕਿ ਅਸੀਂ ਤੁਹਾਨੂੰ ਉੱਚੇ ਅਹੁਦਿਆਂ 'ਤੇ ਲਾਵਾਂਗੇ, ਅਸੀਂ ਤੁਹਾਨੂੰ ਰਿਜ਼ਰਵੇਸ਼ਨ ਕਰਾਂਗੇ, ਅਸੀਂ ਹਰ ਥਾਂ ਦੇ ਉੱਤੇ ਤੁਹਾਡਾ ਹਿੱਸਾ ਰੱਖਾਂਗੇ, ਤੁਹਾਨੂੰ ਆਜ਼ਾਦੀ ਦਾ ਪੂਰਾ ਆਨੰਦ ਮਾਣਿਆ ਜਾਊਗਾ, ਵੀ ਫਿਰ ਆਪਾਂ ਨੂੰ ਕੀ ਲੋੜ ਆਪਾਂ ਇਹ ਹੱਕ ਗਵਾਉਣ ਦੀ।
0: ਬਿਲਕੁਲ।
1: ਕਿਉਂ ਸਿੱਖ ਧਰਮ ਦੇ ਵਿੱਚ ਆ ਕੇ ਜੇ ਆਉਂਦੇ ਆ ਅਤੇ ਫਿਰ ਉਹ ਇਹ ਮਤਲਬ ਆਪਣਾ ਇਹ ਜਿਹੜਾ ਹੱਕ ਹੈ ਸ਼ਡਿਊਲ ਕਾਸਟ ਦਾ ਇਹ ਜਾਂਦਾ ਰਹਿੰਦਾ।
0: ਅਤੇ
1: ਉਹਨਾਂ ਨੇ ਮਤਲਬ ਵੀ ਜਵਾਬ ਦਿੱਤਾ ਅਤੇ ਫਿਰ ਜਦੋਂ ਮਤਲਬ ਵੀ ਪੁੱਛਿਆ ਗਿਆ ਮਤਲਬ ਵੀ ਆਪਾਂ ਇੱਕ ਟੀਮ ਗਈ ਮਤਲਬ ਵੀ ਆਪਣਾ ਸ਼੍ਰੋਮਣੀ ਕਮੇਟੀ ਵੱਲੋਂ,
0: ਹਾਂਜੀ,
1: ਇੱਕ ਟੀਮ ਗਈ ਮਤਲਬ 7-8 ਬੰਦਿਆਂ ਦੀ, ਮੇਰੇ ਨਾਂ ਨਹੀਂ ਯਾਦ, ਉਹਨੇ ਨਾਂ ਵੀ ਦੱਸੇ ਸੀਗੇ ਸਰ ਦੇ।
0: ਅੱਛਾ ਜੀ।
1: ਅਤੇ ਉਹ ਚੰਗੇ ਚੰਗੇ ਬੰਦੇ ਸੀ, ਜਿਹਨੇ ਕਿ ਮਤਲਬ ਮੋਢੀ ਬੰਦੇ ਸੀ ਤਾਂ ਨਾ, ਉਹਨਾਂ ਨੇ ਜਾ ਕੇ ਮਤਲਬ ਕਿਹਾ ਵੀ ਤੁਸੀਂ ਜੀ ਸਿੱਖ ਧਰਮ ਹੈ ਜਿਹੜਾ ਜੁਆਇਨ ਕਰ ਲਓ।
0: ਹਾਂਜੀ।
1: ਉਹ ਕਹਿੰਦਾ ਹੁਣ ਤਾਂ ਮੈਂ ਇਕੱਲਾ ਰਹਿ ਗਿਆ, ਮੇਰੇ ਨਾਲ ਦੇ ਸੀ ਜਿਹੜੇ ਉਦੋਂ ਸਾਰੇ ਮੁੱਕਰ ਗਏ
0: ਅਤੇ
1: ਮੈਂ ਮਤਲਬ ਮੈਂ ਵੀ ਚੰਗਾ ਨਹੀਂ ਲੱਗਦਾ, ਹੈ ਨਾ, ਮਤਲਬ ਵੀ ਦੇਖੋ ਉਹ ਇਸ ਤੋਂ ਬਿਨਾਂ ਜਿਹੜੇ ਉਦੋਂ ਦੇ ਸਰਮਾਏਦਾਰ ਲੋਕ ਸੀ ਟਾਟਾ ਬਿਰਲਾ ਵਗੈਰੇ ਉਹਨਾਂ ਨੇ ਵੀ ਜ਼ੋਰ ਲਾਇਆ ਕਿ ਮਤਲਬ ਵੀ ਇਹ ਸਿੱਖ ਧਰਮ ਨੂੰ ਨਾ ਜੁਆਇਨ ਕਰੇ। ਹੋਰ ਵੀ ਜਥੇਬੰਦੀਆਂ ਸੀਗੀਆਂ ਜਿਹੜੀਆਂ ਹਿੰਦੂ ਧਰਮ ਨੂੰ ਮੰਨਣ ਵਾਲੀਆਂ ਸੀ ਨਾ, ਹੋਰ ਵੀ ਮਤਲਬ ਵੀ ਕਾਫੀ ਜਥੇਬੰਦੀਆਂ ਸੀ ਜਿਹਨਾਂ ਨੇ ਮਤਲਬ ਇਸ ਗੱਲ ਨੂੰ ਰੋਕਿਆ। ਹੁਣ ਦੇਖੋ ਗੱਲ ਕਿੱਥੇ ਜਾਂਦੀ ਹੈ, ਗੱਲ ਤਾਂ ਜਾਂਦੇ ਜਿਹੜੇ ਪੋਲੀਟੀਸ਼ੀਅਨ ਸੀ ਉਸ ਦੇ, ਉਹ ਨਹੀਂ ਸੀ ਚਾਹੁੰਦੇ ਕਿ ਮਤਲਬ ਡਾਕਟਰ ਅੰਬੇਦਕਰ ਸਿੱਖੀ ਧਾਰਨ ਕਰੇ, ਹਨਾ ਵੀ ਸਿੱਖ ਚ ਜਾਵੇ ਤੇ ਗੱਲ ਮੁੜ ਕੇ ਫੇਰ ਸਿੱਖਾਂ ਦੀ ਮੜਤੀ ਉਹਨਾਂ ਨੇ ਹਨਾ ਦੇਖੋ ਰਾਜਨੀਤੀ ਕਿੱਡੀ ਗੰਦੀ ਚੀਜ਼ ਹੈ ਉਹਨਾਂ ਦੀ ਮੁੜ ਕੇ ਮੜਤੀ ਕਿ ਦੇਖੋ ਜੀ ਮਤਲਬ ਡਾਕਟਰ ਅੰਬੇਦਕਰ ਨੇ ਪੁੱਛਿਆ ਸੀ ਗਰੰਟੀ ਕਰੋ ਵੀ ਤੁਹਾਡੇ ਤੇ ਸਾਡੇ ਬੱਚੇ ਆਪਸ ਵਿਆਹ ਸ਼ਾਦੀਆਂ ਕਰ ਸਕਦੇ ਆ ਤੇ ਉਹ ਕਹਿੰਦੇ ਵੀ ਇਸ ਗੱਲ ਦੀ ਗੱਲ ਦੇ ਅਸੀਂ ਨਹੀਂ ਦਿੰਦੇ ਤੇ ਹੋਰ ਵੀ ਕਈ ਕਾਰਨ ਸੀਗੇ ਵੀ ਇਸ ਗੱਲ ਜਿਹੜੇ ਸਿੱਖਾਂ ਦੇ ਦੋਸ਼ ਲਾਏ ਗਏ ਕਿ ਇਸ ਕਰਕੇ ਮਤਲਬ ਇੱਕ ਐਡੀ ਵੱਡੀ ਮਤਲਬ ਵੀ ਜਨਸੰਖਿਆ ਨੂੰ ਮਤਲਬ ਸਿੱਖੀ ਦੇ ਵਿੱਚ ਆਉਣ ਤੋਂ ਰੋਕਿਆ ਗਿਆ ਲਾਇਆ ਸਿੱਖਾਂ ਦੇ ਇਲਜ਼ਾਮ ਗਿਆ ਤਾਂ ਅਸਲ ਦੇ ਵਿੱਚ ਗੱਲ ਨਿਕਲੀ ਕੀ
0: ਨਫ਼ਰਤ ਫੈਲਾਈ ਗਈ
1: ਔਰ ਨਿਕਲਿਆ ਅਸਲ ਦੇ ਵਿੱਚ ਜਾ ਕੇ ਕਿ ਕਿਵੇਂ ਗਾਂਧੀ ਨੂੰ ਮਰਨ ਵਰਤ ਰੱਖਣਾ ਪੈ ਗਿਆ ਇਹਦੇ ਬਾਰੇ ਹਨਾ ਮਤਲਬ ਵੀ ਆਪਣਾ ਧਰਨੇ ਲਾਉਣੇ ਪਏ ਥਾਂ ਥਾਂ ਵੀ ਇਸ ਨੂੰ ਰੋਕਿਆ ਜਾਵੇ ਫਿਰ ਸ਼ੁਰੂ ਕਿੱਥੋਂ ਕੀਤਾ ਪੂਨੇ ਵੱਲੋਂ ਹਨਾ ਮਤਲਬ ਇੱਧਰੋਂ ਨਹੀਂ ਕੀਤਾ ਮਤਲਬ ਵੀ ਜਾਂ ਦਿੱਲੀ ਤੋਂ ਜਾਂ ਇੱਧਰੋਂ ਹੋਏ ਉੱਥੇ ਕੀਤਾ ਉਧਰਲੇ ਪਾਸੇ ਪੂਨੇ ਵੱਲੋਂ ਮਤਲਬ ਵੀ ਧਰ ਮਰਨ ਵਰਤ ਰੱਖ ਕੇ ਅਤੇ ਉਧਰਲੇ ਪਾਸੋਂ ਮਤਲਬ ਵੀ ਇਸ ਜਿਹੜਾ ਸੀ ਨਾ ਇਸ ਨੂੰ ਰੋਕਿਆ ਗਿਆ ਕਿੱਡੀ ਵੱਡੀ ਗੱਲ ਹੈ ਜੇ ਹੋਰ ਵੀ ਕਿਸੇ ਆਪਣੇ ਸਰੋਤੇ ਨੂੰ ਇਹਦੇ ਬਾਰੇ ਜ਼ਿਆਦਾ ਪਤਾ ਹੋਇਆ ਹਨਾ ਮਤਲਬ ਵੀ ਮੈਨੂੰ ਮੈਂ ਇਹਦਾ ਪੋਸਟ ਪੜ੍ਹੀ ਸੀ 3 ਮਿੰਟ ਦੀ ਅਤੇ ਉਹਦੇ ਵਿੱਚ ਵੀ ਮੈਂ ਦੇਖਿਆ ਵੀ ਮੈਨੂੰ ਮੈਂ ਇੱਕ ਦਿਨ 5-4 ਬੰਦਿਆਂ ਨੂੰ ਹੋਰ ਵੀ ਕੀਤੀ ਇੱਕ ਦੋ ਦੇ ਮੈਨੂੰ ਵਾਪਸ ਵੀ ਆਏ ਵੀ ਇਹਨਾਂ ਰੇਡੀਓ 'ਤੇ ਡਿਸਕਸ ਕਰਿਓ ਵੀ ਬਹੁਤ ਵੱਡਾ ਭੁਲੇਖਾ ਇਹ
0: ਬਿਲਕੁਲ
1: ਭਾਵੇਂ ਮੈਂ ਵੱਡੇ ਵੱਡੇ ਗਰੁੱਪਾਂ 'ਚ ਇਹ ਭੇਜਤੀ ਸੀ ਮਤਲਬ ਜਿਹੜੀ ਸੀਗੀ ਤਰਲੋਚਨ ਸਿੰਘ ਦੀ ਗੱਲ ਅਤੇ ਪਰ ਫਿਰ ਵੀ ਮੈਨੂੰ 3-4 ਬੰਦਿਆਂ ਦਾ ਮਤਲਬ ਵੀ ਮੈਸੇਜ ਵੀ ਆਇਆ ਫੋਨ ਵੀ ਆਇਆ ਵੀ ਜਿਹੜਾ ਇਹ ਗੱਲ ਨੂੰ ਮਤਲਬ ਵੀ ਤੁਸੀਂ ਜ਼ਰੂਰ ਇਹਦੇ ਵਿੱਚ ਤਾਂ ਜਾਤ ਪਾਤ ਹੈ ਹੀ ਨੀ ਊਚ ਨੀਚ ਹੈ ਹੀ ਨੀ ਤੇ ਇਹ ਰੋਕਿਆ ਕਿਉਂ ਗਿਆ ਕੋਈ ਬੰਦਾ ਮਤਲਬ ਕਿਸੇ ਵੀ ਪਾਸੇ ਮਤਲਬ ਬੰਦਾ ਸਿੱਖ ਧਰਮ ਜੁਆਇਨ ਕਰ ਸਕਦਾ ਹੈ ਤੇ ਇਹ ਸਿੱਖਾਂ ਨੇ ਮਤਲਬ ਇਹ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਿਆਂ ਨੇ ਗੁਰੂ ਗ੍ਰੰਥ ਸਾਹਿਬ ਵੀ ਸਾਰਿਆਂ ਦੀ ਬਾਣੀ ਹੈ
0: ਬਿਲਕੁਲ
1: ਹਨਾ ਗੁਰੂ ਗ੍ਰੰਥ ਸਾਹਿਬ ਵਿੱਚ ਮਤਲਬ ਵੀ ਆਪਣਾ ਭਗਤਾਂ ਦੀ ਬਾਣੀ ਵੀ ਹੈ ਭੱਟਾਂ ਦੀ ਬਾਣੀ ਵੀ ਹੈ ਬਾਬਾ ਫਰੀਦ ਬਾਬਾ ਕਬੀਰ
0: ਬਿਲਕੁਲ
1: ਹਨ ਮਤਲਬ ਸਾਰੇ ਮਤਲਬ ਸਾਰੇ ਧਰਮ ਨੂੰ ਮੰਨਣ ਵਾਲਿਆਂ ਦੀ ਭਗਤ ਰਵਿਦਾਸ
0: ਬਿਲਕੁਲ
1: ਸਾਰੇ ਮਤਲਬ ਵੀ ਧਰਮਾਂ ਨੂੰ ਮੰਨਣ ਵਾਲਿਆਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਜਿਹਨੂੰ ਉੱਥੇ ਅਸੀਂ ਮੱਥਾ ਟੇਕਦੇ ਹਾਂ ਤੇ ਫਿਰ ਮਤਲਬ ਵੀ ਸਿੱਖ ਧਰਮ ਇੱਕ ਜਾਤ ਪਾਤ ਜਾਂ ਊਤ ਨੀਤ ਦਾ ਕਿਵੇਂ ਕਰ ਸਕਦਾ ਹਨਾ ਕਿਵੇਂ ਮਤਲਬ ਇਹਦਾ ਇਹ ਡਿਸਕ੍ਰਿਮੀਨੇਸ਼ਨ ਕਿਵੇਂ ਕਰ ਸਕਦਾ ਹਨਾ ਤੇ ਫਿਰ ਪਤਾ ਲੱਗਿਆ ਵੀ ਨਹੀਂ ਸਿੱਖ ਜਥੇਬੰਦੀਆਂ ਨੇ ਉਦੋਂ ਜਦ ਸਿੱਖ ਜਥੇਬੰਦੀਆਂ ਸੀਗੀਆਂ ਖਾਲਸਾ ਦਵਾਨ ਸੀ ਚੀਫ ਖਾਲਸਾ ਦਵਾਨ ਸੀ ਸਿੰਘ ਸਭਾ ਸੀ ਆਪਣਾ ਸ਼੍ਰੋਮਣੀ ਪ੍ਰਬੰਧਕ ਕਮੇਟੀ ਆਪਣੇ ਹੋਣ 'ਚ ਆ ਗਈ ਸੀ 920 ਦੇ ਵਿੱਚ ਅਤੇ ਨਹੀਂ ਇਹ ਤਾਂ ਬਾਅਦ 'ਚ ਬਣੀ ਹੈ ਨਹੀਂ 1873 'ਚ ਬਣ ਗਈ ਸੀ ਸਿੰਘ ਸਭਾ ਅਤੇ 1892-93 'ਚ ਬਣ ਗਈ ਸੀ ਚੀਫ ਖਾਲਸਾ ਦਵਾਨ ਇਹ ਜਥੇਬੰਦੀਆਂ ਮਤਲਬ ਪੰਜਾਬ ਦੇ ਵਿੱਚ ਚੱਲ ਰਹੀਆਂ ਸੀ ਅਤੇ ਮੈਂ ਸੋਚਦਾ ਸੀ ਇਹਨਾਂ ਨੇ ਕਿਤੇ ਜਵਾਬ ਦਿੱਤਾ ਵੀ ਹੋਰ ਤਾਂ ਜਵਾਬ ਇਹਨਾਂ ਵਾਲਾ ਇਹ ਨਹੀਂ ਵੀ ਜਥੇਬੰਦੀਆਂ ਤਾਂ ਜਿਹੜੀਆਂ ਸਿੱਖਾਂ ਦੀਆਂ ਆਦਤਾਂ ਨਜ਼ਾਰੇ ਸੀਗੇ ਉਦੋਂ ਅਤੇ ਵੀ ਯਾਰ ਇਹਨਾਂ ਨੇ ਮਤੇ ਦੇ ਇਹਦੇ ਤਾਂ ਬੜੇ ਸਿਆਣੇ ਲੋਕ ਸੀਗੇ ਜਿਨ੍ਹਾਂ ਨੇ ਜਥੇਬੰਦੀਆਂ ਬਣਾਈਆਂ ਸੀ ਪਿਛਲੇ ਵਾਰੀ ਆਪਾਂ ਨਗਰ ਕੀਰਤਨ ਦੀ ਗੱਲ ਵੀ ਕਰਦੇ ਸੀ ਅੱਛਾ ਜਦੋਂ ਮਤਲਬ ਵੀ 1918-1919 ਤੋਂ ਬਾਅਦ ਪੰਜਾਬ ਅੰਗਰੇਜ਼ਾਂ ਥੱਲੇ ਚਲੇ ਗਿਆ ਅਤੇ ਉਹਨਾਂ ਨੇ ਪਹਿਲਾਂ ਤਾਂ ਸੱਟ ਮਾਰੀ ਮਤ ਇਹਦੀ ਵਿੱਦਿਆ 'ਤੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਲੋਕ ਪੜ੍ਹੇ ਲਿਖੇ ਸੀ ਇਹਨਾਂ ਦੇ ਹਥਿਆਰ ਖੋਏ ਪੈਸੇ ਦੇ ਕੇ ਸਭ ਤੋਂ ਮਹਿੰਗਾ ਉਹਨਾਂ ਨੇ ਕਾਇਦਾ ਖਰੀਦਿਆ 6-6 ਆਨਿਆਂ ਦਾ ਵੀ ਮਤਲਬ ਇਹਨਾਂ ਨੂੰ ਅਨਪੜ੍ਹ ਬਣਾਓ ਫਿਰ ਉਹਨਾਂ ਨੇ ਧਰਮ 'ਤੇ ਸੱਟ ਮਾਰੀ ਮਤਲਬ ਲੋਕਾਂ ਨੂੰ ਮਤਲਬ ਐਸਾ ਪ੍ਰਚਾਰ ਕੀਤਾ ਕਿ ਮਤਲਬ ਲੋਕ ਗੁਰਦੁਆਰੇ ਜਾਣਾ ਘੱਟ ਗਏ ਲੋਕਾਂ ਦੀ ਸ਼ਰਧਾ ਗੁਰੂ ਗ੍ਰੰਥ ਘੱਟ ਗਈ ਲੋਕ ਭੁੱਲ ਹੀ ਗਏ ਕਿ ਵੀ ਗੁਰੂ ਸਾਹਿਬ ਨੂੰ ਆਪਾਂ ਦਾ ਅਸੀਂ ਸਤਿਕਾਰ ਕਰਨਾ ਸਾਡੇ ਗੁਰੂ ਅਸੀਂ ਗੁਰੂ ਮੰਨਦੇ ਹਾਂ ਫਿਰ ਸਿੰਘ ਸਭਾ ਦੀ ਲਹਿਰ ਜਦੋਂ 1872 'ਤੇ ਬਣੀ ਨਾ ਉਹਨਾਂ ਨੇ ਫਿਰ ਇਹ ਚੱਲਿਆ ਸੀ ਵੀ ਮਤਲਬ ਜਿਹੜਾ ਨਗਰ ਕੀਰਤਨ ਆ ਆਪਣੇ ਕੋਲ ਇੱਕੋ ਇੱਕ ਹੱਲ ਹੈ ਵੀ ਆਪਾਂ ਹਰ ਨਗਰ ਦੇ ਵਿੱਚ ਕੀਰਤਨ ਕੱਢੀਏ ਮਤਲਬ ਜਲੂਸ ਕੱਢੀਏ ਉਹਨੂੰ ਜਲੂਸ ਕਹਿੰਦੇ ਸੀ ਪਹਿਲਾਂ ਹੁਣ ਫਿਰ ਹੌਲੀ ਹੌਲੀ ਨਗਰ ਕੀਰਤਨ ਕਹਿਣ ਲੱਗੇ ਇਹ ਜਲੂਸ ਵੀ ਬਹੁਤ ਸੋਹਣਾ ਸ਼ਬਦ ਸੀਗਾ ਅਤੇ ਉਹ ਫਿਰ ਇਹ ਜਲੂਸ ਹੌਲੀ ਹੌਲੀ ਵਿਗੜਦਾ ਹੈ ਇਹੋ ਜਿਹੀ ਥਾਂ ਕਿ ਵੀ ਉਹ ਬੰਦੇ ਦਾ ਜਲੂਸ ਨਿਕਲ ਗਿਆ ਮਤਲਬ ਹੈ ਜਲੂਸ ਦਾ ਮਤਲਬ ਇਹ ਸੀ ਜਦੋਂ ਬਾਦਸ਼ਾਹ ਬਹਿੰਦਾ ਸੀ ਆਪਦੀ ਕਚਹਿਰੀ ਲਾ ਕੇ ਅਤੇ ਉਸ ਕਚਹਿਰੀ ਨੂੰ ਜਲੂਸ ਕਿਹਾ ਜਾਂਦਾ ਸੀ ਜਾਂ ਜਦੋਂ ਰਾਜਾ ਮਤਲਬ ਨਵਾਂ ਰਾਜਾ ਬਦਲਦਾ ਸੀ ਨਵਾਂ ਰਾਜਾ ਰਾਜ ਰਹਿੰਦਾ ਸੀ ਪਿਓ ਮਰ ਜਾਂਦਾ ਸੀ ਜਾਂ ਬਾਬਾ ਮਰ ਜਾਂਦਾ ਸੀ ਨਵੇਂ ਰਾਜੇ ਨੂੰ ਰਾਜ ਕਿਤੇ ਪੈਸੇ ਸੀ ਤਾਂ ਉਸਦਾ ਜਲੂਸ ਕੱਢਿਆ ਜਾਂਦਾ ਸੀ ਉਹਦੇ ਮਗਰ ਪਬਲਿਕ ਜਾਂਦੀ ਸੀ ਅਤੇ ਉਸ ਨੂੰ ਮਤਲਬ ਵੀ ਸਾਰੇ ਮਤਲਬ ਆਪਦੇ ਰਾਜ ਦੇ ਵਿੱਚ ਘੁਮਾਇਆ ਜਾਂਦਾ ਸੀ ਰਸ ਦੇ ਉੱਤੇ ਜਾਂ ਘੋੜੇ ਦੇ ਉੱਤੇ ਜਾਂ ਕਿਵੇਂ ਸੀਗਾ ਨਾ ਅਤੇ ਉਸ ਨੂੰ ਕਹਿੰਦੇ ਜਲੂਸ ਅਤੇ ਇਹ ਜਲੂਸ ਮੁੜ ਕੇ ਮਤਲਬ ਇਹ ਸ਼ਬਦ ਇੰਨਾ ਵਿਗੜ ਗਿਆ ਕਿ ਮਤਲਬ ਵੀ ਇਹਨੇ ਮਤਲਬ ਵੀ ਇੱਕ ਨਫ਼ਰਤ ਦਾ ਮਤਲਬ ਵੀ ਸ਼ਬਦ ਜਿਹਾ ਬਣ ਗਿਆ ਇਹ ਜੇ ਫਿਰ ਕਹਿੰਦੇ ਯਾਰ ਫਲਾਣੇ ਦਾ ਜਲੂਸ ਦੇਖ ਕੇ ਨਿਕਲਦਾ ਉਹ ਫਲਾਣੇ ਦਾ ਜਲੂਸ ਨਿਕਲ ਗਿਆ ਮਤਲਬ ਸੀ ਤਾਂ ਇਹ ਸ਼ਬਦ ਬੜਾ ਮਤਲਬ ਵੀ ਮਾਨ ਮਰਿਆਦਾ ਬੜਾ ਮਤਲਬ ਵੀ ਮੰਨਣ ਵਾਲਾ ਸੀਗਾ, ਸਤਿਕਾਰਯੋਗ ਸ਼ਬਦ ਸੀਗਾ, ਤੇ ਪਰ ਉਹ ਲੋਕਾਂ ਨੇ ਬੇਸਮਝਣ ਪੁੱਠੇ ਪਾਸੇ ਤੋਰਤਾ, ਫਿਰ ਇਸ ਨੂੰ ਨਗਰ ਕੀਰਤਨ ਕਹਿਣ ਲੱਗੇ। ਤੇ ਨਗਰ ਕੀਰਤਨ ਦਾ ਮਤਲਬ ਇਹ ਉਦੋਂ 1872 ਤੇ ਤਦ ਨਿਕਲਣ ਲੱਗਿਆ, ਇਹਦਾ ਇਹਦਾ ਪਰਪਜ ਇਹਦਾ ਇਹੀ ਸੀਗਾ ਨਗਰ ਕੀਰਤਨ ਦਾ, ਕਿ ਮਤਲਬ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਬਾਰੇ ਜਾਗਰੂਕ ਕਰਨਾ, ਪਿੰਡ ਪਿੰਡ ਜਾ ਕੇ ਹਰ ਘਰ ਘਰ ਦੇ ਜਾ ਕੇ ਜਦੋਂ ਨਗਰ ਕੀਰਤਨ ਗਲੀ ਵੀ ਦੀ ਬੀਹ ਵੀ ਲੰਘਦੇ ਹੈ, ਸੜਕ ਉੱਤੋਂ ਲੰਘਦੇ ਹੈ, ਤੇ ਕਿੰਨੇ ਮਤਲਬ ਵੀ ਲੋਕ ਸ਼ਰਧਾ ਨਾਲ ਬਾਹਰ ਆ ਕੇ ਮੱਥਾ ਟੇਕਦੇ ਆ, ਤੇ ਕਦੇ ਕਈ ਮਤਲਬ ਵੀ ਆਪਣਾ ਡੋਨੇਸ਼ਨ ਵੀ ਦਿੰਦੇ ਆ, ਹਨਾ ਮਤਲਬ ਵੀ ਆਪਾਂ ਦੇਖਿਆ ਹੀ ਆ। ਹਰ ਸਾਲ ਮੈਂ ਇੰਡੀਆ 'ਚ ਹੁੰਦਾ ਉੱਥੇ ਜਦੋਂ ਗੁਰੂ ਗੋਬਿੰਦ ਸਿੰਘ ਦੇ ਗੁਰਪੁਰਬ 'ਤੇ ਨਗਰ ਕੀਰਤਨ ਕੱਢਦੇ ਸਾਡੇ ਪਿੰਡ, ਅਤੇ ਬੜਾ ਸ਼ਾਨਦਾਰ ਹੁੰਦਾ, ਇੱਥੇ ਵੀ ਆਪਣੇ ਗੰਬੇ ਨਹੀਂ ਪੈ ਕੇ ਨਿਕਲਦਾ, ਮਤਲਬ ਇਹ ਬੜਾ ਸ਼ਾਨ ਕਈ ਸਾਲਾਂ ਤੋਂ ਵੀਹ ਸਾਲਾਂ ਤੋਂ ਬੜਾ ਸ਼ਾਨਦਾਰ ਹੁੰਦਾ, ਹੈ ਨਾ। ਸੋ ਇਹ ਮਤਲਬ ਸੀਗਾ ਨਗਰ ਕੀਰਤਨ ਨੂੰ ਮਤਲਬ ਲੋਕਾਂ ਨੂੰ ਜਾਗਰੂਕ ਕਰਨ ਦਾ। ਇਸੇ ਤਰੀਕੇ ਨਾਲ ਹੁਣ ਦੇਖੋ ਨਾ ਕਿੱਡੀ ਵੱਡੀ ਘਟਨਾ ਜਿਹੜੀ ਮਤਲਬ ਪਿਛਲੇ ਵੀਕ ਪਤਾ ਲੱਗੀ ਹੈ ਵੀ ਗਾਂਧੀ ਨੇ ਮਰਨ ਵਰਤ ਰੱਖਿਆ ਡਾਕਟਰ ਅੰਬੇਦਕਰ ਨੂੰ ਰੋਕਣ ਦੀ ਖਾਤਰ, ਉਹਦੇ ਉਹਨਾਂ ਦੇ ਬੰਦਿਆਂ ਨੂੰ ਰੋਕਣ ਦੀ ਖਾਤਰ, ਉਹ ਤੋਂ ਸ਼ਡਿਊਲਡ ਕਾਸਟਾਂ ਦੀ ਬਹੁਤ ਵੱਡੀ ਗਿਣਤੀ ਨੂੰ ਰੋਕਣ ਦੀ ਖਾਤਰ ਇਹਨਾਂ ਨੂੰ ਮਰਨ ਵਰਤ ਤੱਕ ਰੱਖਣੇ ਪਏ। ਇੱਥੋਂ ਤੱਕ ਸਿਆਸਤ ਖੇਡੀ ਗਈ, ਚਿੱਠੀਆਂ ਲਿਖੀਆਂ ਗਈਆਂ, ਮਤਲਬ ਜਿਹੜੇ ਆਪਣਾ ਟੋਰ ਵਰਗੇ ਮਤਲਬ ਜਿਹੜੇ ਜਿਹਨਾਂ ਦਾ ਬਹੁਤ ਜ਼ਿਆਦਾ ਪ੍ਰਭਾਵ ਸੀਗਾ ਲੋਕਾਂ 'ਤੇ ਵੀ ਤੁਸੀਂ ਰੋਕੋ ਜੀ ਤੁਹਾਡੀ ਗੱਲ ਲੋਕ ਜ਼ਿਆਦਾ ਸੁਣਦੇ, ਹੈ ਨਾ। ਮਤਲਬ ਵੀ ਕਿੱਥੋਂ ਕਿੱਡੀ ਗੇਮ 'ਚ ਚੱਲੀ ਗਈ ਇਹ ਡਲਟੀ ਗੇਮ, ਅਤੇ ਫਿਰ ਅਲਾਂਭਾ ਸਿੱਖਾਂ ਸਿਰ ਦਿੱਤਾ ਗਿਆ ਕਿ ਇਹਨਾਂ ਨੇ ਨਾਲ ਨਹੀਂ ਲਾਇਆ, ਇਹ ਮਤਲਬ ਇਹ ਤਾਂ ਪੱਖਪਾਤ ਕਰਨ ਵਾਲੀ ਕੌਮ ਹੈਗੀ। ਤੁਸੀਂ ਕਿਵੇਂ ਕਹਿੰਦੇ ਜੀ ਮਤਲਬ ਸਾਡੀ ਗੁਰਬਾਣੀ ਸਰਬ ਸਾਂਝੀ ਹੈ, ਤੁਸੀਂ ਕਿਵੇਂ ਕਹਿੰਦੇ ਵੀ ਸਾਡੀ ਜਾਤ ਪਾਤ ਨਹੀਂ ਊਚ ਨੀਚ ਹੈ ਨਹੀਂ, ਤੁਸੀਂ ਕਹਿੰਦੇ ਵੀ ਹਿਊਮਨ ਰਾਈਟਸ ਹੈਗਾ ਤਾਂ ਸਾਡੇ ਗੁਰੂਆਂ ਨੇ ਸਿਖਾਇਆ,
0: ਬਿਲਕੁਲ ਨਾ,
1: ਕਿਉਂਕਿ ਹਿਊਮਨ ਰਾਈਟਸ ਦਾ ਮਤਲਬ ਗੁਰੂ ਹਰਗੋਬਿੰਦ ਸਿੰਘ ਤੋਂ ਹੀ ਸ਼ੁਰੂ ਹੋ ਗਿਆ ਸੀਗਾ, ਠੀਕ ਹੈ ਨਾ। ਅਸਲ ਤਾਂ ਬਾਬੇ ਨਾਨਕ ਤੋਂ ਸ਼ੁਰੂ ਹੋ ਗਿਆ ਸੀਗਾ, ਜਦੋਂ ਉਹਨਾਂ ਨੇ ਲੰਗਰ ਛਕਾਇਆ ਗਾ ਭੁੱਖੇ ਸਾਧੂਆਂ ਨੂੰ, ਉੱਥੇ ਹੀ ਮਤਲਬ ਸ਼ੁਰੂ ਹੋ ਗਿਆ ਸੀਗਾ। ਘਨੱਈਆ ਸਿੰਘ ਦੀ ਮਿਸਾਲ ਸਾਡੇ ਸਾਹਮਣੇ ਆਉਂਦੀ ਹੈ ਕਿੱਡੀ ਵੱਡੀ, ਹੈ ਨਾ।
0: ਬਿਲਕੁਲ,
1: ਮਤਲਬ ਜਿੰਨਾ ਹਿਊਮਨ ਰਾਈਟਸ ਦੇ ਹੱਕ ਦੇ ਵਿੱਚ ਸਿੱਖ ਧਰਮ ਭੁਗਤਦਾ ਹੈ ਜਾਂ ਭੁਗਤ ਰਿਹਾ ਜਾਂ ਭੁਗਤਿਆ,
0: ਹਾਂਜੀ,
1: ਅਤੇ ਇਹਨਾਂ ਤੋਂ ਕੋਈ ਧਰਮ ਵੀ ਅਤੇ ਕੋਈ ਸਰਕਾਰ ਵੀ ਨਹੀਂ ਭੁਗਤੀ ਜਿੰਨਾ ਹਿਊਮਨ ਰਾਈਟਸ ਮਤਲਬ ਵੀ, ਅਤੇ ਜਿੰਨਾ ਹਿਊਮਨ ਰਾਈਟਸ ਦਾ ਮਤਲਬ ਸੱਤਿਆਨਾਸ਼ ਕੀਤਾ ਹਿੰਦੁਸਤਾਨ ਦੀਆਂ ਸਰਕਾਰਾਂ ਨੇ, ਹੈ ਨਾ, ਚਾਹੇ ਉਹ ਮਤਲਬ ਵੀ ਕਿਸੇ ਦੀਆਂ ਵੀ ਹੋਣ, ਅਤੇ ਜਿੰਨਾ ਮਤਲਬ ਹਿਊਮਨ ਰਾਈਟਸ ਨੂੰ ਇਹਨਾਂ ਨੇ ਦਲੜਿਆ, ਤੁਸੀਂ ਆਪ ਹੀ ਹਿਸਾਬ ਲਾ ਲਓ ਵੀ ਕਿੰਨੇ ਕਿੰਨੇ ਚਿਰ ਦੇ 30-30 ਸਾਲਾਂ ਦੇ ਜਿਹੜੇ ਲੋਕ ਆ ਆਪਦੀਆਂ ਸਜ਼ਾਵਾਂ ਪੂਰੀਆਂ ਕਰ ਸਕੇ, ਅੱਜ ਕਿਤੇ ਬਾਹਰ ਨਹੀਂ ਕੱਢ ਰਹੇ, ਅਤੇ ਹਿਊਮਨ ਰਾਈਟ ਦੀ ਉਲੰਘਣਾ ਰਹੇ।
0: ਬਿਲਕੁਲ,
1: ਉਹ ਹਵਾੜੇ ਨੂੰ ਮਤਲਬ ਵੀ ਸਰਕਾਰਾਂ ਵੀ ਕਹਿ ਰਹੀਆਂ, ਸਰਕਾਰ ਨੇ ਇਹ ਵੀ ਕਹਿ ਤਾ ਵੀ ਮਤਲਬ ਜੀ ਅਸੀਂ ਜ਼ਿੰਮੇਵਾਰ ਹਾਂ, ਅਸੀਂ ਕੋਈ ਗੜਬੜੀ ਨਹੀਂ ਹੁੰਦਾ ਹੈਗਾ, ਅਸੀਂ ਸ਼ਾਂਤੀ ਬਣਾਈ ਰੱਖਾਂਗੇ, ਤੁਸੀਂ 10 ਦਿਨ ਦੀ ਪਰੋਲ ਦੇ ਦਿਓ। ਫਿਰ ਉਹਨਾਂ ਨੇ ਇੱਕੋ ਹੀ ਬਹਾਨਾ ਰੱਖਿਆ ਜੀ ਇਹਦੇ ਕੱਢਣ ਨਾਲ ਤਾਂ ਇੱਥੇ ਲੜਾਈ ਲੱਗ ਜੂ, ਜੰਗ ਹੋ ਜੂ, ਵਾਤਾਵਰਨ ਖਰਾਬ ਹੋ ਜੂ, ਉਹ ਇੱਕ ਬਹਾਨਾ ਹੈ।
0: ਬਿਲਕੁਲ,
1: ਵਾਤਾਵਰਨ ਖਰਾਬ ਹੁੰਦਾ ਇੱਕ ਬਹਾਨਾ ਹੈ।
0: ਬਿਲਕੁਲ,
1: ਅਤੇ ਗੱਲ ਹੈਗੀ ਮਤਲਬ ਵੀ ਨਫ਼ਰਤ ਦੀ ਗੱਲ ਹੈਗੀ, ਮਤਲਬ ਇਹ ਗੱਲ ਫੈਲਾਉਣ ਦੀ ਕਿ ਜਿਹੜੀ ਸਿੱਖ ਕੌਮ ਹੈ ਜਿਹੜਾ ਸਿੱਖ ਧਰਮ ਹੈ ਇਹ ਮਤਲਬ ਉਹ ਨਹੀਂ ਹੈਗਾ ਜਿਹੜਾ ਇਹ ਸਿੱਖੀ ਦਾ ਪ੍ਰਚਾਰ ਕਰਦੇ ਆ।
0: ਬਿਲਕੁਲ,
1: ਅੰਦਰ ਖਾਤੇ ਦਾ ਮਤਲਬ ਆ ਹੈਗੀ ਗੱਲ ਨਫ਼ਰਤ ਦੀ ਹੈ, ਵੀ ਨਫ਼ਰਤ ਫੈਲਾਈ ਜਾਵੇ ਵੱਧ ਤੋਂ ਵੱਧ, ਕਾਹਦੀ ਖਾਤਰ, ਵੋਟਾਂ ਦੀ ਖਾਤਰ।
0: ਬਿਲਕੁਲ,
1: ਹੋਰ ਤਾਂ ਕੋਈ ਉਹਦੇ ਪਿੱਛੇ ਕੋਈ ਚੱਕਰ ਲੱਗਦੇ ਨਹੀਂ, ਹੈ ਨਾ, ਜਾਂ ਕੋਈ ਫੰਡ ਰੋਕੇ ਜਾਂਦੇ ਆ ਜਾਂ ਇਹੋ ਜਿਹੀਆਂ ਗੱਲਾਂ ਹੁੰਦੀਆਂ, ਉਹ ਸਾਰੀਆਂ ਮਤਲਬ ਵੀ ਸਿਰਫ ਵੋਟ ਬੈਂਕ ਦੀ ਗੱਲ ਹੁੰਦੀ ਹੈ।
0: ਬਿਲਕੁਲ,
1: ਉਹ ਸਾਡੇ ਲੋਕਾਂ ਨੂੰ ਅਜੇ ਤੱਕ ਵੀ ਸਮਝ ਨਹੀਂ ਆਈ, ਠੀਕ ਹੈ ਨਾ। ਉਹ ਮਤਲਬ ਵੀ ਭਾਈ ਇਹ ਜਿਹੜਾ ਕੰਮ ਹਿਊਮਨ ਰਾਈਟਸ ਦੇ ਐਡੀ ਵੱਡੀ ਉਲੰਘਣਾ ਕਰ ਰਹੀ ਹੈ ਸਰਕਾਰ, ਅਤੇ ਵੀ ਆਪਾਂ ਕਿਸੇ ਤਰੀਕੇ ਨਾਲ ਮਤਲਬ ਵੀ UN 'ਚ ਜਾਂ ਕਿਤੇ ਹੋਰ ਜਾ ਕੇ ਜਿਹੜੀਆਂ ਜਥੇਬੰਦੀਆਂ ਵਰਲਡ ਦੀਆਂ ਜਥੇਬੰਦੀਆਂ ਹੈਗੀਆਂ ਵਰਲਡ ਔਰਗਨਾਈਜੇਸ਼ਨ ਹੈਗੀਆਂ, ਵੀ ਆਪਾਂ ਕੋਲ ਸ਼ਿਕਾਇਤ ਲੱਗੇ ਉਹਨਾਂ ਦੇ ਵਿੱਚ ਜਾ ਕੇ ਆਪਾਂ ਆਪਣੀ ਗੱਲ ਰੱਖੀਏ।
0: ਬਿਲਕੁਲ,
1: ਪਰ ਕਿੱਥੇ ਕੌਣ ਜਾਂਦਾ ਪਤਾ ਹੀ ਨਹੀਂ, ਹੈ ਨਾ।
0: ਬਿਲਕੁਲ,
1: ਹਾਂਜੀ,
0: ਬਿਲਕੁਲ ਜੀ, ਗੱਲਾਂ ਬਾਤਾਂ ਆਪਾਂ ਹੋਰ ਵੀ ਤੁਹਾਡੇ ਨਾਲ ਜਾਰੀ ਰੱਖਾਂਗੇ, ਹੋਰ ਵੀ ਬਹੁਤ ਸਾਰੇ ਟੌਪਿਕ ਨੇ ਜਿਨ੍ਹਾਂ ਉੱਤੇ ਗੱਲਬਾਤ ਅੱਜ ਕਰਨੀ ਹੈ, ਪਰ ਉਸ ਤੋਂ ਪਹਿਲਾਂ ਦੱਸ ਗਏ ਕਿ ਅੱਜ ਵਿਨੀਪੈਗ ਦਾ ਵੈਦਰ ਬਾਹਰ ਬਹੁਤ ਸੋਹਣਾ ਹੋਇਆ ਹੋਇਆ, ਅਤੇ ਅੱਜ ਜੇ ਤੁਸੀਂ ਚਾਹੁੰਦੇ ਹੋ ਡਾਇਨਿੰਗ ਕਰਨਾ ਚਾਹੁੰਦੇ ਹੋ ਆਪਣੇ ਫਰੈਂਡਸ ਦੇ ਨਾਲ, ਅਤੇ ਇੱਕ ਵਧੀਆ ਲੱਭ ਰਹੇ ਹੋ ਕਿ ਕੋਈ ਇੰਡੀਅਨ ਰੈਸਟੋਰੈਂਟ ਹੋਵੇ ਉੱਥੇ ਜਿਹੜਾ ਡਾਇਨਿੰਗ ਕਰਨ ਦਾ ਵੀ ਮਜ਼ਾ ਆਵੇ, ਅਤੇ ਇੱਕ ਵਧੀਆ ਵਾਈਬ ਮਹਿਸੂਸ ਹੋਵੇ, ਅਤੇ ਕੁਆਲਿਟੀ ਵੀ ਜਿਹੜੀ ਫੂਡ ਦੀ ਬੈਟਰ ਹੋਵੇ, ਤਾਂ ਉਹਦੇ ਲਈ ਤੁਹਾਨੂੰ ਫਿਰ ਸਿਗਰੀ ਇੰਡੀਅਨ ਰੈਸਟੋਰੈਂਟ ਟਰਾਈ ਕਰਨਾ ਪਊਗਾ। ਬਿਲਕੁਲ ਜੀ, ਵਧੀਆ ਡਾਇਨਿੰਗ ਦੇ ਲਈ ਤੁਸੀਂ ਟਰਾਈ ਕਰ ਸਕਦੇ ਹੋ ਅੱਜ ਸਿਗਰੀ ਇੰਡੀਅਨ ਰੈਸਟੋਰੈਂਟ, ਅਤੇ ਲੰਚ ਵੀ ਅੱਜ ਆਪਾਂ ਨੂੰ ਔਫਰ ਚੱਲ ਰਿਹਾ, ਸ਼ਾਮ ਦੇ 4 ਵਜੇ ਤੱਕ ਤੁਸੀਂ ਲੰਚ ਇੰਜੋਏ ਕਰ ਸਕਦੇ ਹੋ, ਤੰਦੂਰੀ ਪਰਾਂਠੇ ਅੰਮ੍ਰਿਤਸਰੀ ਕੁਲਚੇ ਸਪੈਸ਼ਲ ਔਫਰ ਚੱਲ ਰਹੀ ਹੈ ਜੀ, ਸ਼ਾਮ ਦੇ 4 ਵਜੇ ਤੱਕ ਤੁਸੀਂ ਇੰਜੋਏ ਕਰ ਸਕਦੇ ਹੋ ਲੰਚ। ਅਤੇ ਜੇ ਗੱਲ ਕਰਦੇ ਹਾਂ ਚਾਈਨੀਜ਼ ਫੂਡ ਦੀ, ਹੱਕਾ ਨੂਡਲਸ, ਚਿੱਲੀ ਮਸ਼ਰੂਮ, ਚਿੱਲੀ ਫਿਸ਼ ਅਤੇ ਸੂਪ, ਸਾਰਾ ਕੁਝ ਡੇਲੀ ਫਰੈਸ਼ ਤਿਆਰ ਕਰਦੇ ਨੇ। ਬਹੁਤ ਤਰ੍ਹਾਂ ਦਾ ਚਾਈਨੀਜ਼ ਫੂਡ ਤੁਸੀਂ ਇੰਜੋਏ ਕਰ ਸਕਦੇ ਹੋ ਤੇ ਤੰਦੂਰੀ ਐਪੀਟਾਈਜ਼ਰ ਦੀ ਜੇ ਗੱਲ ਕਰਦੇ ਆ ਤੇ ਮਖਮਲੀ ਫਿਸ਼ ਜਿਹੜੀ ਮੋਸਟ ਡਿਮਾਂਡਡ ਕਹਿ ਲਓ ਤੁਸੀਂ, ਸਭ ਤੋਂ ਜ਼ਿਆਦਾ ਜਿਹੜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੱਲਦੀ ਹੈ ਜੀ, ਮਖਮਲੀ ਫਿਸ਼ ਜ਼ਰੂਰ ਟਰਾਈ ਕਰੋ। ਜੇ ਤੁਸੀਂ ਟਰਾਈ ਨਹੀਂ ਹਾਲੇ ਤੱਕ ਕੀਤੀ, ਆਪਦੇ ਫਰੈਂਡਸ ਦੇ ਨਾਲ ਜ਼ਰੂਰ ਅੱਜ ਹੀ ਵਿਜ਼ਿਟ ਕਰੋ ਤੇ ਤੰਦੂਰੀ ਲੈਂਪ ਚੌਪ ਤੁਹਾਨੂੰ ਮਿਲ ਜਾਂਦੇ ਨੇ, ਪੈਨ ਟੋਸਟਡ ਤੰਦੂਰੀ ਮਲਾਈ ਸੋਇਆ ਚੌਪ ਤੁਸੀਂ ਇੰਜੋਏ ਕਰ ਸਕਦੇ ਹੋ, ਵੈਜ ਹਰਿਆਲੀ ਪਨੀਰ ਟਿੱਕਾ ਇੰਜੋਏ ਕਰ ਸਕਦੇ ਹੋ। ਅਤੇ ਜੇ ਗੱਲ ਕਰਦੇ ਨਾਂ ਦੀ, ਲੱਛਾ ਪਰਾਂਠਾ, ਪੁਦੀਨਾ ਪਰਾਂਠਾ ਅਤੇ ਕ੍ਰਿਸਪੀ ਨਾਨ ਤੁਸੀਂ ਇੰਜੋਏ ਕਰ ਸਕਦੇ ਹੋ। ਫੇਮਸ ਬਿਰਿਆਨੀ ਦੇ ਵਿੱਚ ਪਨੀਰ ਟਿੱਕਾ ਮਸਾਲਾ ਗੁੜ ਕੜੀ ਬਟਰ ਚਿਕਨ ਇੰਜੋਏ ਕਰ ਸਕਦੇ ਹੋ। 7 ਦਿਨ ਓਪਨ ਨੇ ਜੀ, 11 ਵਜੇ ਤੋਂ ਲੈ ਕੇ 10:30 ਵਜੇ ਤੱਕ ਇੰਜੋਏ ਕਰ ਸਕਦੇ ਹੋ ਤੁਸੀਂ। 55 ਵਾਟਰਫੋਰਡ ਗ੍ਰੀਨ ਨੌਰਥ ਦੇ ਵਿੱਚ ਤੁਸੀਂ ਸਿਗਰੀ ਇੰਡਰ ਰੈਸਟੋਰੈਂਟ ਜ਼ਰੂਰ ਟਰਾਈ ਕਰੋ। ਜੇ ਹਾਲੇ ਤੱਕ ਨਹੀਂ ਟਰਾਈ ਕੀਤਾ, 204-777-3300 'ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਇਸੇ ਪਲਾਜ਼ੇ ਦੇ ਵਿੱਚ ਜੇ ਤੁਸੀਂ ਮਿਠਿਆਈਆਂ ਵੀ ਇੰਜੋਏ ਕਰਨਾ ਚਾਹੁੰਦੇ ਹੋ ਨਾਲ ਦੀ ਨਾਲ, ਤਾਂ ਸਰੂਰ ਇੰਡੀਅਨ ਸਵੀਟਸ ਵਿਜ਼ਿਟ ਕਰ ਲਓ। ਹੋਮ ਮੇਡ ਸਵੀਟਸ ਡੇਲੀ ਤਿਆਰ ਕਰਦੇ ਨੇ, ਫਰੈਸ਼ ਦੁੱਧ ਵਿਨੀਪੈਗ ਦੇ ਨੇੜੇ ਫਾਰਮਾਂ ਤੋਂ ਲਿਆ ਕੇ ਉੱਥੋਂ ਫਿਰ ਦੁੱਧ ਲਿਆ ਕੇ ਫਰੈਸ਼ ਜਿਹੜੀਆਂ ਮਿਠਿਆਈਆਂ ਦੁੱਧ ਦੀਆਂ ਤਿਆਰ ਕਰਦੇ ਨੇ, ਅਤੇ ਜਿਹੜੀਆਂ ਫਰੈਸ਼ ਮਿਠਿਆਈਆਂ ਤਿਆਰ ਕੀਤੀਆਂ ਹੁੰਦੀਆਂ ਉਹਨਾਂ ਦਾ ਟੇਸਟ ਫਿਰ ਫਲੇਵਰ ਦਾ ਡਿਫਰੈਂਸ ਵੀ ਆਪਾਂ ਨੂੰ ਪਤਾ ਲੱਗਦਾ। ਜੇ ਤੁਸੀਂ ਚਾਹੁੰਦੇ ਹੋ ਕਿ ਫਰੈਸ਼ ਮਠਿਆਈਆਂ ਦਾ ਟੇਸਟ ਕਿੱਦਾਂ ਦਾ ਹੁੰਦਾ, ਤੁਸੀਂ ਇੰਜੋਏ ਕਰਨਾ ਚਾਹੁੰਦੇ ਹੋ, ਟੇਸਟ ਕਰਨਾ ਚਾਹੁੰਦੇ ਹੋ, ਉਹਦੇ ਲਈ ਤੁਹਾਨੂੰ ਸਰੂਰ ਇੰਡੀਅਨ ਸਵੀਟ 'ਤੇ ਵਿਜ਼ਿਟ ਕਰਨਾ ਪਊਗਾ। 50 ਤੋਂ ਵੱਧ ਤਰ੍ਹਾਂ ਦੀਆਂ ਸਵੀਟਸ ਡੇਲੀ ਤਿਆਰ ਕਰਦੇ ਨੇ, ਦੇਸੀ ਸਟਾਈਲ ਹੋਮਮੇਡ ਖੋਇਆ ਜੀ ਇਹਨਾਂ ਕੋਲ, ਜਿਹੜਾ ਪਿਓਰ ਜਿਹੜਾ ਆਪਾਂ ਘਰ ਦਾ ਖੋਇਆ ਕਹਿ ਦਿੰਦੇ ਨੇ, ਉਹ ਵਾਲੀ ਫੀਲਿੰਗ ਆਉਂਦੀ ਜਦੋਂ ਆਪਾਂ ਬਾਈਟ ਲੈਂਦੇ ਹਾਂ। ਦੇਸੀ ਘੀ ਦੀਆਂ ਸਵੀਟਸ ਤਿਆਰ ਕਰਦੇ ਨੇ, ਫਰੈਸ਼ ਪਨੀਰ ਅਤੇ ਲੱਸੀ ਵੀ ਬਹੁਤ ਜਲਦੀ ਇਹਨਾਂ ਕੋਲ ਮਿਲਣਾ ਪੈਣਾ, ਅਤੇ ਸਪੈਸ਼ਲ ਮਿਲਕ ਬਦਾਮ ਅਤੇ ਰਸ ਮਲਾਈ ਇਹਨਾਂ ਕੋਲ ਮਿਲਦੀ ਆ। ਜੇ ਤੁਸੀਂ ਰਸ ਮਲਾਈ ਬਾਜ਼ਾਰ ਵਾਲੀ ਸਟੋਰਾਂ ਵਾਲੀ ਖਾ ਖਾ ਕੇ ਅੱਕ ਚੁੱਕੇ ਹੋ, ਤੁਹਾਨੂੰ ਉਹੀ ਮਿੱਠਾ ਜਿਹਾ ਇਕੱਲਾ ਫਲੇਵਰ ਜਾ ਰਿਹਾ, ਹੋਰ ਫਲੇਵਰ ਨਹੀਂ ਤੁਹਾਨੂੰ ਪਤਾ ਲੱਗ ਰਿਹਾ ਫਰੈਸ਼ ਦਾ, ਅਤੇ ਜੇ ਤੁਸੀਂ ਫਰੈਸ਼ ਰਸ ਮਲਾਈ ਖਾਣਾ ਚਾਹੁੰਦੇ ਹੋ ਤਾਂ ਸਰੂਰ ਇੰਡੀਅਨ ਸਵੀਟ 'ਤੇ ਜ਼ਰੂਰ ਵਿਜ਼ਿਟ ਕਰੋ। ਇੰਡੀਅਨ ਸਟਰੀਟ ਫੂਡ ਦੇ ਵਿੱਚ ਕੁਲਚੇ, ਛੋਲੇ, ਛੋਲੇ ਭਟੂਰੇ, ਗੋਲ ਗੱਪੇ, ਦਹੀਂ ਭੱਲੇ ਅਤੇ ਹਰ ਤਰ੍ਹਾਂ ਦੇ ਬਰਗਰ ਤੁਹਾਨੂੰ ਮਿਲ ਜਾਂਦੇ ਨੇ। ਇੰਡੀਅਨ ਸਨੈਕਸ ਦੀ ਜੇ ਗੱਲ ਕਰਦੇ ਹਾਂ ਤਾਂ ਗੋਭੀ ਪਕੌੜੇ, ਸਮੋਸੇ, ਟਿੱਕੀ, ਵੈੱਜ ਪਕੌੜੇ, ਪਨੀਰ ਪਕੌੜੇ ਅਤੇ ਹਰ ਤਰ੍ਹਾਂ ਦੇ ਪਕੌੜੇ ਤੁਹਾਨੂੰ ਮਿਲ ਜਾਂਦੇ ਨੇ। ਸਾਰੀਆਂ ਚੀਜ਼ਾਂ ਡੇਲੀ ਫਰੈਸ਼ ਤਿਆਰ ਕਰਦੇ ਨੇ। 55 ਵਾਟਰ ਗ੍ਰੀਨ ਜਿਹੜਾ ਨੌਰਥ ਦੇ ਵਿੱਚ ਤੁਸੀਂ ਵਿਜ਼ਿਟ ਕਰ ਸਕਦੇ ਹੋ 9 ਵਜੇ ਤੋਂ ਲੈ ਕੇ 8 ਵਜੇ ਤੱਕ, ਡਾਇਨਿੰਗ ਵੀ ਕਰ ਸਕਦੇ ਹੋ, ਟੇਕ ਆਊਟ ਵੀ ਕਰ ਸਕਦੇ ਹੋ। 204-633-2224 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਗਲੈਕਸੀ ਇੰਸ਼ੋਰੈਂਸ ਦੀਆਂ 3 ਲੋਕੇਸ਼ਨਾਂ ਤੁਹਾਡੀ ਸੇਵਾ ਦੇ ਵਿੱਚ, ਸੰਡੇ ਦਾ ਦਿਨ ਵੀ ਹਾਜ਼ਰ ਰਹਿੰਦੀਆਂ 12 ਵਜੇ ਤੋਂ ਲੈ ਕੇ 5 ਵਜੇ ਤੱਕ। ਸਪੈਸ਼ਲ ਨੇ ਜੀ ਟਰੱਕ ਇੰਸ਼ੋਰੈਂਸ, ਕੰਸਟਰਕਸ਼ਨ ਇੰਸ਼ੋਰੈਂਸ, ਚਾਹੇ ਬਿਜ਼ਨਸ ਇੰਸ਼ੋਰੈਂਸ ਅਤੇ ਹੋਮ ਇੰਸ਼ੋਰੈਂਸ। ਘਰ ਦੀ ਇੰਸ਼ੋਰੈਂਸ ਕਰਾਉਣੀ ਹੋਵੇ ਤਾਂ ਤੁਸੀਂ ਚਾਹੁੰਦੇ ਹੋ ਕਿ ਘੱਟ ਪ੍ਰਾਈਜ਼ ਦੇ ਵਿੱਚ ਹੋਵੇ, ਤੁਹਾਨੂੰ ਜਤਿੰਦਰ ਸਿਧਾਣਾ ਜੀ ਨਾਲ ਮਿਲਣਾ ਪਊਗਾ। ਬਿਲਕੁਲ ਜੀ, 14 ਸਾਲ ਦਾ ਇਹਨਾਂ ਨੂੰ ਐਕਸਪੀਰੀਅੰਸ ਆ। ਵਧੇਰੇ ਜਾਣਕਾਰੀ ਤੁਸੀਂ 11 ਵਿਰਵਨ ਡਰਾਈਵ 'ਤੇ ਵਿਜ਼ਿਟ ਕਰ ਸਕਦੇ ਹੋ। ਇਕੱਲੀ ਇਕੱਲੀ ਗੱਲ ਤੁਹਾਨੂੰ ਡੀਪਲੀ ਸਮਝਾਈ ਜਾਂਦੀ ਹੈ ਕਿ ਕਿੱਦਾਂ ਤੁਸੀਂ ਜਿਹੜੇ ਪੈਸੇ ਆ ਬਚਾ ਸਕਦੇ ਹੋ ਅਤੇ ਕਿੱਦਾਂ ਬਹੁਤ ਘੱਟ ਪ੍ਰਾਈਜ਼ ਦੇ ਵਿੱਚ ਤੁਸੀਂ ਘਰ ਦੀ ਇੰਸ਼ੋਰੈਂਸ ਜਾਂ ਟਰੱਕ ਦੀ ਇੰਸ਼ੋਰੈਂਸ ਲੈ ਸਕਦੇ ਹੋ। ਟਰੱਕ ਦੀ ਇੰਸ਼ੋਰੈਂਸ ਦੇ ਐਕਸਪਰਟ ਨੇ ਜੀ, ਸਾਰਾ ਸਟਾਫ ਪੰਜਾਬੀ ਦੇ ਵਿੱਚ, ਇਕੱਲੀ ਇਕੱਲੀ ਗੱਲ ਤੁਹਾਨੂੰ ਡੀਪਲੀ ਸਮਝਾਉਂਦੇ ਨੇ। ਮੰਡੇ ਟੂ ਫਰਾਈਡੇ 9 ਤੋਂ 9 ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਸੈਟਰਡੇ 10 ਤੋਂ 6 ਅਤੇ 12 ਵਜੇ ਤੋਂ ਲੈ ਕੇ 5 ਵਜੇ ਤੱਕ। ਸੰਡੇ ਦਾ ਦਿਨ ਸਪੈਸ਼ਲ ਤੁਹਾਡੇ ਲਈ ਓਪਨ ਰੱਖਦੇ ਨੇ। ਕਈ ਵਾਰੀ ਸੰਡੇ ਦਾ ਦਿਨ ਆਪਾਂ ਟਰੱਕ ਲੈ ਲੈਂਦੇ ਜਾਂ ਗੱਡੀ ਲੈ ਲੈਂਦੇ, ਸਮਝ ਨਹੀਂ ਆਉਂਦੀ ਹੁਣ ਕੀ ਕਰੀਏ, ਬਈ ਮੰਡੇ ਦੀ ਵੇਟ ਕਰਨੀ ਪਊ। ਬਿਲਕੁਲ ਜੀ, ਹੁਣ ਤੁਹਾਨੂੰ ਮੰਡੇ ਦੀ ਵੇਟ ਕਰਨ ਦੀ ਲੋੜ ਨਹੀਂ ਪੈਣੀ। ਗਲੈਕਸੀ ਇੰਸ਼ੋਰੈਂਸ ਦੀਆਂ 3 ਲੋਕੇਸ਼ਨਾਂ ਤੁਹਾਡੀ ਸੇਵਾ ਦੇ ਵਿੱਚ, ਸੰਡੇ ਦਾ ਦਿਨ ਵੀ 12 ਵਜੇ ਤੋਂ ਲੈ ਕੇ 5 ਵਜੇ ਤੱਕ ਓਪਨ ਰਹਿੰਦੀਆਂ ਨੇ। ਵਧੇਰੇ ਜਾਣਕਾਰੀ ਦੇ ਲਈ ਤੁਸੀਂ 2777 ਮੈਗਲੇ ਸਟਰੀਟ ਜਾਂ 2188 ਮੈਗਲੇ ਸਟਰੀਟ ਪਲਵਿੰਦਰ ਧਾਲੀਵਾਲ ਜੀ ਨੂੰ ਮਿਲ ਸਕਦੇ ਹੋ। 11 ਵਿਮਨ ਡਰਾਈਵ ਦੇ ਉੱਤੇ ਜਤਿੰਦਰ ਸਿਧਾਣਾ ਜੀ ਨੂੰ ਮਿਲ ਸਕਦੇ ਹੋ। 14 ਸਾਲ ਦਾ ਇਹਨਾਂ ਨੂੰ ਐਕਸਪੀਰੀਅੰਸ ਆ। ਇਕੱਲੀ ਇਕੱਲੀ ਗੱਲ ਤੁਹਾਨੂੰ ਡੀਪਲੀ ਸਮਝਾਈ ਜਾਂਦੀ ਹੈ, ਇੰਸ਼ੋਰੈਂਸ ਦੇ ਵਿੱਚ ਬਹੁਤ ਘੱਟ ਪ੍ਰਾਈਜ਼ ਦੇ ਵਿੱਚ ਜੇ ਤੁਸੀਂ ਟਰੱਕ ਦੀ ਇੰਸ਼ੋਰੈਂਸ ਜਾਂ ਕੰਸਟਰਕਸ਼ਨ ਇੰਸ਼ੋਰੈਂਸ ਜਾਂ ਬਿਜ਼ਨਸ ਇੰਸ਼ੋਰੈਂਸ ਜਾਂ ਘਰ ਦੀ ਇੰਸ਼ੋਰੈਂਸ ਲੈਣਾ ਚਾਹੁੰਦੇ ਹੋ ਤਾਂ ਅੱਜ ਹੀ ਗਲੈਕਸੀ ਇੰਸ਼ੋਰੈਂਸ ਦੀ ਕਿਸੇ ਵੀ ਲੋਕੇਸ਼ਨ 'ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ। ਅਤੇ ਮਨੋਹਰ ਸਵੀਟ ਰੈਸਟੋਰੈਂਟ ਜਿਹੜਾ ਪਿਓਰ ਵੈਜੀਟੇਰੀਅਨ ਰੈਸਟੋਰੈਂਟ ਹੈ ਜੀ, 1-stop ਡੈਸਟੀਨੇਸ਼ਨ ਨਾਲ ਬਰਥਡੇ ਕੇਕ ਦੀ ਕਸਟਮ ਵੀ ਕਰਦੇ ਨੇ। ਜੇ ਤੁਸੀਂ ਕੈਟਰਿੰਗ ਕਰਵਾਉਣੀ ਹੋਵੇ ਤਾਂ ਹਰ ਤਰ੍ਹਾਂ ਦੇ ਈਵੈਂਟ ਦੇ ਲਈ ਪ੍ਰਬੰਧ ਹੈ ਜੀ। 7 ਦਿਨ ਓਪਨ ਨੇ, 11 ਵਜੇ ਤੋਂ ਲੈ ਕੇ 11 ਵਜੇ ਤੱਕ। ਜੇ ਮਨੋਹਰ ਦੀ ਤੁਸੀਂ ਸਪੈਸ਼ਲ ਵੈਜ ਥਾਲੀ ਨਹੀਂ ਟਰਾਈ ਕੀਤੀ ਤਾਂ ਜ਼ਰੂਰ ਟਰਾਈ ਕਰੋ, ਬਹੁਤ ਫੇਮਸ ਆ ਅਤੇ ਬਹੁਤ ਜ਼ਿਆਦਾ ਜਿਹੜਾ ਡਿਮਾਂਡਡ ਆ ਮਨੋਹਰ ਸਪੈਸ਼ਲ ਵੈਜ ਥਾਲੀ, ਜ਼ਰੂਰ ਟਰਾਈ ਕਰੋ ਜੀ। ਚਾਈਨੀਜ਼ ਵਰਾਇਟੀ ਦਾ ਹਰ ਇੱਕ ਤਰ੍ਹਾਂ ਦਾ ਫੂਡ ਇੱਥੇ ਮਿਲ ਜਾਂਦਾ। ਸਪੈਸ਼ਲ ਔਫਰ ਵੀ ਲੱਗੀ ਹੋਈ ਹੈ, 3.99 ਦੇ ਵਿੱਚ ਚਾਹ ਦੇ ਨਾਲ ਤੁਹਾਨੂੰ ਸਮੋਸੇ ਮਿਲ ਜਾਂਦੇ ਨੇ। 29.85 ਰੁਪਏ ਮਹੀਨਾ ਹਾਈਵੇ 'ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ। ਹਰ ਰੋਜ਼ ਹੋਮਮੇਡ ਸਵੀਟਸ ਡੇਲੀ ਫਰੈਸ਼ ਜਿਹੜੀਆਂ ਮਠਿਆਈਆਂ ਤਿਆਰ ਹੁੰਦੀਆਂ ਨੇ। ਹਾਇਰਿੰਗ ਵੀ ਕਰ ਰਹੇ ਨੇ ਇਸ ਟਾਈਮ, ਫੁੱਲ ਟਾਈਮ ਜਾਂ ਪਾਰਟ ਟਾਈਮ ਤੁਹਾਨੂੰ ਜੋਬ ਦੀ ਲੋੜ ਹੈ ਜਾਂ ਤੁਹਾਡੇ ਕਿਸੇ ਫਰੈਂਡ ਨੂੰ ਜੋਬ ਦੀ ਲੋੜ ਹੈ ਤਾਂ ਜ਼ਰੂਰ ਮਨੋਹਰ ਸਵੀਟ ਇੰਡੀਅਨ ਰੈਸਟੋਰੈਂਟ ਦੇ ਉੱਤੇ ਟਰਾਈ ਕਰ ਸਕਦੇ ਹੋ। ਤੁਸੀਂ 204-505-3417 'ਤੇ ਸੰਪਰਕ ਕਰ ਸਕਦੇ ਹੋ ਜਾਂ ਰੈਜ਼ਮੇ ਲੈ ਕੇ ਇਨ ਡੋਰ ਵੀ ਤੁਸੀਂ ਜਾ ਸਕਦੇ ਹੋ। 29.85 ਰੁਪਏ ਮਹੀਨਾ ਹਾਈਵੇ 'ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਰੈਜ਼ਮੇ ਲੈ ਕੇ, ਜਾਂ ਕਾਲ ਕਰ ਲਓ 204-505-3417 ਦੇ ਉੱਤੇ। ਆਟੋ ਗਲਾਸ ਸ਼ੋਪ ਦੀ ਲੋਕੇਸ਼ਨ 4381838 ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਤੇ ਟਾਊਨ ਆਟੋ ਬੋਡੀ ਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ, ਤੁਹਾਡੇ ਲਈ ਨਵੀਂ ਲੋਕੇਸ਼ਨ ਲੈ ਕੇ ਆਏ ਨੇ ਪ੍ਰੋ ਟਾਊਨ ਆਟੋ ਬੋਡੀ ਐਂਡ ਗਲਾਸ। ਬਿਲਕੁਲ ਜੀ, 146 ਇਜ਼ਾਬੇਲ ਸਟਰੀਟ ਦੇ 3204-421-1302 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਕਿਸੇ ਵੀ ਤਰ੍ਹਾਂ ਦਾ ਤੁਹਾਡਾ ਐਮ ਪੀ ਆਈ ਦਾ ਕਲੇਮ ਹੋਵੇ, ਹਰ ਤਰ੍ਹਾਂ ਦੇ ਕਲੇਮ ਨੂੰ ਹੈਂਡਲ ਕਰਦੇ ਨੇ, ਡਾਇਰੈਕਟ ਐਮ ਪੀ ਆਈ ਦੇ ਨਾਲ ਡੀਲ ਕਰਦੇ ਨੇ। ਬਸ ਤੁਸੀਂ ਵਿਜ਼ਿਟ ਕਰ ਲਓ, ਦੋਨੇ ਲੋਕੇਸ਼ਨਾਂ 'ਤੇ ਵਿਜ਼ਿਟ ਕਰ ਸਕਦੇ ਹੋ, ਚਾਹੇ ਐਕਸੀਡੈਂਟ ਕਲੇਮ ਹੋਵੇ, ਚਾਹੇ ਹੈਲਥ ਕਲੇਮ ਹੋਵੇ, ਚਾਹੇ ਗਲਾਸ ਕਲੇਮ ਹੋਵੇ, ਕਿਸੇ ਤਰ੍ਹਾਂ ਦਾ ਵੀ ਤੁਹਾਡਾ ਕਲੇਮ ਆ, ਬਸ ਤੁਸੀਂ ਵਿਜ਼ਿਟ ਕਰ ਲਓ ਐਮ ਪੀ ਆਈ ਦੇ ਨਾਲ, ਆਪੇ ਡਾਇਰੈਕਟ ਡੀਲ ਕਰਦੇ ਨੇ। ਜੇ ਤੁਹਾਡੇ ਕੋਲ ਰੈਂਟਲ ਗੱਡੀ ਵੀ ਇੰਸ਼ੋਰੈਂਸ ਵਿੱਚ ਇਨਕਲੂਡ ਨਹੀਂ ਹੈਗੀ, ਤਾਂ ਵੀ ਘਬਰਾਉਣ ਦੀ ਲੋੜ ਨਹੀਂ, ਤੁਹਾਡੀ ਜਿੰਨੇ ਦਿਨ ਵਾਸਤੇ ਗੱਡੀ ਰਿਪੇਅਰ ਹੋਊਗੀ ਉਨੇ ਦਿਨ ਵਾਸਤੇ ਆਪਣੀ ਗੱਡੀ ਯੂਜ਼ ਕਰਨ ਵਾਸਤੇ ਦੇ ਦੇਣਗੇ। ਬਸ ਸ਼ਰਤ ਇਹ ਹੈ ਕਿ ਤੁਸੀਂ ਰੇਡੀਓ ਧਮਾਲ ਦਾ ਰੈਫਰੈਂਸ ਦੇਣਾ। ਬਿਲਕੁਲ ਜੀ, ਜੇ ਤੁਸੀਂ ਰੇਡੀਓ ਧਮਾਲ ਦਾ ਰੈਫਰੈਂਸ ਦੋਗੇ, ਜਿੰਨੇ ਦਿਨ ਵਾਸਤੇ ਗੱਡੀ ਤੁਹਾਡੀ ਰਿਪੇਅਰ ਹੋ ਗਈ ਉਨੇ ਦਿਨ ਵਾਸਤੇ ਆਪਣੀ ਗੱਡੀ ਯੂਜ਼ ਕਰਨ ਵਾਸਤੇ ਦੇ ਦੇਣਗੇ। ਅਤੇ ਇਸ ਟਾਈਮ ਇਹਨਾਂ ਕੋਲ 3 ਪੁਜੀਸ਼ਨ ਵੀ ਨੇ ਜੋਬ ਦੇ ਲਈ, ਕਾਰ ਵਾਸ਼ ਲਈ ਇਹਨਾਂ ਨੂੰ ਹੈਲਪਰ ਚਾਹੀਦਾ, ਅਤੇ ਜੇ ਅਕਾਊਂਟਿੰਗ ਦਾ ਕਿਸੇ ਲੜਕੀ ਨੂੰ ਕੰਮ ਆਉਂਦਾ ਆ ਤਾਂ ਵਧੀਆ ਐਕਸਪੀਰੀਅੰਸ ਹੈਗਾ ਆ ਅਕਾਊਂਟਿੰਗ ਦੇ ਵਿੱਚ, ਤਾਂ ਡਾਇਰੈਕਟ ਤੁਸੀਂ ਵਿਜ਼ਿਟ ਕਰ ਸਕਦੇ ਹੋ ਟਾਊਨ ਆਟੋ ਬੋਡੀ 64 ਸਲਟਰ ਸਟਰੀਟ 'ਤੇ ਜਾ ਕੇ ਤੁਸੀਂ ਇੰਟਰਵਿਊ ਦੇ ਸਕਦੇ ਹੋ। ਅਤੇ ਟਾਊਨ ਕਾਰ ਰੈਂਟਲ ਜਿਹੜੀ ਸਾਊਥ ਦੇ ਵਿੱਚ ਇਹਨਾਂ ਦੀ ਲੋਕੇਸ਼ਨ ਆ, ਉੱਥੇ ਇੱਕ ਇਹਨਾਂ ਨੂੰ ਇੱਕ ਲੜਕੇ ਦੀ ਲੋੜ ਆ। ਜੇ ਤੁਸੀਂ ਜੋਬ ਲੈਣਾ ਚਾਹੁੰਦੇ ਹੋ ਤਾਂ ਵਿਜ਼ਿਟ ਕਰ ਸਕਦੇ ਹੋ, ਅਤੇ ਡਾਇਰੈਕਟ ਰੈਜ਼ਮੇ ਲੈ ਕੇ ਤੁਸੀਂ ਪਹੁੰਚ ਸਕਦੇ ਹੋ ਟਾਊਨ ਆਟੋ ਬੋਡੀ, ਜਾਂ ਕਾਲ ਕਰ ਲਓ 204-421-1300 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਇਹਦੇ ਨਾਲ ਨਾਲ ਦੱਸ ਦਈਏ, ਮੈਡੀਕੇਅਰ ਕਲੀਨਿਕ ਐਂਡ ਵਾਕ ਐਂਡ ਕਲੀਨਿਕ 'ਤੇ ਪੰਜਾਬੀ ਸਪੀਕਿੰਗ ਡਾਕਟਰ ਮਿਲ ਜਾਣਗੇ ਜੀ। ਤੁਹਾਨੂੰ ਨਵੇਂ ਪੇਸ਼ੈਂਟ ਵੀ ਲੈ ਰਹੇ ਨੇ, ਫਲੂ ਸ਼ੋਟ ਵੀ ਲੱਗਦੇ ਨੇ, ਫੈਮਿਲੀ ਮੈਡੀਸਨ ਦੇ ਲਈ ਤੁਹਾਨੂੰ ਕੋਈ ਵੀ ਸਰਵਿਸ ਚਾਹੀਦੀ ਹੈ, ਜਾਂ ਫੈਮਿਲੀ ਡਾਕਟਰ ਚਾਹੀਦਾ ਆ, 1287 ਜੈਫਰਸਨ ਅਵੈਨਿਊ ਦੇ ਉੱਤੇ ਸੰਪਰਕ ਕਰ ਸਕਦੇ ਹੋ 204-416-1139 ਦੇ ਉੱਤੇ, ਮੰਡੇ ਟੂ ਫਰਾਈਡੇ 9-5:30, ਸੈਟਰਡੇ 9-4, ਸੰਡੇ 9-1, ਅਤੇ ਫਾਰਮੈਸੀ ਵੀ ਕਲੀਨਿਕ ਦੇ ਅੰਦਰ ਆ, ਤੁਹਾਨੂੰ ਬਹੁਤ ਘੱਟ ਪ੍ਰਾਈਜ਼ ਦੇ ਵਿੱਚ ਜਿਹੜੀ ਮੈਡੀਸਨ ਪ੍ਰੋਵਾਈਡ ਕਰਦੇ ਨੇ। ਅਤੇ ਰਾਜਮੁੰਦਰ ਜੀ ਨਾਲ ਸੰਪਰਕ ਕਰ ਲਓ ਜੇ ਤੁਸੀਂ ਨਵੇਂ ਘਰ ਦੀ ਮੋਰਗੇਜ ਕਰਾਉਣੀ ਹੋਵੇ ਜਾਂ ਰੀਨਿਊ ਕਰਾਉਣਾ ਹੋਵੇ। 10 ਸਾਲ ਦਾ ਇਹਨਾਂ ਨੂੰ ਐਕਸਪੀਰੀਅੰਸ ਆ ਜੀ, ਰੈਜੀਡੈਂਟਲ ਅਤੇ ਕਮਰਸ਼ੀਅਲ ਮੋਰਗੇਜ ਦੇ ਮਾਹਿਰ ਨੇ। ਸਪੈਸ਼ਲ 204-963-9481 'ਤੇ ਸੰਪਰਕ ਕਰ ਸਕਦੇ ਹੋ ਤੁਸੀਂ। ਇਹਨਾਂ ਦੇ ਵਾਈਫ ਵੀ ਰੀਅਲ ਸਟੇਟ ਦਾ ਕੰਮ ਕਰਦੇ ਨੇ। ਜੇ ਤੁਸੀਂ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ ਜਾਂ ਖਰੀਦਣਾ ਚਾਹੁੰਦੇ ਹੋ ਤਾਂ ਰੁਪਿੰਦਰ ਮੁਦਰ ਜੀ ਨਾਲ ਸੰਪਰਕ ਕਰ ਸਕਦੇ ਹੋ 204-998-9481 ਦੇ ਉੱਤੇ ਸੰਪਰਕ ਕਰ ਸਕਦੇ ਹੋ। ਅਤੇ ਅੱਜ ਆਪਣੇ ਸਟੂਡੀਓ ਦੇ ਵਿੱਚ ਰਾਜਮਾਨ ਜੀ ਨੇ, ਅਤੇ ਬਹੁਤ ਸਾਰੇ ਟੋਪਿਕ ਨੇ ਜਿਨ੍ਹਾਂ ਉੱਤੇ ਆਪਾਂ ਗੱਲਬਾਤ ਕਰ ਰਹੇ ਹਾਂ। ਜੇ ਤੁਸੀਂ ਆਫਟਰ ਸ਼ੋਅ ਵੀ ਇਹਨਾਂ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ, ਕੋਈ ਪੋਲਿਸੀ ਰਿਵਿਊ ਕਰਾਉਣਾ ਚਾਹੁੰਦੇ ਹੋ, ਕਈ ਵਾਰੀ ਇੰਸ਼ੋਰੈਂਸ ਕਰਾ ਲੈਂਦੇ ਆਪਾਂ ਕਿਸੇ ਅਣਜਾਣ ਜਿਹੇ ਬੰਦੇ ਤੋਂ ਜਾਂ ਯਾਰ ਦੋਸਤ ਤੋਂ, ਪਤਾ ਨਹੀਂ ਹੁੰਦਾ ਕੀ ਇਹਦੇ ਵਿੱਚ ਹੈਗਾ, ਕਿਹੜੀਆਂ ਚੀਜ਼ਾਂ ਇਹਦੇ 'ਚ ਫੈਕਟਡ ਨੇ, ਕਿਹੜੀਆਂ ਨਹੀਂ ਨੇ। ਅਤੇ ਆਪਾਂ ਨੂੰ ਬਸ ਐਂ ਹੁੰਦਾ ਕਿ ਚੱਲ ਯਾਰ ਦੋਸਤ ਨੇ ਕਿਹਾ ਆ, ਇਹਨੇ ਨਵਾਂ ਨਵਾਂ ਕੰਮ ਸਿੱਖਿਆ ਆ, ਚੱਲ ਕੁਝ ਵਧੀਆ ਹੀ ਕੀਤਾ ਹੋਣਾ। ਪਰ ਕਈ ਵਾਰੀ ਬਾਅਦ 'ਚ ਆਪਾਂ ਨੂੰ ਐਂਡ 'ਤੇ ਪਤਾ ਲੱਗਦਾ ਜਦੋਂ ਉਸ ਪੋਲਿਸੀ ਨੂੰ ਆਪਾਂ ਲੋੜ ਪੈਂਦੀ ਆ ਕਿ ਨਹੀਂ ਇਹ ਤਾਂ ਇਹ ਚੀਜ਼ ਨੂੰ ਕਵਰ ਨਹੀਂ ਕਰ ਰਹੀ, ਪਰ ਤੁਸੀਂ ਲੱਖਾਂ ਡਾਲਰ ਬਚਾ ਸਕਦੇ ਹੋ ਆਪਣੀ ਪੋਲਿਸੀ ਰਿਵਿਊ ਕਰਾ ਕੇ। ਬਿਲਕੁਲ ਜੀ, ਉਹਦੇ ਲਈ ਫਿਰ ਤੁਸੀਂ ਰਾਜਮਾਨ ਜੀ ਨੂੰ ਆਫਟਰ ਸ਼ੋਅ ਕਾਲ ਕਰ ਸਕਦੇ ਹੋ 204-694-0731 ਦੇ ਉੱਤੇ ਤੁਸੀਂ ਰਾਜਮਾਨ ਜੀ ਦੇ ਨਾਲ ਗੱਲਬਾਤ ਕਰ ਸਕਦੇ ਹੋ। ਹੁਣ ਸ਼ੋਅ ਦੇ ਵਿੱਚ ਆਪਾਂ ਜੇ ਤੁਸੀਂ ਲਾਈਵ ਚੱਲਦੇ ਟੋਪਿਕ ਦੇ ਕਿਸੇ ਉੱਤੇ ਡਿਸਕਸ਼ਨ ਕਰਨਾ ਚਾਹੁੰਦੇ ਹੋ ਤਾਂ 204-780-8881 'ਤੇ ਰਾਜਮਾਨ ਜੀ ਦੇ ਨਾਲ ਗੱਲਬਾਤ ਕਰ ਸਕਦੇ ਹੋ। ਹਾਂਜੀ ਮਾਨ ਸਾਹਿਬ।
1: ਹਾਂਜੀ, ਥੈਂਕ ਯੂ ਜੀ। ਹੁਣ ਆਪਾਂ ਕਿਹੜੇ ਵਿਸ਼ੇ 'ਤੇ ਗੱਲ ਕਰਨੀ ਹੈ?
0: ਇੱਕ ਆਪਾਂ ਮਹਾਰਾਜਾ ਰਣਜੀਤ ਸਿੰਘ ਵਾਲਾ ਰਹਿੰਦਾ ਸੀਗਾ ਵਿਸ਼ਾ ਉਸ ਟਾਈਮ ਦੇ ਉੱਤੇ, ਆਪਣੇ ਨਸ਼ਿਆਂ ਵਾਲਾ ਬਹੁਤ ਐਕਸਟੈਂਡ ਹੋ ਗਿਆ ਸੀਗਾ, ਉਹ ਟੋਪਿਕ ਚੱਲ ਰਿਹਾ ਸੀਗਾ, ਪਰ ਉਹ ਰਹਿ ਗਿਆ ਸੀਗਾ ਆਪਣਾ। ਜੇ ਤੁਸੀਂ ਉਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਬਾਰੇ ਤੁਸੀਂ ਗੱਲ ਕਰਨੀ ਸੀਗੀ,
1: ਠੀਕ ਆ, ਆਪਾਂ ਕਰਦੇ ਸੀ ਉਹਦੇ ਵਿੱਚ ਨਾ, ਜਿਹੜੇ ਪੰਜਾਬ 'ਚ ਆਪਾਂ ਰਹਿੰਦੇ ਹਾਂ,
0: ਹਾਂਜੀ,
1: ਇਸ ਕੋਲ ਮੌਜੂਦਾ ਪੰਜਾਬ ਹੈ,
0: ਹਾਂਜੀ ਹਾਂਜੀ,
1: ਇੱਥੇ ਅੰਮ੍ਰਿਤਸਰ ਦੇ ਏਰੀਏ ਨੂੰ ਛੱਡ ਕੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਦੇ ਵੀ ਨਹੀਂ ਰਿਹਾ।
0: ਹਾਂਜੀ,
1: ਇੱਥੇ ਜਿੰਨਾ ਵੀ ਸੀ ਨਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ, ਤਿੱਬਤ ਤੋਂ ਲੈ ਕੇ ਬਹਾਵਲਪੁਰ ਤੱਕ,
0: ਹਾਂਜੀ,
1: ਸਤਲੁਜ ਦਰਿਆ ਤੋਂ ਲੈ ਕੇ,
0: ਹਾਂਜੀ,
1: ਤੇ ਪਰੇ ਮਤਲਬ ਵੀ ਖੈਬਰ ਦਰਾ ਤੱਕ ਸੀਗਾ ਤਕਰੀਬਨ, ਜਮਰੋਜ਼ ਤੱਕ ਸੀਗਾ ਇਹਦਾ ਰਾਜ। ਅਤੇ ਇਹ ਜਿਹੜਾ ਹੁਣ ਮੌਜੂਦਾ ਪੰਜਾਬ ਹੈ, ਇਹ ਜਿੱਦਾਂ 'ਚ ਜਿਹੜੇ ਆਪਣੇ ਜ਼ਿਲ੍ਹੇ ਹੈਗੇ ਅੰਮ੍ਰਿਤਸਰ ਨੂੰ ਛੱਡ ਕੇ ਅਤੇ ਥੋੜ੍ਹੇ ਜਿਹੇ ਹੋਰ ਇਲਾਕਿਆਂ ਨੂੰ ਛੱਡ ਕੇ ਜਿਹੜੇ ਸਤਲੁਜ ਦੇ ਵੈਸਟ ਵਾਲੇ ਪਾਸੇ ਹੈ, ਉਹਨਾਂ ਨੂੰ ਛੱਡ ਕੇ ਥੋੜ੍ਹੇ ਜਿਹੇ ਲੱਕੜ ਨੂੰ ਛੱਡ ਕੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਦੇ ਵੀ ਇੱਥੇ ਨਹੀਂ ਰਿਹਾ, ਖਾਸ ਕਰਕੇ ਮਾਲਵੇ ਦੀ ਧਰਤੀ 'ਤੇ।
0: ਹਾਂਜੀ,
1: ਕਿਉਂਕਿ ਜਦੋਂ ਮਤਲਬ ਵੀ ਇਹਦਾ ਇੱਕ ਜਰਨਲ ਸੀਗਾ, ਬਹੁਤ ਕਾਬਲ ਸੀਗਾ, ਹਰੀ ਸਿੰਘ ਨਲੂਏ ਨਾਲ ਦੀ ਕਾਬਲੀਅਤ ਰੱਖਦਾ ਸੀ ਮੂੰਹ ਕਮਜਾਉਂਦਾ, ਉਹਨੇ ਜਦੋਂ ਫਟਾਫਟ ਮਤਲਬ ਵੀ ਇਲਾਕੇ ਜਿੱਤੇ ਅਤੇ 10 ਮਿਸਲਾਂ ਉਹਨੇ ਇਕੱਠੀਆਂ ਕਰ ਲਈਆਂ, 10 ਮਿਸਲਾਂ ਇਕੱਠੀਆਂ ਹੋ ਗਈਆਂ।
0: ਹਾਂਜੀ,
1: ਅਤੇ 11ਵੀਂ ਇਹਨਾਂ ਦੀ ਆਪਦੀ ਸੀ, ਅਤੇ ਫੂਲਕੀਆ ਮਿਸਲ ਰਹਿ ਗਈ ਸੀ ਇਕੱਲੀ।
0: ਅੱਛਾ,
1: ਇਹ ਵੀ ਕਹਿੰਦੇ ਵੀ ਇਹ ਵੀ ਮਤਲਬ ਵੀ ਸਾਨੂੰ ਵੀ ਲੈ ਜਾਣਾ ਨਸ਼ੇ 'ਤੇ, ਮਤਲਬ ਵੀ ਜਦੋਂ ਦੂਜੀਆਂ ਮਿਸਲਾਂ ਨੂੰ ਨਾਰ ਲਾ ਗਿਆ ਅਸ, ਪਰ ਚੰਗ ਗੱਲ ਬਹੁਤ ਵਧੀਆ ਸੀ ਵੀ ਜੇ ਕਦੇ ਉਹ ਮਿਸਲਾਂ ਵੀ ਨਾਰ ਲ ਜਾਂਦੀਆਂ ਅਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਮਨਾ ਤੋਂ ਸ਼ੁਰੂ ਹੁੰਦਾ ਸੀ ਫਿਰ,
0: ਹੈ ਨਾ,
1: ਮਤਲਬ ਜਿਹੜਾ ਜੀਂਦ ਆ ਰਗਵਰ ਦਾ ਸਾਰੇ ਇਲਾਕੇ ਮਹਾਰਾਜਾ ਰਣਜੀਤ, ਅਤੇ ਜਿਹਨੇ ਦਿੱਲੀ ਨਾਲ ਜਾ ਲੱਗਦੀ ਸੀ ਹੱਦ।
0: ਹਾਂਜੀ,
1: ਪਰ ਉਹ ਹੋਇਆ ਕੀ ਕਿ ਉਹਨਾਂ ਨੂੰ ਆਪਣਾ ਲਾਲਚ ਕਹਿ ਲਓ, ਸਵਾਰਥ ਕਹਿ ਲਓ, ਡਰ ਕਹਿ ਲਓ, ਅਤੇ ਉਹ ਜਿੰਨੀਆਂ ਵੀ ਫੂਲਕੀਆਂ ਰਿਆਸ ਆਪਣਾ ਪਟਿਆਲਾ ਸੀ
0: ਹਾਂਜੀ
1: ਤੇ ਆਪਣਾ ਵਿੱਚ ਇਹਨਾਂ ਦੇ ਆਪਣਾ ਫਰੀਦਕੋਟ ਦੀ ਆ ਜਾਂਦੇ ਰਿਆਸਤ
0: ਉਹ
1: ਫੂਲਕਿਆਂ ਦੇ ਵਿੱਚ ਤਾਂ ਨਹੀਂ ਪਰ ਮਤਲਬ ਵੀ ਉਹ ਇਹਨਾਂ ਦੇ ਨਾਲ ਹੀ ਰਲ ਗਏ
0: ਹਾਂਜੀ
1: ਇਹਨਾਂ ਨੇ ਫਿਰ ਸਮਾਣੇ ਮੇਰੇ ਖਿਆਲ ਆਪਾਂ ਗੱਲ ਕੀਤੀ ਸੀ ਪਿਛਲੀ ਵਾਰੀ
0: ਹਾਂਜੀ
1: ਇਹਨਾਂ ਨੇ ਫਿਰ ਮੀਟਿੰਗ ਕੀਤੀ ਅੰਗਰੇਜ਼ਾਂ ਨਾਲ ਉੱਥੇ ਸੱਦੇ ਨੂੰ ਵੀ ਸਾਨੂੰ ਪ੍ਰੋਟੈਕਸ਼ਨ ਚਾਹੀਦੀ ਆ ਅਸੀਂ ਤੁਹਾਨੂੰ ਮਤਲਬ ਵੀ ਟੈਕਸ ਦੇਵਾਂਗੇ ਸਾਰਾ ਦਿਨ ਵੀ ਸਾਨੂੰ ਮਹਾਰਾਜਾ ਰਣਜੀਤ ਸਿੰਘ ਤੋਂ ਬਚਾਓ ਸਾਡੇ 'ਚ ਇੰਨੀ ਪਾਵਰ ਹੀ ਨਹੀਂ ਕਿ ਅਸੀਂ ਉਹਦੇ ਹਮਲੇ ਰੋਕ ਸਕੀਏ ਫਿਰ ਇਹਨੇ ਸੰਧੀ ਹੋਈ 1809 ਦੇ ਵਿੱਚ 1809 ਦੀ ਸੰਧੀ ਹੋਈ ਫਿਰ ਅੰਗਰੇਜ਼ਾਂ ਨਾਲ ਅਤੇ ਇੱਕ ਮਹਾਰਾਜਾ ਰਣਜੀਤ ਸਿੰਘ ਬਹੁਤ ਸਿਆਣਾ ਸੀ ਸ਼੍ਰੀ ਤਾਂ ਭਾਵੇਂ ਅਨਪੜ੍ਹ ਪਰ ਸਿਆਣਾ ਬਹੁਤ ਸੀ ਉਹਨੂੰ ਪਤਾ ਸੀ ਵੀ ਜੇ ਮੈਂ ਇਸ ਵੇਲੇ ਅੰਗਰੇਜ਼ਾਂ ਨਾਲ ਮੱਥਾ ਲਾਇਆ ਅਤੇ ਮੈਂ ਉਹ ਪੋਜੀਸ਼ਨ 'ਚ ਹੈ ਹੀ ਨਹੀਂਗਾ ਮਤਲਬ ਵੀ ਜਿਹੜਾ ਮਤਲਬ ਅਜੇ ਮਹਾਰਾਜਾ ਰਣਜੀਤ ਸਿੰਘ ਨੂੰ 10 ਕੁ ਸਾਲ ਹੀ ਹੋਏ ਸੀ ਮਤਲਬ ਵੀ ਆਪਣਾ ਹਕੂਮਤ ਹਾਲੀ ਨੂੰ
0: ਹਾਂਜੀ
1: ਉਹਨੇ ਫਿਰ ਸੰਧੀ ਕਰ ਲਈ ਵੀ ਮਤਲਬ ਵੀ ਠੀਕ ਹੈ ਵੀ ਸਤਲੁਜ ਦਰਿਆ ਸਤਲੁਜ ਤੋਂ ਪੱਛਮ ਵਾਲੇ ਪਾਸੇ ਮੈਂ ਚੜ੍ਹਦੇ ਵਾਲੇ ਪਾਸੇ ਤੁਸੀਂ ਉਹਦੇ ਵਿੱਚ ਸਾਰੀਆਂ ਫਿਰ ਜਿਹੜੀਆਂ ਰਿਆਸਤਾਂ ਇਹ ਉੱਧਰ ਰਹੀਆਂ ਸੀ ਅੰਗਰੇਜ਼ੀ ਰਿਆਸਤਾਂ 'ਚ ਫਿਰ ਉਹ ਰਾਜਿਆਂ ਨੂੰ ਅਪੁਆਇੰਟ ਕਰਦੇ ਸੀ ਫਿਰ ਲੰਮੀ ਚੌੜੀ ਕਹਾਣੀ ਹੈ ਫਿਰ ਜਿਹੜਾ ਆਪਣਾ ਨਾਭੇ ਵਾਲਾ ਰਾਜਾ ਸੀਗਾ ਇਹਦਾ ਤਾਂ ਖੋਹ ਵੀ ਲਿਆ ਸੀ ਰਾਜਭਾਗ ਮਤਲਬ ਇਹਦੇ ਇਲਜ਼ਾਮ ਲਾ ਕੇ ਪ੍ਰਦਮਨ ਸਿੰਘ ਨੂੰ ਜੇਲ੍ਹ ਜੂਲੀ ਭੇਜਤਾ ਸੀਗਾ ਕਾਫੀ ਲੰਮਾ ਚੌੜਾ
0: ਗੋਰਿਆਂ ਨੇ
1: ਹਾਂ ਅਤੇ ਨਾਭ ਪਟਿਆਲੇ ਨਾਲ ਬਣਦੀ ਰਹੀ ਇਹਦੀ ਹੈ ਨਾ ਅਤੇ ਬਾਕੀ ਜਿਹੜੀਆਂ ਰਿਆਸਤਾਂ ਸੀਗੀਆਂ ਉਹਨਾਂ ਨਾਲ ਮਤਲਬ ਵੀ ਸੁਲਾਹ ਸਫਾਈ ਰਹੀ ਐਂਡ ਤੱਕ ਆਪਣਾ ਖਾਸ ਕਰਕੇ ਮਹਾਰਾਜੇ ਪਟਿਆਲੇ ਜਿਹੜੀ ਪਟਿਆਲਾ ਰਿਆਸਤ ਸੀਗੀ ਇਹਨਾਂ ਨੇ ਬਹੁਤ ਵੱਡੀ ਭੂਮਿਕਾ ਨਿਭਾਈ ਇਹਦੇ ਵਿੱਚ ਕਿ ਮਤਲਬ ਵੀ ਇਹ ਜਿਹੜੀਆਂ ਰਿਆਸਤਾਂ ਜਿਹੜਾ ਮਾਝਾ ਮਾਲਵਾ ਦੁਆਬਾ ਇਹ ਨਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ 'ਚ ਜਾਵੇ ਇਹਦਾ ਬਹੁਤ ਵੱਡੀ ਭੂਮਿਕਾ ਸੀਗੀ ਇਹਨਾਂ ਦੀ ਕਿ ਮਤਲਬ ਇਹਨਾਂ ਨੇ ਹਮੇਸ਼ਾ ਹੀ ਮਤਲਬ ਵੀ ਆਪਾਂ ਨੂੰ ਅੰਗਰੇਜ਼ਾਂ ਸਾਥ ਦਿੱਤਾ ਅਤੇ ਜਿਹੜਾ ਸਿੱਖ ਰਾਜ ਸੀਗਾ ਉਹਦੀ ਵਿਰੋਧਤਾ ਕੀਤੀ ਹੈ ਨਾ ਅੱਜ ਵੀ ਜਦੋਂ ਹਾਸੀ ਹੁੰਦੀ ਹੈ ਜਦੋਂ ਵਾਰੀ ਵਾਰੀ ਇਹੋ ਜਿਹੇ ਮੁੱਖ ਮੰਤਰੀ ਬਣ ਜਾਂਦੇ ਆ ਜਾਂ ਉੱਚੇ ਅਹੁਦਿਆਂ 'ਤੇ ਜਾਂਦੇ ਹੈ ਨਾ ਵੀ ਯਾਰ ਲੋਕਾਂ ਨੇ ਜਾਂ ਤਾਂ ਇਤਿਹਾਸ ਪੜ੍ਹਿਆ ਨਹੀਂ ਜਾਂ ਲੋਕਾਂ ਨੂੰ ਮਤਲਬ ਵੀ ਇਹਨਾਂ ਬਾਰੇ ਪਤਾ ਨਹੀਂ ਜਾਂ ਲੋਕ ਕੁਛ ਕਹਿਣਾ ਨਹੀਂ ਚਾਹੁੰਦੇ ਵੀ ਚਲੋ ਠੀਕ ਹੈ ਨਾ ਇੱਕ ਕਿੱਡੀ ਵੱਡੀ ਮਤਲਬ ਵੀ ਪੰਜਾਬੀਆਂ ਨਾਲ ਜਾਂ ਸਿੱਖ ਰਾਜ ਨਾਲ ਅਤੇ ਅੱਜ ਹੀ ਉਹ ਕਹਿੰਦੇ ਜੀ ਅਸੀਂ ਸਾਡੀ ਸਰਕਾਰ ਬਣਾ ਦਿਓ ਅਤੇ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇਵਾਂਗੇ ਉਹ ਭਲੇ ਮਾਨਸੋ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ

0: ਸਿੰਦਰ ਰਾਜ ਯਾਦ ਆਉਂਦਾ। ਮਤਲਬ ਕਈ ਵਾਰ ਨਾ ਕਈ ਗੱਲਾਂ ਦੇ ਵਿੱਚ ਨਾ ਮਤਲਬ ਵੀ ਹਾਸੋ ਵੀ ਨਹੀਂ ਜਾਂ ਗੱਲਾਂ ਮਤਲਬ ਵੀ ਸਾਡੇ ਜਿਹੜੇ ਲੀਡਰ ਆ ਉਹ ਕਰ ਜਾਂਦੇ ਆ, ਉਹ ਇਹ ਨਹੀਂ ਸੋਚਦੇ ਵੀ ਤਾਂ ਪਿਛੋਕੜ ਕੀ ਹੈ, ਹੈਨਾ ਵੀ ਪਿਛੋਕੜ ਕੀ ਹੈ, ਮਹਾਰਾਜਾ ਰਣਜੀਤ ਸਿੰਘ ਨੂੰ ਅਸੀਂ ਕਿਉਂ ਮਤਲਬ ਪੱਛਮ ਵਾਲੇ ਪਾਸੇ ਧੱਕਤਾ, ਕਿਉਂ ਨਹੀਂ ਅਸੀਂ ਉਹਨੂੰ ਜਮੁਨਾ ਤੱਕ ਆਉਣ ਦਿੱਤਾ, ਕਿਉਂ ਨਹੀਂ ਅਸੀਂ ਦਿੱਲੀ ਤੱਕ ਆਉਣ ਦਿੱਤਾ, ਉਹ ਗੱਲ ਕੁਛ ਹੋਰ ਹੀ ਹੋਣੀ ਸੀ। ਹੋ ਸਕਦਾ ਮਤਲਬ ਵੀ ਹਿੰਦੁਸਤਾਨ ਨੂੰ ਉਹ ਇੰਨਾ ਚਿਰ ਨਾ ਗੁਲਾਮ ਰਹਿੰਦਾ, ਖਾਸ ਕਰਕੇ ਪੰਜਾਬ ਨੂੰ ਨਾ ਗੁਲਾਮੀ ਝੱਲਣੀ ਪੈਂਦੀ, ਜੇ ਕਦੇ ਮਤਲਬ ਸਾਰਿਆਂ ਦਾ ਸਾਥ ਇਕੱਠਾ ਹੁੰਦਾ ਤੇ ਪਤਾ ਨਹੀਂ ਇਤਿਹਾਸ ਕੀ ਹੋਣਾ ਸੀ, ਜਾਂ ਫਿਰ ਮਤਲਬ ਵੀ ਕੁਦਰਤ ਨੂੰ ਮਨਜ਼ੂਰ ਹੀ ਸੀ ਹਨਾ, ਮਤਲਬ ਵੀ ਕਿ ਮਤਲਬ ਵੀ ਇਹ ਗੁਲਾਮੀ ਦਾ ਸੰਤਾਪ ਹੈ ਜਿਹੜੇ ਝੱਲਣੇ ਝੱਲਣਾ, ਸ਼ਹੀਦੀਆਂ ਜਿਹੜੀਆਂ ਹੋਈਆਂ ਕਿੰਨੇ ਮਤਲਬ ਵੀ ਸਿੱਖਾਂ ਦੀਆਂ 90% ਤੱਕ 80-85% ਤੱਕ ਸਿੱਖ ਫਾਸੀਆਂ 'ਤੇ ਚੜ੍ਹੇ, ਜੇਲ੍ਹਾਂ 'ਚ ਗਏ ਹਨਾ, ਈਵਨ ਇੱਥੋਂ ਕੈਨੇਡਾ ਤੋਂ ਛੱਡ ਛੱਡ ਕੇ ਵੀ ਜਿਹੜੇ ਗਦਰੀ ਬਾਬੇ ਹੈ ਉਹ ਵੀ ਜਾ ਕੇ, ਕਰਤਾਰ ਸਿੰਘ ਸਰਾਭਾ ਵੀ ਇੱਥੋਂ ਗਿਆ ਸੀ, ਅਮੈਰੀਕਾ 'ਚ ਗਿਆ ਸੀਗਾ, ਹੈ ਨਾ, ਹੋਰ ਕਿੰਨੇ ਮਤਲਬ ਜਿਹੜੇ ਸਿੱਖ ਆ, ਜਿਹੜਾ ਬਲਵੰਤ ਸਿੰਘ ਹੁੰਦਾ ਸੀ ਆਪਣਾ ਪਹਿਲਾ ਜਿਹੜਾ ਗ੍ਰੰਥੀ ਸੀਗਾ ਖਾਲਸਾ ਦਵਾਨ ਸੋਸਾਇਟੀ ਦਾ, ਰਾਸ ਵਾਲੇ ਗੁਰਦੁਆਰੇ ਦਾ, ਉਹਨੂੰ ਉਹ ਵੀ ਫਸ ਉਹਨੂੰ ਵੀ ਫਸੀ ਲੱਗੀ ਸੀ, ਇੱਥੋਂ ਇੱਥੋਂ ਇੱਥੋਂ ਗਏ ਸੀ ਗਦਰ ਮਚਾਉਣ, ਵੀ ਮਤਲਬ ਆਪਾਂ ਬਗਾਵਤ ਕਰਕੇ ਜਾ ਕੇ ਇਹਨਾਂ ਦੇ ਫਿਰ ਹਥਿਆਰ ਦੂਰ ਫੜੇ ਗਏ ਵਿੱਚੋਂ, ਮਤਲਬ ਕਿਸੇ ਨੇ ਮੁੱਖ ਵੀ ਕਰਤੀ, ਇਹ ਵੀ ਕਰਤਾਰ ਸਿੰਘ ਸਰਾਭਾ ਇਹ ਸਾਰੇ ਵਿੱਚੋਂ ਫੜੇ ਗਏ ਸੀਗੇ, ਹੈ ਨਾ, ਆਪਣਾ ਇਹ ਕਈਆਂ ਤਾਂ ਆਪਾਂ ਕਾਲੇ ਪਾਣੀ ਸਜ਼ਾ ਹੋਊਗੀ, ਕਈਆਂ ਨੂੰ ਫਾਸੀ ਦੀ ਸਜ਼ਾ ਹੋਊਗੀ, ਅਤੇ ਕਾਫੀ ਬੰਦਿਆਂ ਨੂੰ ਇੱਥੇ ਵਰਮਾ 'ਚ ਇੱਧਰ ਰੋਕਿਆ ਗਿਆ ਸੀ, ਮੈਂਡਲੇ ਦੀ ਜੇਲ੍ਹ ਦੇ ਵਿੱਚ ਵੀ ਬੰਦੇ ਆਪਣੇ ਬਹੁਤ ਕੈਦ 'ਚ ਆਏ, ਇੱਥੇ ਵੀ ਕਾਫੀ ਫਾਂਸੀਆਂ ਹੋਈਆਂ, ਲੰਮਾ ਚੌੜਾ ਇਤਿਹਾਸ ਹੈ ਮਤਲਬ ਜੇ ਆਪਾਂ ਇਹਦੇ 'ਤੇ ਗੱਲ ਕਰੀਏ ਨਾ, ਅਤੇ ਇਹ ਇਤਿਹਾਸ ਪੜ੍ਹਨਾ ਚਾਹੀਦਾ ਹਰ ਇੱਕ ਬੰਦੇ ਨੂੰ, ਇਹ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ, ਖਾਸ ਕਰਕੇ ਮਤਲਬ ਜਿਹੜਾ ਇਹ ਸਮਾਂ ਸੀ 1849 ਤੋਂ ਲੈ ਕੇ 1947 ਤੱਕ ਜਿਹੜਾ ਇਤਿਹਾਸ ਆ ਪੰਜਾਬ ਦਾ, ਹਰ ਇੱਕ ਬੰਦੇ ਨੂੰ ਪੜ੍ਹਨਾ ਚਾਹੀਦਾ, ਅਤੇ ਕਿਵੇਂ ਸਾਡੇ ਬੰਦੇ ਮਤਲਬ ਆਪਣਾ ਕੈਨੇਡਾ 'ਚ ਆਉਣੇ ਸ਼ੁਰੂ ਹੋਏ, ਕਿਵੇਂ ਸਾਡੇ ਬੰਦਿਆਂ ਨੇ ਕਾਮਾ ਗਾਟਾ ਮੋੜਿਆ ਗਿਆ, ਕਿਵੇਂ ਇੱਥੇ ਡਿਸਕ੍ਰੀਮੀਨੇਸ਼ਨ ਹੋਈ, ਕਿੱਥੇ ਕਿਵੇਂ ਗੋਰੇ ਦਾ ਮੇਵਾ ਭਾਈ ਮੇਵਾ ਸਿੰਘ ਨੇ ਕਤਲ ਕੀਤਾ ਉਸ ਨੂੰ, ਮਤਲਬ ਵੀ ਹਾਪਕਿੰਸਨ ਨੂੰ, ਕਿਵੇਂ ਉਹ ਸਾਡੇ ਮਤਲਬ ਆਪਣੇ ਨਫ਼ਰਤ ਕਰਦਾ ਸੀ, ਕਿਵੇਂ ਉਹ ਸਾਡੇ ਲੋਕਾਂ ਨੂੰ ਕੈਨੇਡਾ 'ਚੋਂ ਕੱਢ ਕੇ ਅਤੇ ਹੋਰ ਹੀ ਇੱਕ ਕੰਟਰੀ ਸੀਗਾ ਉੱਥੇ ਉਸ ਕਹਿੰਦੇ ਵੀ ਉੱਥੇ ਚਲੇ ਜਾਣ, ਮਤਲਬ ਵੀ ਕਿੰਨੇ ਮਤਲਬ ਵੀ ਕਾਲੇ ਕਾਨੂੰਨ ਬਣਾਏ, ਕਿ ਜਿਹੜੇ ਬੰਦੇ ਆ ਸਕਦੇ ਪੰਜਾਬ ਤੋਂ ਬੜੇ ਕਾਨੂੰਨ ਬਣਾਏ, ਕਿ ਜਿਹੜੇ ਬੰਦੇ ਆ ਸਕਦੇ ਪੰਜਾਬ ਤੋਂ ਸਿੱਧੇ ਆ ਸਕਦੇ ਹੈ, ਟੁੱਟਵਾਂ ਜਹਾਜ਼ ਲੈ ਕੇ ਨਹੀਂ ਆ ਸਕਦੇ, ਕਿੱਡੀ ਵੱਡੀ ਪਾਬੰਦੀ ਸੀ ਨਾ, ਫਿਰ ਇਹ ਸੀਗਾ ਵੀ ਕੱਲੇ ਜਿਹੜੇ ਜੈਂਟਸ ਆ ਬੰਦੇ ਆ ਕੰਮ ਕਰਨ ਥਰੂ ਹੋ ਸਕਦੇ ਆ, ਇਹਨਾਂ ਨਾਲ ਪਰਿਵਾਰ ਨਹੀਂ ਆ ਸਕਦੇ, ਲੇਡੀਜ਼ ਨਹੀਂ ਆ ਸਕਦੀਆਂ, ਮਤਲਬ ਵੂਮੈਨ ਨਹੀਂ ਆ ਸਕਦੀਆਂ, ਇਹਨਾਂ ਕੋਲ ਵੋਟ ਦਾ ਹੱਕ ਕੋਈ ਨਹੀਂ ਸੀਗਾ, ਬੜਾ ਲੰਮਾ ਚੜ੍ਹਾ ਇਤਿਹਾਸ ਹੈ ਜੇ ਆਪਾਂ ਇਹਦੇ ਗੱਲ ਕਰੀਏ, ਅਤੇ ਮਤਲਬ ਵੀ ਪਰ ਹਰ ਇੱਕ ਬੰਦੇ ਨੇ ਪੜ੍ਹਨਾ ਚਾਹੀਦਾ, ਮਤਲਬ ਪ੍ਰੋਫੈਸਰ ਗਿਆਨੀ ਕੇਸਰ ਸਿੰਘ ਦੀਆਂ ਕਿਤਾਬਾਂ ਲਿਖੀਆਂ ਇਹਦੇ ਉੱਤੇ, ਕਾਫੀ 7-8 ਕਿਤਾਬਾਂ, ਮੈਂ ਹਰੇਕੇ ਵਾਰੀ ਭੁੱਲ ਜਾਣਾ, ਮੈਂ ਵੀ ਬੇਨਤੀ ਕਰ ਰਿਹਾ ਸੀ ਪਲੀਜ਼ ਜਿਹੜੇ 10-15 ਸਾਲ ਤੋਂ ਮੈਥੋਂ ਮੈਥੋਂ ਕਿਤਾਬਾਂ ਲੈ ਕੇ ਗਿਆ ਮੇਰੇ ਘਰ ਵਾਲੀ ਲਾਇਬ੍ਰੇਰੀ 'ਚੋਂ, ਜਿਹਦੇ ਜਿਹਦੇ ਕੋਲ ਪਈਆਂ ਜੇ ਤੁਸੀਂ ਪੜ੍ਹ ਲਈਆਂ ਪਲੀਜ਼ ਮੋੜ ਜਿਓ, ਮੇਰੇ ਕੋਲ ਬਹੁਤ, ਮੇਰੇ ਕੋਲ 400-500 ਕਿਤਾਬ ਸੀਗੀ ਜਿਹੜੇ ਕਿ ਹੁਣ ਥੋੜ੍ਹੀਆਂ ਹੀ ਰਹਿ ਗਈਆਂ, ਮਤਲਬ 100-150 ਕਿਤਾਬ ਰਹਿ ਗਈ, ਹੈ ਨਾ, ਬਹੁਤ ਬਹੁਤ ਬੁੱਕਸ ਸੀਗੀਆਂ ਮੇਰੇ ਕੋਲ, ਅਤੇ ਉਹ ਮਤਲਬ ਵੀ ਜਿਹੜਾ ਵੀ ਲੈ ਜਾਂਦਾ ਸੀ ਵੀ ਹਫ਼ਤੇ ਨੂੰ ਮੋੜ ਦੂੰ, ਦੱਸ ਦਿੰਦੇ ਕਈ ਤਾਂ 10-10 15-15 ਸਾਲ ਹੋ ਗਏ, 20 ਸਾਲ ਵੀ ਹੋ ਗਏ ਹੋਣਗੇ ਕਿਤਾਬਾਂ ਗਈਆਂ ਨੂੰ, ਅਤੇ ਮੈਂ ਮਤਲਬ ਵੀ ਹਰੇਕੇ ਵਾਰੀ ਬੇਨਤੀ ਕਰਨੀ ਭੁੱਲ ਜਾਂਦਾ, ਅਤੇ ਹੁਣ ਨਾ ਮੈਂ ਦੋਨੇ ਹੱਥ ਬੰਨ ਕੇ ਬੇਨਤੀ ਕਰਦਾ, ਪਲੀਜ਼ ਜਿਹਨਾਂ ਕੋਲ ਵੀ ਉਹ ਬੁੱਕਸ ਪਈਆਂ ਗਿਆਨੀ ਕੇਸਰ ਸਿੰਘ ਦੀਆਂ ਲਿਖੀਆਂ, ਜਾਂ ਸਿੱਖ ਇਤਿਹਾਸ ਕਿਵੇਂ ਬਣਿਆ, ਸਿੱਖ ਇਤਿਹਾਸ ਕਿਵੇਂ ਗਿਆ, ਉਹ ਮੈਥੋਂ ਬੁੱਕਸ ਲੈ ਕੇ ਗਏ ਆ, ਜਾਂ ਬਹੁਤ ਵਧੀਆ ਵਧੀਆ ਨਾਵਲ ਲੈ ਕੇ ਗਏ ਆ, ਆਪਣਾ ਆਪਣਾ ਕਮਲ ਦੇ, ਜਾਂ ਮਤਲਬ ਆਪਣਾ ਗੁਰਦਿਆਲ ਸਿੰਘ ਦੇ, ਜਾਂ ਆਪਣਾ ਨਾਨਕ ਸਿੰਘ ਜੀਆਂ ਦੇ, ਮਤਲਬ ਜਿਹੜੇ ਵੀ ਮਤਲਬ ਮੇਰੇ ਨਾਲ ਨਾਵਲ ਲੈ ਕੇ ਗਏ ਉਹਨੇ ਪੜ੍ਹ ਲਏ ਹੋਣਗੇ, ਅਤੇ ਪਲੀਜ਼ ਜੇ ਮੈਨੂੰ ਵਾਪਸ ਕਰ ਜਿਓ, ਜੇ ਤੁਸੀਂ ਅੱਧ ਵਿਚੱਧ ਵੀ ਵਾਪਸ ਕਰਦੇ ਵਿੱਚੋਂ, ਹੈ ਨਾ, 200-250 ਬੁੱਕ ਮੇਰੀ ਬਾਹਰ ਗਈ ਵੀ ਹੈ, ਵੀ ਉਹਦੇ ਵਿੱਚੋਂ ਤੁਸੀਂ ਮੈਨੂੰ ਅੱਧੀਆਂ ਵੀ ਦੇ ਜਿਓ ਤਾਂ ਵੀ ਤੁਹਾਡਾ ਬਹੁਤ ਮਿਹਰਬਾਨੀ ਹੋਊਗੀ,
1: ਬਿਲਕੁਲ,
0: ਕਿਉਂਕਿ ਜਦੋਂ ਹੁਣ ਮੈਂ ਕਿਤਾਬ ਭਾਲਦਾ ਪੜ੍ਹਨ ਨੂੰ, ਉਹ ਮੈਨੂੰ ਲੱਭਦੀ ਨਹੀਂ, ਫਿਰ ਮੇਰੇ ਯਾਦ ਆਉਂਦੀ ਆ ਸੱਚੇ ਤਾਂ ਕੋਈ ਲੈ ਗਿਆ ਸੀ, ਹੈ ਨਾ, ਮਤਲਬ ਮਤਲਬ ਵੀ ਦੇਖੋ ਜੇ ਤੁਸੀਂ ਕਿਤਾਬਧਾਰੀ ਲੈ ਕੇ ਜਾਂਦੇ ਹੋ, ਹੁਣ ਤਾਂ ਆਪਣੇ ਸਿੱਖ ਸਟੇਟਮੈਂਟੋ ਗੁਰਦੁਆਰੇ ਵਿੱਚ ਬਹੁਤ ਵੱਡੀ ਲਾਇਬ੍ਰੇਰੀ ਹੈ,
1: ਹਾਂਜੀ,
0: ਅਤੇ ਉੱਥੇ ਬਹੁਤ ਬੁੱਕਸ ਪਈਆਂ ਸਭ, ਜਿਹੜੀਆਂ ਕਿਤਾਬਾਂ ਮੈਂ ਨਾ ਲਏ ਹੋ ਸਕਦਾ ਉੱਥੇ ਵੀ ਇਹ ਪਈਆਂ ਹੁਣ, ਅਤੇ ਤੁਸੀਂ ਇਹ ਬੁੱਕਸ ਲੈ ਕੇ ਨਾ ਪੜ੍ਹਿਆ ਕਰੋ, ਇਹ ਪੜ੍ਹੇ ਤਾਂ ਤੁਹਾਨੂੰ ਉੱਥੋਂ ਜਾਣਕਾਰੀ 'ਚ ਵਾਧਾ ਹੁੰਦਾ ਵੀ ਮਤਲਬ ਵੀ ਅੱਜ ਤੋਂ 100 ਸਾਲ ਪਹਿਲਾਂ ਪੰਜਾਬ 'ਚ ਕੀ ਹੋਇਆ, ਠੀਕ ਹੈ ਨਾ, ਜਾਂ ਅੱਜ ਤੋਂ 150 ਸਾਲ ਪਹਿਲਾਂ ਪੰਜਾਬ 'ਚ ਕੀ ਹੋਇਆ, ਉਹਦੇ ਨਾਲ ਤੁਹਾਡੀ ਮਤਲਬ ਜਾਣਕਾਰੀ 'ਚ ਬਹੁਤ ਵਾਧਾ ਹੁੰਦਾ, ਤਾਂ ਕਿ ਤੁਸੀਂ ਫਿਰ ਮਤਲਬ ਵੀ ਤੁਸੀਂ ਆਪਣੇ ਬੱਚਿਆਂ ਨੂੰ ਮਤਲਬ ਆਪਣੀ ਕੌਮ ਨੂੰ ਤੁਸੀਂ ਖੁੱਲ੍ਹ ਕੇ ਦੱਸ ਸਕਦੇ ਹੋ ਵੀ ਭਾਈ ਮਤਲਬ ਵੀ ਇਹ ਫਲਾਣੇ ਰਾਈਟਰ ਨੇ ਆਹ ਲਿਖਿਆ, ਫਲਾਣੇ ਇਤਿਹਾਸਕਾਰ ਨੇ ਆਹ ਲਿਖਿਆ, ਅਤੇ ਆਹ ਬੁੱਕਸ ਆ ਜਿਹੜੀ ਪੜ੍ਹੋ, ਹੈ ਨਾ, ਜੇ ਜੇ ਤੁਸੀਂ ਪੜ੍ਹਨ ਦੀ ਆਦਤ ਪਾ ਲੈਂਦੇ ਹੋ ਆਦਤ ਹੀ ਪਾਉਣ ਦੀ ਹੁੰਦੀ ਹੈ, ਮਤਲਬ ਥੋੜੀ ਇੱਕ ਵਾਰ ਪੜ੍ਹਨ ਦੀ ਆਦਤ ਪੈ ਗਈ ਨਾ, ਫਿਰ ਤੁਸੀਂ ਇਹਦੀ ਵੀ ਅਡਿਕਟਡ ਹੋ ਜਾਂਦੇ।

0: ਪਰ ਹੁਣ ਸਾਡੀ ਗੱਲ ਸਾਡੀ ਪ੍ਰੋਬਲਮ ਹੈ ਕਿ ਅਸੀਂ ਅਡਿਕਟ ਹੋਏ ਹਾਂ ਇਹਦੇ 'ਤੇ ਆਪਣੇ ਕੀ ਆ ਆਹ ਯੂਟਿਊਬ ਚੱਲਦੀ ਹੈ ਕੀ ਚੱਲਦੀ ਆ ਵਟਸਐਪ ਚੱਲਦਾ ਹੈ ਫੋਨ ਹੈ ਹੈਨਾ ਮਤਲਬ ਵੀ ਬੱਚਿਆਂ ਨੂੰ ਵੀ ਅਡਿਕਟਡ ਕਰ ਛੱਡਿਆ ਸੀ ਹੈਨਾ ਇਸ ਪਾਸੇ ਪਾਸਾ ਵੱਟਣਾ ਚਾਹੀਦਾ ਬੱਚਿਆਂ ਨੂੰ ਵੀ ਬੁੱਕਸ ਪੜ੍ਹਨ ਵੱਲ ਲਾਓ ਆਪ ਵੀ ਬੁੱਕਸ ਪੜ੍ਹੋ ਇਹਦਾ ਖੜਾ ਛੱਡੋ ਜਿੰਨੀਆਂ ਵੀ ਤੁਸੀਂ ਇੱਕ ਵਾਰ ਤੁਹਾਨੂੰ ਆਦਤ ਪੈ ਗਈ ਨਾ ਕੋਈ ਕਿਸੇ ਚੰਗੀ ਬੁੱਕ ਪੜ੍ਹਨ ਦੀ ਫਿਰ ਤੁਹਾਡੀ ਆਦਤ ਇੰਨੀ ਵਧੀਆ ਤੁਹਾਡਾ ਹਰ ਰੋਜ਼ ਜੀ ਕਰਦਾ ਵੀ ਘੰਟਾ ਦੋ ਘੰਟੇ ਮੈਂ ਬੁੱਕ ਪੜ੍ਹਾਂ ਹੈਨਾ ਜਦੋਂ ਤੁਹਾਨੂੰ ਟਾਈਮ ਮਿਲਦਾ ਤੁਸੀਂ ਮੋਦੀ ਇਹੋ ਜਿਹੀਆਂ ਬੁੱਕਸ ਪੜ੍ਹ ਕੇ ਪੜ੍ਹਿਆ ਕਰੋ ਹੈਨਾ ਅਤੇ ਉਸਦਾ ਸਿੱਖ ਸਟੇਡੀ ਮੈਂਟਰ ਦੀ ਬਹੁਤ ਵੱਡੀ ਲਾਇਬ੍ਰੇਰੀ ਉੱਥੇ ਮੇਰੇ ਖਿਆਲ ਸਾਰੀਆਂ ਬੁੱਕਸ ਹੋਣਗੀਆਂ ਤਕਰੀਬਨ ਅਤੇ ਉਹਨਾਂ ਕੋਲ ਕਈ ਹਜ਼ਾਰ ਬੁੱਕਸ ਹੈਗੀਆਂ ਇਸ ਵੇਲੇ ਬਹੁਤ ਵੱਡੀ ਲਾਇਬ੍ਰੇਰੀ ਆ
1: ਓਕੇ
0: ਅਤੇ ਮੈਂ ਵੀ ਉਹਨਾਂ ਦਿੱਤੀਆਂ ਮਤਲਬ 50-60 ਬੁੱਕਸ ਮੈਂ ਵੀ ਦਿੱਤੀਆਂ ਡੋਨੇਟ ਕੀਤੀਆਂ ਅਤੇ ਪਰ ਕਾਫੀ ਮਤਲਬ ਵੀ ਉੱਥੋਂ ਬੁੱਕਸ ਲੈ ਕੇ ਨਾ ਲਾਇਬ੍ਰੇਰੀ 'ਚੋਂ ਪੜ੍ਹਨੀ ਚਾਹੀਦੀ ਹੈ ਭਾਵੇਂ ਉੱਥੇ ਬੈਠ ਕੇ ਪੜ੍ਹ ਲਓ ਗੁਰਦੁਆਰੇ ਜਾਂਦੇ ਹੋ ਤਾਂ ਘੰਟਾ ਪੜ੍ਹਨ ਵਾਸਤੇ ਵੀ ਕੱਢ ਲਿਆ ਕਰੋ
1: ਹੈਨਾ
0: ਅਤੇ ਇਹ ਨਾ ਕਰਿਆ ਕਰੋ ਕਿ ਮਤਲਬ ਗੁਰਦੁਆਰੇ ਜਾਣਾ ਬਸ ਬਸ ਇੱਕ ਮਹਾਰਾਜ ਨੂੰ ਮੱਥਾ ਟੇਕਿਆ ਦੇਖ ਲਈ ਲੰਗਰ ਛਕ ਅਤੇ ਘਰ ਆ ਗਏ ਐਂ ਨਾ ਕਰਿਆ ਕਰੋ ਹੈ ਨਾ
1: ਬਿਲਕੁਲ
0: ਮਤਲਬ ਵੀ ਗੁਰਦੁਆਰੇ ਜਾਣਾ ਤਾਂ ਹੋਰ ਵੀ ਲਾਹਾ ਲੈ ਲਿਆ ਕਰੋ ਐਡੀ ਵੱਡੀ ਲਾਇਬ੍ਰੇਰੀ ਉੱਥੋਂ 4 ਕਿਤਾਬਾਂ ਹੀ ਲੈ ਲਓ ਦੋ ਕਿਤਾਬਾਂ ਲੈ ਲਓ ਪੜ੍ਹ ਲਓ
1: ਬਿਲਕੁਲ
0: ਹਫ਼ਤੇ ਪਿੱਛੋਂ ਮੁੜਿਆ ਦੋ ਹਫ਼ਤੇ ਬਾਅਦ ਮੁੜਿਆ ਉਹਨਾਂ ਕੋਲ ਤਾਂ ਰੈਕੋਰਡ ਹੁੰਦਾ ਸਾਰਾ ਸਿੱਖ ਸਟੇਟਮੈਂਟ ਉਹਦੇ ਜਿਹੜੀ ਆਪਣਾ ਲਾਇਬ੍ਰੇਰੀ ਲਾਇਬ੍ਰੇਰੀ ਦੀ ਕਮੇਟੀ ਹੈ ਲਾਇਬ੍ਰੇਰੀਅਨ ਹੈ ਉਹਨਾਂ ਕੋਲ ਸਾਰੀ ਮਤਲਬ ਵੀ ਇਨਫੋਰਮੇਸ਼ਨ ਹੈ ਵੀ ਕਿਹੜਾ ਬੰਦਾ ਕਦੋਂ ਕਿਹੜੀ ਕਿਤਾਬ ਲੈ ਕੇ ਗਿਆ ਫਿਰ ਉਹ ਫੋਨ ਵੀ ਕਰ ਲੈਂਦੇ ਭਾਈ ਤੈਨੂੰ ਮਹੀਨਾ ਹੋ ਗਿਆ ਕਿਤਾਬ ਮੁੜ ਕੇ ਨਹੀਂ ਗਿਆ ਕਿ ਪੜ੍ਹੀ ਨਹੀਂ ਹਜੇ ਹੈ ਨਾ ਇਹ ਬਹੁਤ ਵਧੀਆ ਗੱਲ ਹੈ ਜਿਹੜਾ ਸਾਰਾ ਰਿਕਾਰਡ ਰੱਖਿਆ ਹੋਇਆ ਮੇਰੇ ਕੋਲ ਵੀ ਥੋੜ੍ਹਾ ਜਿਹਾ ਰਿਕਾਰਡ ਰੱਖਿਆ ਹੁੰਦਾ ਤਾਂ ਮੇਰੀ 300-400 ਕਿਤਾਬ ਬੁੱਕ ਵੱਜ ਜਾਣੀ ਸੀ
1: ਤੁਹਾਨੂੰ ਇੱਕ ਰਜਿਸਟਰ ਲਾਉਣਾ ਚਾਹੀਦਾ ਸੀਗਾ
0: ਹਾਂ ਬਿਲਕੁਲ ਪਾਪਾ ਤੂੰ ਪਤਾ ਹੀ ਨਹੀਂ ਸੀ ਹੈ ਨਾ ਬਾਬੂ ਸਿੰਘ ਮਾਨ ਦੀਆਂ ਲਿਖੀਆਂ ਮੇਰੇ ਕੋਲ 3-4 ਕਿਤਾਬਾਂ ਸੀ ਉਹ ਮੈਂ ਨਹੀਂ ਹਜੇ ਪੜ੍ਹੀਆਂ ਮੈਂ ਲੈ ਕੇ ਆਇਆ ਬਾਬੂ ਸਿੰਘ ਮਾਨ ਨੇ ਆਪ ਦਿੱਤੀਆਂ ਮੈਨੂੰ ਉਹਨੇ ਮਤਲਬ ਵੀ ਆਪਦਾ ਨਾਂ ਲਿਖ ਕੇ ਜਿਵੇਂ ਭੇਂਟ ਕਰਦੇ ਹੁੰਦੇ ਆ ਅਤੇ ਬੜੇ ਪਿਆਰ ਨਾਲ ਦਿੱਤੀਆਂ ਤੂੰ ਇੱਥੋਂ ਜਦੋਂ ਮੈਂ ਆਇਆ ਤਾਂ ਟੇਬਲ 'ਤੇ ਪਈਆਂ ਸੀ ਅਤੇ ਹੁਣ ਮੇਰੀ ਇਹ ਵੀ ਨਹੀਂ ਯਾਦ ਕਿਹੜਾ ਕਹਿੰਦਾ ਜੇ ਮੈਂ ਤਾਂ ਪੜ੍ਹ ਕੇ ਮੋੜ ਜੀ ਮੈਂ ਪੜ੍ਹ ਲਾ ਮੈਂ ਲੈ ਜਾ ਉਹ ਲੈ ਗਿਆ ਮੈਨੂੰ ਪਾ ਹੀ ਨਹੀਂ ਪਤਾ ਲਾਇਕ ਹੋਣਗੇ ਯਾਦ ਨਹੀਂ ਹੈਗਾ ਮੈਂ ਹਜੇ ਪੜ੍ਹੀਆਂ ਨਹੀਂ ਸੀ ਉਹ ਅਤੇ ਉਹ ਹੁਣ ਮੈਂ ਯਾਦ ਕਰਦਾ ਵੀ ਯਾਰ ਕਿਹੜਾ ਬੰਦਾ ਜਿਹੜਾ ਮੇਰੀ ਬੁੱਕ ਲੈ ਗਿਆ ਉਹ ਇਹ ਤਾਂ ਹੁੰਦੀ ਗੱਲ ਹੀ ਹੈ ਪਿਛਲੇ ਸਾਲ ਦੀ ਗੱਲ ਹੀ ਹੈ ਇਸ ਸਾਲ ਦੀ ਗੱਲ ਹੀ ਹੈ
1: ਅੱਛਾ ਜੀ
0: ਅਤੇ ਮੇਰੀ ਨਾ ਮਤਲਬ ਬੇਨਤੀ ਹੈ ਵੀ ਪਲੀਜ਼ ਜੇ ਤੁਸੀਂ ਰੇਡੀਓ ਸੁਣਦੇ ਹੋ ਤਾਂ ਜਿਹਦੇ ਕੋਈ ਯਾਦ ਹੈਗਾ ਮੈਨੂੰ ਕਿਤਾਬਾਂ ਲੈ ਕੇ ਗਏ ਹੈ ਨਾ ਅਤੇ ਉਹ ਪਲੀਜ਼ ਮੈਨੂੰ ਕਿਤਾਬਾਂ ਮੋੜ ਦਿਓ ਮਤਲਬ ਵੀ ਤਾਂ ਕਿ ਮੇਰੀ ਲਾਇਬ੍ਰੇਰੀ ਉਵੇਂ ਜੇਕਰ ਫੇਰ ਫੁੱਲ ਰਹੇ ਹੈ ਨਾ
1: ਹੁਣ
0: ਹੈਗੀਆਂ ਬੁੱਕਸ ਪਈਆਂ ਥੋੜ੍ਹੀਆਂ ਅਤੇ ਪਹਿਲਾਂ ਫਿਰ ਕਾਫੀ ਬੁੱਕਸ ਹੋਈ ਆ ਚਲੋ ਹੁਣ ਗੀਤ ਸੁਣਾਓ ਗਾਣਾ ਸੁਣਾਉਣ ਦਾ
1: ਹਾਂਜੀ ਹਾਂਜੀ ਕਿਹੜਾ ਗਾਣਾ
0: ਰੋਟੀ ਵਾਲਾ ਸੁਣਾਓ ਵਧੀਆ ਬਹੁਤ ਗੀਤ ਉਹਦਾ
1: ਚਲੋ ਜੀ ਰੋਟੀ ਸੁਣਦੇ ਹਾਂ ਜੀ

0: CKJS 92.7 FM and HD1 Winnipeg, an Evanoff Communication Station.
1: Winding down your summer barbecues? Don't risk a fire by putting empty propane tanks in the recycling or garbage. Instead, bring them to the nearest 4R Winnipeg Depot for free and safe disposal. Find out more at winnipeg.ca/4RDepot.
2: There are three dental offices you should know that are made for kids as they grow. There's a TV above every chair and a friendly staff that really cares. Children's Dental World!
3: Come see how Children's Dental World makes going to the dentist fun. From cleaning to braces to Invisalign, they're your complete dental home for pediatric and orthodontic dentistry. Their orthodontists cater to grown-ups too. Three locations, on Regent, on Pembina, and on McPhillips. Book an appointment today.
4: Children's Dental World.
0: 92.7 FM CKJS. We are the station that speaks your language. Take 92.7 FM CKJS wherever you want with the iHeartRadio app. Download the app for free in your app store today. Search iHeartRadio.
5: ਨਿੱਕੀ ਜੀ ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਤੋਂ ਸਵਾਗਤ ਆ ਤੇ ਗੱਲਾਂ ਬਾਤਾਂ ਜਾਰੀ ਰਹਿਣੀਆਂ ਰਾਜਮਨ ਜੀ ਦੇ ਨਾਲ। ਉਸ ਤੋਂ ਪਹਿਲਾਂ ਦੱਸ ਗਏ ਮੈਨੂਫੈਕਚਰਿੰਗ ਕਾਰਪੇਟ ਫਲੋਰਿੰਗ ਵੱਲੋਂ ਬਹੁਤ ਸਾਰੀਆਂ ਡੀਲਾਂ ਚੱਲ ਰਹੀਆਂ ਇਸ ਟਾਈਮ, ਤੇ ਜੇ ਤੁਸੀਂ ਐਸਟੀਮੇਟ ਲਵਾਉਣਾ ਹੋਵੇ ਸੈਮ ਬੰਦੀਰ ਜੀ ਤੋਂ ਤੇ ਐਸਟੀਮੇਟ ਫ੍ਰੀ ਚ ਲਵਾਉਣਾ ਚਾਹੁੰਦੇ ਹੋ ਹਾਰਵੁੱਡ ਕਾਰਪੇਟ ਲਿਮਿਟਡ ਫਲੋਰਿੰਗ ਉੱਤੇ, ਜੇ ਤੁਸੀਂ ਐਸਟੀਮੇਟ ਲਵਾਉਣਾ ਚਾਹੁੰਦੇ ਹੋ ਕਿਸੇ ਵੀ ਤਰ੍ਹਾਂ ਦਾ ਘਰ ਦੀ ਫਲੋਰਿੰਗ ਕਰਵਾਉਣਾ ਚਾਹੁੰਦੇ ਹੋ ਤੇ ਐਸਟੀਮੇਟ ਫ੍ਰੀ ਦੇ ਵਿੱਚ ਲਵਾਉਣਾ ਚਾਹੁੰਦੇ ਹੋ ਤਾਂ ਰੇਡੀਓ ਧਮਾਲ ਦਾ ਰੈਫਰੈਂਸ ਦੇਣਾ ਪੈਣਾ ਜੀ ਤੁਹਾਨੂੰ ਬਿਲਕੁਲ ਜੀ। ਜੇ ਤੁਸੀਂ ਰੇਡੀਓ ਧਮਾਲ ਦਾ ਰੈਫਰੈਂਸ ਦੋਗੇ ਬਿਲਕੁਲ ਫ੍ਰੀ ਦੇ ਵਿੱਚ ਤੁਹਾਡਾ ਐਸਟੀਮੇਟ ਲਾ ਕੇ ਦੇਣਗੇ ਫਲੋਰਿੰਗ ਦਾ, ਤਾਂ ਅੱਜ ਹੀ ਸੈਮ ਪੰਧੀਰ ਜੀ ਦੇ ਨਾਲ ਸੰਪਰਕ ਕਰ ਸਕਦੇ ਹੋ 204-229-2028 ਦੇ ਉੱਤੇ 10-99 ਨੋਟ ਡੈਮ ਤੁਸੀਂ ਵਿਜ਼ਿਟ ਕਰ ਸਕਦੇ ਹੋ। ਐਮ ਡੀ ਐਫ ਟਾਇਰ ਵੱਲੋਂ ਨਵੇਂ ਅਤੇ ਯੂਜ ਟਰੱਕ ਟੇਲਰ ਟਾਇਰਾਂ 'ਤੇ ਬਹੁਤ ਸਾਰੀਆਂ ਇਸ ਟਾਈਮ ਡੀਲਾਂ ਚੱਲ ਰਹੀਆਂ। 24 ਘੰਟੇ ਰੋਡ ਦੇ ਉੱਤੇ ਟਾਇਰ ਪੇਅਰ ਦੀ ਸਰਵਿਸ ਦਿੰਦੇ ਨੇ, ਯਾਰਡ ਸਰਵਿਸ ਦੇ ਵਿੱਚ ਵੀਲ ਬੈਲੈਂਸ ਕਰਕੇ ਦਿੰਦੇ ਆ, ਅਲਾਈਨਮੈਂਟ ਕਰਕੇ ਦਿੰਦੇ ਆ। 251 ਓਕ ਪੁਆਇੰਟ ਹਾਈਵੇ 'ਤੇ ਕਾਸ਼ ਅਤੇ ਰਣਦੀਵੀਰ ਨਾਲ ਸੰਪਰਕ ਕਰ ਸਕਦੇ ਹੋ 204-583-8880 ਦੇ ਉੱਤੇ। ਰਾਏ ਸ਼ਿਪਿੰਗ ਕਾਊਂਟੀ ਵੱਲੋਂ ਬਹੁਤ ਸਾਰੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ। ਜੀ ਐਸ ਟੀ ਫਿਲਿੰਗ ਬੁੱਕ ਕੀਪਿੰਗ ਸਰਵਿਸ ਸੀ ਆਰ ਓਡ ਦੇ ਵਿੱਚ ਤੁਹਾਨੂੰ ਕੋਈ ਵੀ ਸਪੋਰਟ ਚਾਹੀਦੀ ਹੋਵੇ, ਇਕੱਲੀ ਇਕੱਲੀ ਤੁਹਾਡੇ ਫਾਈਲ ਬਿਜ਼ਨਸ ਦੀ ਤੁਹਾਨੂੰ ਰਿਵਿਊ ਕਰਾਈ ਜਾਂਦੀ ਹੈ, ਇਕੱਲੀ ਇਕੱਲੀ ਹਿਸਟਰੀ ਤੁਹਾਨੂੰ ਰਿਵਿਊ ਕਰਾਈ ਜਾਂਦੀ ਹੈ ਤੁਹਾਡੇ ਬਿਜ਼ਨਸ ਦੀ, ਤਾਂ ਅੱਜ ਹੀ ਸੰਪਰਕ ਕਰੋ ਜੀਵਨ ਭੁੱਲਰ ਜੀ ਦੇ ਨਾਲ। 13 ਸਾਲ ਦਾ ਇਹਨਾਂ ਨੂੰ ਐਕਸਪੀਰੀਅੰਸ ਆ। 204-509-0029 'ਤੇ ਸੰਪਰਕ ਕਰ ਸਕਦੇ ਹੋ, ਜਾਂ 15 ਲੋਗਨ ਅਵੈਨਿਊ 'ਤੇ ਵਿਜ਼ਿਟ ਕਰ ਸਕਦੇ ਹੋ। ਰੀਮੈਕਸ ਪਰਫਾਰਮੈਂਸ ਰਿਐਲਿਟੀ ਵੱਲੋਂ ਹਾਇਰਿੰਗ ਕੀਤੀ ਜਾ ਰਹੀ ਹੈ ਜੀ। ਜੇ ਤੁਸੀਂ ਮੈਨੀਟੋਬਾ ਦੀ ਨੰਬਰ 1 ਬ੍ਰੋਕਰੇਜ ਲੱਭ ਰਹੇ ਹੋ ਤਾਂ ਤੁਹਾਨੂੰ ਦੱਸ ਗਏ ਪਿਛਲੇ 8 ਸਾਲਾਂ ਤੋਂ ਰੀਮੈਕਸ ਪਰਫਾਰਮੈਂਸ ਰਿਐਲਿਟੀ ਨੰਬਰ 1 ਹੈ ਜੀ ਮੈਨੀਟੋਬਾ ਦੀ। ਪਿਛਲੇ 8 ਸਾਲ ਤੋਂ ਸਪੈਸ਼ਲ ਨੇ ਰੈਜੀਡੈਂਟਲ ਕਮਰਸ਼ੀਅਲ ਅਤੇ ਨਵੀਂ ਬਿਲਡਿੰਗ ਬਣਾਉਣ ਦੇ ਮਾਹਿਰ ਨੇ ਅਤੇ ਇਸ ਟਾਈਮ ਹਾਇਰਿੰਗ ਕਰ ਰਹੇ ਨੇ ਅਤੇ ਫੁੱਲ ਟਾਈਮ ਪਰਮਾਨੈਂਟ ਪੋਜੀਸ਼ਨ ਇਹਨਾਂ ਕੋਲ। ਜੇ ਤੁਸੀਂ ਪਰਮਾਨੈਂਟ ਕੰਮ ਕਰ ਸਕਦੇ ਹੋ, ਫੁੱਲ ਟਾਈਮ ਕੰਮ ਕਰ ਸਕਦੇ ਹੋ, ਤਾਂ ਇਹ ਪੋਜੀਸ਼ਨ ਤੁਹਾਡੀ ਹੋ ਸਕਦੀ ਆ। ਬਹੁਤ ਸਾਰੀਆਂ ਤੁਹਾਨੂੰ ਆਫਰਸ ਮਿਲ ਜਾਣਗੀਆਂ, ਆਫਿਸ ਦੇ ਵਿੱਚ ਸਪੇਸ ਮਿਲ ਜੂ, ਕਲਾਇੰਟਸ ਨਾਲ ਮੀਟਿੰਗ ਕਰਨ ਦੇ ਲਈ ਫਲੈਕਸੀਬਲ ਫੀਸ ਪੈਕੇਜ ਮਿਲ ਜਾਣਗੇ। ਸਿੱਖਣ ਨੂੰ ਵੀ ਬਹੁਤ ਕੁਝ ਮਿਲੂਗਾ ਕਿਉਂਕਿ ਟੌਪ ਪਰਫਾਰਮਿੰਗ ਏਜੰਟ ਟੀਮ ਆ ਜਿਹੜੀ, ਉਹਨਾਂ ਦੇ ਨਾਲ ਕੰਮ ਕਰਨ ਦਾ ਤੁਹਾਨੂੰ ਮੌਕਾ ਮਿਲਦਾ ਆ। ਇਨ ਪਰਸਨ ਆਨਲਾਈਨ ਜਾਂ ਆਫਲਾਈਨ ਅਪਲਾਈ ਕਰ ਸਕਦੇ ਹੋ। ਰਾਜਨ ਖਿੰਦਾ ਜੀ ਨਾਲ ਸੰਪਰਕ ਕਰ ਸਕਦੇ ਹੋ 204-892-2385 ਦੇ ਉੱਤੇ, ਜਾਂ 942 ਸੈਂਟ ਮੈਰੀ ਰੋਡ ਤੁਸੀਂ ਵਿਜ਼ਿਟ ਕਰ ਸਕਦੇ ਹੋ। ਗੱਲਾਂ ਬਾਤਾਂ ਜਾਰੀ ਰਹਿਣੀਆਂ, ਕਾਲਰ ਆਪਣੇ ਨਾਲ ਜੁੜ ਚੁੱਕੇ ਨੇ ਰੇਡੀਓ ਧਮਾਲ 'ਤੇ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
6: ਹਾਂਜੀ, ਮੇਰੇ ਕੋਲ ਰਹਿੰਦੇ ਰਹੇ ਜਦੋਂ ਸ਼ੋ ਕਰਨ ਆਉਂਦੇ ਸੀ ਨਾ, ਉਹ 5-6 ਵਾਰ ਮੇਰੇ ਕੋਲ ਆਏ ਰਹਿੰਦੇ ਰਹੇ ਆ।
7: ਜੇ ਕਿਤੇ ਉਹਨਾਂ ਨੂੰ ਕਹਿ ਕੇ ਜੀ ਪੰਜਾਬ ਦੇ ਵਿੱਚ, ਮੰਨ ਲਓ ਪੰਜਾਬ ਦੀ ਸਟੱਡੀ ਦੇ ਵਿੱਚ ਪੰਜਾਬ ਦੇ ਇਤਿਹਾਸ ਦਾ ਇੱਕ ਸਬਜੈਕਟ ਹੀ ਕੰਪਲਸਰੀ ਕਰਾ ਦਿਓ ਜੀ, ਤੁਸੀਂ ਤੁਹਾਡੀ ਸ਼ਾਇਦ ਮੰਨ ਸਕਦੇ ਆ ਜੀ।
6: ਨਹੀਂ, ਮੇਰਾ ਖਿਆਲ ਇਸ 'ਤੇ ਗੱਲ ਹੋਈ ਸੀਗੀ, ਮਤਲਬ ਵੀ ਇਹਦੇ ਵੱਲੋਂ ਅਵੇਅਰ ਹੈਗੇ ਉਹ, ਪਰ ਉਹਨਾਂ ਦਾ ਜਿਹੜਾ ਨਵਾਂ ਸਬਜੈਕਟ ਹੁਣ ਮੇਰੇ ਧਿਆਨ 'ਚ ਆਇਆ ਵੀ ਸੁਣਨ 'ਚ ਆਇਆ, ਜਿਹੜਾ ਹੁਣ ਨਵਾਂ ਸਿਲੇਬਸ ਦਿੱਤਾ ਹੈ ਉਹਦੇ ਵਿੱਚੋਂ ਕਾਫੀ ਕੁਛ ਉਹਨਾਂ ਨੇ ਸੈਂਟਰ ਦੀਆਂ ਸਰਕਾਰਾਂ ਨੇ ਡਿਲੀਟ ਕਰਤਾ। ਉਹਦੇ ਵਾਸਤੇ ਵੀ ਉਹ ਜ਼ੋਰ ਲਾ ਰਹੇ ਵੀ ਮੁੜ ਕੇ ਆਪਣਾ ਇਸ ਨੂੰ ਵਾਪਸ ਸਿਲੇਬਸ ਨੂੰ ਜਿਹੜਾ ਸਾਡਾ ਇਤਿਹਾਸ ਹੈ ਇਹ ਉਸ ਤਰ੍ਹਾਂ ਪੜ੍ਹਾਇਆ ਜਾਵੇ। ਉਹ ਪੰਜਾਬ ਦੇ ਵਿੱਚ ਤਾਂ ਲਾਗੂ ਕੀ ਕਰਨਾ, ਜਿਹੜਾ ਮਤਲਬ ਸੈਂਟਰ ਦੀਆਂ ਸਰਕਾਰਾਂ ਨੇ ਪਹਿਲਾਂ ਵਾਲਾ ਵੀ ਬਹੁਤ ਜ਼ਿਆਦਾ ਘਟਾਤਾ ਹੈ ਨਾ। ਹੁਣ ਅਸੀਂ ਵੀ ਪੜ੍ਹਦੇ ਰਹੇ ਹਾਂ, ਸਾਨੂੰ ਸਕੂਲਾਂ 'ਚ ਕੀ ਪੜ੍ਹਾਇਆ ਜਾਂਦਾ ਸੀਗਾ ਹੈ ਨਾ, ਵੋਟ ਦਾ ਹੱਕ ਕੀ ਹੈ ਉਹ ਕੀ ਹੈ, ਸਾਨੂੰ ਕਦੇ ਪੜ੍ਹਾਏ ਨਹੀਂ ਸੀਗੇ। ਮਹਾਰਾਜਾ ਰਣਜੀਤ ਸਿੰਘ ਬਾਰੇ ਸਾਨੂੰ ਕਦੇ ਪੜ੍ਹਾਏ ਨਹੀਂ ਸੀਗਾ, ਹਰੀ ਸਿੰਘ ਨਲਵੀ ਬਾਰੇ ਸਾਨੂੰ ਕਦੇ ਪੜ੍ਹਾਏ ਨਹੀਂ ਸੀਗਾ, ਗੁਰੂ ਮਹਾਰਾਜ ਦੀ ਬਾਰੇ ਗੁਰੂ ਗ੍ਰੰਥ ਬਾਰੇ ਪੜ੍ਹਾਇਆ ਨਹੀਂ ਸੀਗਾ। ਪਹਿਲੇ ਦਿਨ ਤੋਂ ਇਹ ਚਾਲ ਹੈ, ਮਤਲਬ ਵੀ ਸਰਕਾਰਾਂ ਦੀ, ਪਿਛਲੀਆਂ ਸਰਕਾਰਾਂ ਵੀ ਮਤਲਬ ਸਾਰੇ ਮਤਲਬ ਵੀ ਆਪਣਾ ਕੈਪਟਨ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੀ ਆਈ, ਵੀ ਬਾਦਲ ਸਰਕਾਰ ਵੀ ਆਈ, ਉਦੋਂ ਪਹਿਲਾਂ ਵੀ ਸਰਕਾਰ ਆਈਆਂ ਅਤੇ ਸਗੋਂ ਦੀ ਉਹ ਸ਼੍ਰੋ ਮੈਨੂੰ ਤਾਂ ਇਹ ਪਤਾ ਲੱਗਿਆ ਸ਼੍ਰੋਮਣੀ ਕਮੇਟੀ ਦੇ ਰਾਹੀਂ ਇੱਕ ਬੁੱਕ ਛਾਪੀ ਗਈ ਜਿਹਦੇ ਵਿੱਚ ਸਿੱਖਾਂ ਦੇ ਗੁਰੂ ਸਾਹਿਬਾਨ ਨੂੰ ਨੌਵੇਂ ਪਾਤਸ਼ਾਹ ਨੂੰ ਛੇਵੇਂ ਪਾਤਸ਼ਾਹ ਨੂੰ ਬਹੁਤ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ। ਫਿਰ ਰੌਲਾ ਪਿਆ ਫਿਰ ਜਾ ਕੇ ਅਤੇ ਉਹ ਬੁੱਕ ਬੈਨ ਹੋਈ ਅਤੇ ਪਹਿਲਾਂ ਚੱਲਦੀ ਰਹੀ, ਕਿਸੇ ਨੂੰ ਪਤਾ ਨਹੀਂ ਲੱਗਿਆ।
7: ਸਾਹਿਬ ਦੇਖੋ ਇਹ ਜਿਹੜੇ ਦੋ ਪਰਿਵਾਰਾਂ ਦਾ ਆਪਾਂ ਜ਼ਿਕਰ ਕਰਦੇ ਹਾਂ, ਬਾਦਲ ਪਰਿਵਾਰ ਹੋ ਗਿਆ ਜੀ, ਇਹ ਤਾਂ ਗਦਾਰਾਂ ਦਾ ਪਰਿਵਾਰ ਹੈ, ਜੈਤੋ ਦੇ ਖੂਹ ਦੇ ਵਿੱਚ ਕਹਿੰਦੇ ਸੁਣਦੇ ਹੁੰਦੇ ਆ, ਕਿਉਂਕਿ ਉਮਰ ਦੇ ਵਿੱਚ ਛੋਟੇ ਆ, ਵੀ ਇਹਦੇ ਬਜ਼ੁਰਗਾਂ ਨੇ ਖੂਹ ਚ ਜ਼ਹਿਰ ਪਾਈ ਸੀ।
6: ਉਹ ਕਈ ਗੱਲ ਹੁੰਦੀ ਵੀ ਹੈ, ਕਈ ਵਾਰ ਬਣ ਵੀ ਜਾਂਦੀਆਂ ਗੱਲਾਂ ਇਹੋ ਜਿਹੀਆਂ।
7: ਨਹੀਂ ਜੀ ਅਸੀਂ ਦੇਖੋ ਅੱਜ ਤਾਂ ਉਮਰ ਦੇ ਵਿੱਚ ਥੋਤੋਂ ਹੀ ਬਹੁਤ
6: ਪੜਿਆ ਇਹ ਪ੍ਰਾਪਗੰਡਾ ਪੜਿਆ ਤਾਂ ਮੈਂ ਵੀ ਹੈ, ਪਰ ਮਤਲਬ ਵੀ ਕਈ ਵਾਰ ਗੱਲ ਹੁੰਦੀ ਨਹੀਂ ਅਤੇ ਉਹ ਵਿਰੋਧੀਆਂ ਵੱਲੋਂ ਮਤਲਬ ਵੀ ਐਸੀ ਨਫ਼ਰਤ ਫੈਲਾਉਣ ਦੀ ਖਾਤਰ ਗੱਲ ਕਹੀ ਜਾਂਦੀ ਹੈ ਜਾਂ ਲਿਖੀ ਜਾਂਦੀ ਹੈ ਜਾਂ ਅਖਬਾਰਾਂ 'ਚ ਦਿੱਤੀ ਜਾਂਦੀ ਹੈ, ਪਰ ਅੱਖੀਂ ਤਾਂ ਮੇਰੇ ਖਿਆਲ ਕਿਸੇ ਨੇ ਵੀ ਦੇਖਿਆ ਨਹੀਂ ਹੋਣਾ।
7: ਪੰਜਾਬ ਦੇ ਵਿੱਚ ਮੇਰੇ ਕੋਲ ਘੁੱਦੇ ਪਿੰਡ ਦਾ ਇੱਕ ਡਰਾਈਵਰ ਹੁੰਦਾ ਸੀਗਾ ਜੀ,
6: ਹਾਂਜੀ
7: ਮਹਿੰਦਰ ਸਿੰਘ ਨਾਂ ਸੀ ਹੁੰਦਾ, ਕਿਉਂਕਿ ਮੈਨੂੰ ਪ੍ਰੋਪਰ ਨਹੀਂ ਪਤਾ ਕਿਉਂਕਿ ਮੈਂ ਲੁਧਿਆਣੇ ਸ਼ਹਿਰ ਤੋਂ ਬਿਲੋਂਗ ਕਰਦਾ। ਉਹ ਦੱਸਦੇ ਸੀ ਵੀ ਸ਼ਾਇਦ ਬਾਦਲ ਪਰਿਵਾਰ ਦਾ ਪਿਛੋਕੜ ਕਦੇ ਘੁੱਦੇ ਪਿੰਡ ਦੇ ਨਾਲ ਵੀ ਰਿਲੇਟਡ ਰਿਹਾ ਜੀ।
6: ਹਾਂ ਮੈਂ ਵੀ ਸੁਣਿਆ ਵੀ ਜਿਹੜਾ ਗੋਤ ਢਿੱਲੋਂ ਹੈ ਇਹ ਬਾਦਲ ਪਿੰਡ ਵਸਾਇਆ ਹੈ ਇਹਨਾਂ ਨੇ, ਅਤੇ ਵੀ ਇਹ ਅਸਲੀ ਪਿੰਡ ਨਹੀਂ ਇਹਨਾਂ ਦਾ, ਇਹ ਕਿਸੇ ਹੋਰ ਪਿੰਡ ਤੋਂ ਆਏ ਵੇ ਪਰਿਵਾਰ ਹੈ।
7: ਘੁੱਦੇ ਪਿੰਡ ਦੇ ਜੀ ਕਹਿੰਦੇ ਹੈਗੇ ਇਹ, ਜੋ ਮੈਂ ਸੁਣਿਆ ਸੀ ਉਹ ਅੰਕਲ ਸੀਗੇ, ਅਸੀਂ ਵੀ ਅੰਕਲ ਜੀ ਕਹਿੰਦੇ ਸੀ ਮਾਨ ਸਾਹਿਬ, ਉਹ ਮੇਤੋਂ 40 ਸਾਲ ਵੱਡੇ ਸੀ ਉਮਰ ਦੇ ਵਿੱਚ, 45 ਸਾਲ ਉਹ 60 ਸਾਲ ਦੇ ਲਾਗੇ ਜਾਗੇ ਹੁੰਦੀ ਉਮਰ ਸੀਗੀ ਉਦੋਂ ਅੰਕਲ ਉਹਨਾਂ ਦੀ, ਉਹ ਦੱਸਦੇ ਹੁੰਦੇ ਸੀ ਕਿਉਂਕਿ ਉਹਦੇ ਹਿਸਾਬ ਨਾਲ ਤੀਜੀ ਪੀੜ੍ਹੀ ਦੀ ਗੱਲ ਕਰਦੇ ਸੀ ਆਪਣੀ ਦੀ ਉਹ।
6: ਹਾਂ ਨਹੀਂ ਘੁੱਦਾ ਮੈਂ ਮੇਰੇ ਮਾਮਾ ਜੀ ਦਾ ਲੜਕਾ ਜਲੌਰ ਸਿੰਘ ਸਿੱਧੂ ਉੱਥੇ ਟੀਚਰ ਹੁੰਦੇ ਸੀ, ਮੈਂ ਗੱਲ ਕਰਦਾ 1965 ਦੀ, ਮੈਂ ਵੀ ਘੁੱਦੇ ਮੈਂ ਰਿਹਾ ਇੱਕ ਹਫ਼ਤਾ ਉਹਨਾਂ ਕੋਲ, ਛੁੱਟੀਆਂ ਸੀਗੀਆਂ, ਮੈਂ ਉਦੋਂ 8ਵੀਂ ਦਾ ਇਗਜ਼ਾਮ ਦਿੱਤਾ ਸੀ ਅਤੇ ਉਦੋਂ ਪਿੰਡ ਘੁੱਦਾ ਪਿੰਡ ਮੈਂ ਦੇਖਿਆ। ਘੁੱਦੇ ਪਿੰਡ ਦੇ ਮਤਲਬ ਵੀ ਘੁੱਦਾ ਬਹੁਤੀ ਦੂਰ ਨਹੀਂ ਹੈਗਾ ਆਪਣਾ ਇੱਥੋਂ ਬਾਦਲ ਪਿੰਡ ਤੋਂ, ਇੱਥੋਂ ਬਹੁਤੀ ਦੂਰ ਨਹੀਂ ਹੈਗਾ, ਇਸ ਏਰੀਏ 'ਚ ਪੈਂਦਾ।
7: ਕਿਉਂਕਿ ਉਹ ਅੰਕਲ ਗੱਲ ਕਰਦੇ ਹੁੰਦੇ ਸਾਡੀ, ਕਹਿੰਦੇ ਵੀ ਉਹ, ਕਿਉਂਕਿ ਜਦੋਂ ਆਪਾਂ ਉਹ ਦੇਖੀਏ ਜੈਤੋ ਦੇ ਮੋਰਚੇ ਦੀ ਗੱਲ ਕਰਦੇ ਤਾਂ ਮੈਂ 2006-07 ਦੀ ਗੱਲ ਕਰਦਾ ਇਹ, ਉਦੋਂ ਉਹ ਗੱਲ ਕਰਦੇ ਹੁੰਦੇ ਸੀ ਕਿਉਂਕਿ ਸਾਡੀ ਤੀਜੀ ਪੀੜ੍ਹੀ ਦੀ ਉਹ ਗੱਲ ਹੈ ਕਹਿੰਦੇ ਇਹ, ਸਾਡੇ ਬਜ਼ੁਰਗ ਸਾਨੂੰ ਦੱਸਦੇ ਰਹੇ, ਸਾਡੇ ਉਹ 60 ਸਾਲ ਦੀ ਉਮਰ ਸੀ, ਉਹ ਕਹਿੰਦੇ ਸੀ ਸਾਡੇ ਸਾਨੂੰ ਦਾਦਾ ਜੀ ਦੱਸਦੇ ਹੁੰਦੇ ਸੀ ਵੀ ਬਾਦਲ ਦੇ ਦਾਦੇ ਨੇ ਇਹ ਕੰਮ ਕੀਤਾ, ਕਿਉਂਕਿ ਮੰਨ ਲਓ ਮੈਂ ਵੀ ਗੱਲ ਅੱਜ ਤੋਂ 20 ਸਾਲ ਪੁਰਾਣੀ ਕਰਦਾ, ਬਾਦਲ ਤੋਂ 5-10 ਸਾਲ ਛੋਟੇ ਹੋਣਗੇ ਅੰਕਲ ਉਹ।
6: ਅੱਛਾ ਨਹੀਂ ਫਿਰ ਜਿਹੜੇ ਉਸ ਇਲਾਕੇ ਦੇ ਘੁੱਦਾ ਹੋਇਆ ਆਨੰਦਗੜ੍ਹ ਹੋਇਆ ਪਰ ਇਹ ਗੁਰੂ ਕੇ ਆ ਮਤਲਬ ਇਹ ਕਾਲ ਚੜ੍ਹਾਣੀ ਹੈ, ਇਹ ਪਿੰਡਾਂ ਦੇ ਲੋਕਾਂ ਨੂੰ ਜ਼ਿਆਦਾ ਪਤਾ ਹੋਊਗਾ ਅਤੇ ਕਿਉਂਕਿ ਇਹ ਪਿੰਡ ਬਾਦਲ ਦੇ ਨਾਲ ਹੀ ਲੱਗਦੇ ਆ ਤਕਰੀਬਨ, ਬਹੁਤੀ ਦੂਰ ਨਹੀਂ ਹੈਗੇ ਅਤੇ ਮੈਂ ਵੀ ਇਹਨਾਂ ਪਿੰਡਾਂ ਵੀ ਦੇ ਲੰਘੇ ਹੈ ਵਿਚ ਰਿਹਾ ਕਿਉਂਕਿ ਆਪਣਾ ਹੋ ਸਕਦਾ ਜਿਹੜੇ ਇਲਾਕੇ ਦੇ ਲੋਕ ਹੁੰਦੇ ਨੇ ਜ਼ਿਆਦਾ ਪਤਾ ਹੁੰਦਾ ਅਤੇ
7: ਅਸੀਂ ਇਤਿਹਾਸ ਅਸੀਂ ਵੀ ਪੜ੍ਹਿਆ, ਮੈਂ +1 +2 ਹਿਸਟਰੀ ਨਾਲ ਕੀਤੀ ਜੀ, ਪਰ ਜਿਵੇਂ ਸਾਨੂੰ ਤਾਂ ਹੁਣ ਉੱਥੇ ਜਦੋਂ ਸਾਡੇ ਜਵਾਕਾਂ ਨੂੰ ਜਦੋਂ ਅਸੀਂ ਪੜ੍ਹੇ 98-99 ਦੇ ਵਿੱਚ ਅਸੀਂ +2 ਕੀਤੀ, ਸਾਨੂੰ ਪਹਿਲਾਂ ਇਤਿਹਾਸ ਸੀ, ਸਾਨੂੰ ਤਾਂ ਪਲਾਸੀ ਦੇ ਯੁੱਧੇ ਪੜ੍ਹਾਈ ਜਾਂਦੇ, ਝਾਂਸੀ ਦੀ ਰਾਣੀ ਨੇ ਕੀ ਕੀਤਾ, ਸਾਨੂੰ ਕਿਸੇ ਨੇ ਦੱਸਿਆ ਨੀ ਸਾਡੇ ਹਰੀ ਸਿੰਘ ਨਲੂਏ ਨੇ ਕੀ ਕੀਤਾ, ਸਾਡੇ ਬਾਬਾ ਬੰਦਾ ਸਿੰਘ ਬਹਾਦਰ ਨੇ ਕੀ ਕੀਤਾ।
6: ਨਹੀਂ ਬਹੁਤ ਮਤਲਬ ਵੀ ਇਹ ਧੱਕਾ ਮਤਲਬ ਵੀ ਐਜੂਕੇਸ਼ਨ ਸਿਸਟਮ ਦੇ ਵਿੱਚ ਜਿਹੜਾ ਬੱਚਿਆਂ ਨੂੰ ਇਹਦੇ ਬਾਰੇ ਨਹੀਂ ਦੱਸਿਆ ਜਾਂਦਾ ਹੈ ਨਾ। ਤੁਹਾਡੀ ਗੱਲ ਸਹੀ ਹੈ, ਸਾਨੂੰ ਇਹੋ ਜਿਹੀਆਂ ਚੀਜ਼ਾਂ ਉਹ ਪੜ੍ਹਾਉਂਦੇ ਰਹੇ ਆ, ਹੈ ਵਿਨੋਬਾ ਭਾਵੇ ਬਾਰੇ ਪੜ੍ਹਾਉਂਦੇ ਰਹੇ ਆ ਹੈ ਨਾ, ਆ ਰਾਣੀ ਦੀ ਝਾਂਸੀ ਬਾਰੇ ਵੀ ਪੜ੍ਹਾਉਂਦੇ ਰਹੇ ਆ,
7: ਟੀਪੂ ਸੁਲਤਾਨ ਸਾਨੂੰ ਪੜ੍ਹਾਉਂਦਾ ਜੀ, ਟੀਪੂ ਸੁਲਤਾਨ ਤੇ ਰਹਿੰਦੀ ਖੁੰਦੀ ਕਸਰ ਸਾਡੇ ਆਹ ਸਿੰਗਰਾਂ ਨੇ ਕੱਢਤੀ, ਇਹ ਆ ਗਈ ਕਹਿੰਦੇ ਇਹ ਪਾਬਲੋ ਨੂੰ ਦੱਸੀ ਜਾਂਦੇ ਆ, ਹਾਜ਼ੀ ਮਸਤਾਨ ਨੂੰ ਦੱਸੀ ਜਾਂਦੇ ਆ, ਮੈਂ ਹਾਜ਼ੀ ਮਸਤਾਨ ਕੋਈ ਪਾਵਲੋ ਦੀ ਗੱਲ ਕਰੀ ਜਾਂਦਾ, ਇਹ ਦੱਸਦੇ ਨੀ ਸਾਡਾ ਹੀਰੋ ਤਾਂ ਹਰੀ ਸਿੰਘ ਨਲੂਆ ਉਹ ਹੋਇਆ, ਬਾਬਾ ਬੰਦਾ ਸਿੰਘ ਬਹਾਦਰ, ਬਾਬਾ ਮੋਤਾ ਸਿੰਘ, ਬਾਬਾ ਗਰਜਾ ਸਿੰਘ ਵੀ। ਜੇ ਕਿਤੇ ਸਾਡੀ ਰੇਡੀਓ ਧਮਾਲ ਨੂੰ ਵੀ ਹੱਥ ਬੰਨ ਕੇ ਬੇਨਤੀ ਆ ਵੀ ਮਹੀਨੇ ਦੇ ਵਿੱਚ 1-2 ਟੋਪਿਕ ਇਹੋ ਜਿਹੇ ਜ਼ਰੂਰ ਲਿਆਇਆ ਕਰਨ ਜੀ। ਇਹ
6: ਮੇਰੀ ਇੱਛਾ ਹੁੰਦੀ ਹੈ ਹਮੇਸ਼ਾ ਹੀ, ਮੈਂ ਮਤਲਬ ਕਿਸੇ ਨਾ ਇਸ ਵਿਸ਼ੇ ਦੇ ਬੋਲਾਂ ਅਤੇ ਕਿਉਂਕਿ ਸਾਡਾ ਜਿਹੜਾ ਸਿੱਖ ਇਤਿਹਾਸ ਹੈ ਨਾ ਬਹੁਤ ਮਾਣ ਮੱਤ ਹੈ, ਜੇ ਤੁਸੀਂ ਪੜ੍ਹੋ ਨਾ ਇਸ ਨੂੰ, ਖਾਸ ਕਰਕੇ ਜੇ ਤੁਸੀਂ ਪੜ੍ਹੋ ਸਿੱਖ ਰਾਜ ਕਿਵੇਂ ਬਣਿਆ ਅਤੇ ਸਿੱਖ ਰਾਜ ਕਿਵੇਂ ਗਿਆ, ਉਹ ਤੁਹਾਨੂੰ ਬਹੁਤ ਕੁਛ ਮਿਲ ਜਾਂਦਾ ਇਹਦੇ ਵਿੱਚੋਂ, ਬਹੁਤ ਕੁਛ ਮਿਲ ਜਾਂਦਾ। ਅਤੇ ਖਾਸ ਕਰਕੇ ਜੇ ਮਤਲਬ ਵੀ ਆਪਣਾ 1710 ਤੋਂ ਬਾਅਦ ਦਾ ਇਤਿਹਾਸ ਪੜ੍ਹੋ, 1710 ਤੋਂ ਲੈ ਕੇ 1780 ਤੱਕ ਦਾ ਇਤਿਹਾਸ ਪੜ੍ਹੋ, ਮਤਲਬ ਵੀ ਆਪਣਾ ਸਿੱਖਾਂ ਦਾ, ਤੁਹਾਨੂੰ ਬਹੁਤ ਕੁਛ ਮਿਲ ਜਾਂਦਾ ਇਹਦੇ ਵਿੱਚੋਂ। ਅਤੇ ਫਿਰ ਅੱਜ ਅੱਜ ਪਤਾ ਲੱਗਦਾ ਵੀ ਸਾਡੇ ਧੱਕਾ ਕਿਉਂ ਕਿਉਂ ਕਰਦੇ ਆ ਵੀ ਏਡਾ ਸਾਡਾ ਇਤਿਹਾਸ ਹੈ। ਕਿਤੇ ਹਰੀ ਸਿੰਘ ਨਲੂਆ ਜਿਹਨੇ ਮਤਲਬ ਵੀ ਆਪਣਾ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਨੇ ਮਤਲਬ ਵੀ ਹਜ਼ਾਰ ਸਾਲ ਤੋਂ ਹਮਲੇ ਹੋ ਰਹੇ ਸੀਗੇ ਪੰਜਾਬ ਦੇ ਉੱਤੇ, ਇਹਨਾਂ ਨੇ ਰੋਕੇ, ਇਹਨਾਂ ਨੇ ਰੋਕੇ
7: ਡੱਕ ਲਾਉਣੀ ਹਰੀ ਸਿੰਘ ਨਲੂਏ ਨੇ ਜੀ।
6: ਹਾਂ ਨਹੀਂ ਦੇਖੋ ਨਾ, ਇਹਨਾਂ ਨੇ ਹਜ਼ਾਰਾਂ ਸਾਲਾਂ ਤੋਂ ਹਮਲੇ ਹੋ ਰਹੇ ਸੀ, ਮਹਿਮੂਦ ਗਜਨੀ ਤੋਂ ਤਮੂਰ ਤੋਂ ਲੈ ਕੇ ਹਮਲੇ ਹੋ ਰਹੇ ਸੀਗੇ, ਲੋਕਾਂ ਨੂੰ ਲੁੱਟਿਆ, ਬਾਬਰ ਦੇ ਹਮਲੇ ਜੇ ਪੜ੍ਹ ਕੇ ਦੇਖੋ, ਇੱਕ ਇਹਨਾਂ ਰੋਕਣ ਵਾਲੇ ਕੌਣ ਸੀਗੇ? ਮਹਿੰਦ ਸ਼ਾਹ, ਅਬਦਾਲੀ, ਨਾਦਰ ਸ਼ਾਹ, ਇਹਨਾਂ ਨੂੰ ਇਹਨਾਂ ਇਹਨਾਂ ਰੋਕਣ ਵਾਲੇ ਕੌਣ ਸੀ? ਇਹਨਾਂ ਰੋਕਣ ਵਾਲੇ ਸਿਰਫ ਸਿੱਖ ਸੀਗੇ, ਇਹ ਥੋੜ੍ਹੇ ਜਿਹੇ ਖਿੱਤੇ ਦੇ ਵਿੱਚ ਰਹਿਣ ਵਾਲੇ ਲੋਕ ਜਿਹਨਾਂ ਨੇ ਮੈਂ ਤਾਂ ਆਪਣਾ ਰਾਜ ਭਾਗ ਕਾਇਮ ਕੀਤਾ ਅਤੇ ਇਹਨਾਂ ਦੇ ਨੱਕ ਮੁੜੇ, ਇਹਨਾਂ ਨੂੰ ਡੱਕਿਆ ਉੱਥੇ।
7: ਮੈਂ ਅਕਸਰ ਆਪਣੇ ਦੋਸਤਾਂ ਨਾਲ ਗੱਲ ਸ਼ੇਅਰ ਕਰਦਾ, ਮੈਂ ਸ਼ਾਇਦ ਗੈਬੀ ਵੀਰ ਨੂੰ ਯਾਦ ਹੋਵੇ, ਗੈਬੀ ਵੀਰ ਨੇ ਵੀ ਗੱਲ ਕਰਕੇ ਗਿਆ ਸੀ ਵੀ ਜੇ ਦੁਨੀਆਂ ਦੇ ਇਤਿਹਾਸ ਦਾ 5000 ਸਾਲ ਪੁਰਾਣਾ ਇਤਿਹਾਸ ਫਰੋਲਿਆ ਜਾਵੇ ਨਾ ਜੀ, ਤੇ ਜਿਹਨੂੰ ਅੱਜ ਅਫਗਾਨ ਕਹਿੰਦੇ, ਜਿੱਥੇ ਅਮਰੀਕਾ ਵੀ 10 ਸਾਲ ਟੱਕਰਾਂ ਮਾਰ ਕੇ ਮੁੜਿਆ ਆ, ਵੀ ਉਹਦਾ ਬਾਲ ਨੀ ਬੀਂਗਿਆ ਕਰ ਸਕਿਆ, ਉਹਨੂੰ ਫਤਿਹ ਨੀ ਕਰ ਸਕਿਆ, ਉਦੋਂ ਇਹਦਾ ਨਾਂ ਤੈਮੂਰ ਸੀ, ਇਹਨੂੰ ਇੱਕੋ ਹੀ ਜਰਨਲ ਨੇ ਹੁਣ ਤੱਕ ਦੁਨੀਆਂ ਦੇ ਨੇ ਫਤਿਹ ਕੀਤਾ, ਬਾਬਾ ਹਰੀ ਸਿੰਘ ਨਲੂਏ ਨੇ।
6: ਬਿਲਕੁਲ,
7: ਇੱਕੋ ਹੀ ਬੰਦਾ ਉੱਥੇ ਝੰਡਾ ਲਹਿਰਾ ਸਕਿਆ ਕੋਈ, ਵੀ ਜਿਹਨੇ ਅਦਰ ਕਮਿਊਨਿਟੀ ਦੇ ਦੂਜੇ ਪਰਸਨ ਨੇ ਜਾ ਕੇ ਕਿਸੇ ਹੋਰ ਕੌਮ ਤੋਂ ਜਾ ਕੇ ਉੱਥੇ ਝੰਡਾ ਲਹਿਰਾ ਤਾ, ਉਹ ਹਰੀ ਸਿੰਘ ਨਲੂਆ ਤੇ ਉਹਦੇ ਨਾਂ ਦਾ ਸਿੱਕਾ ਵੀ ਚੱਲਿਆ ਜੀ ਉਦੋਂ ਉੱਥੇ।
6: ਬਿਲਕੁਲ ਜੀ, ਇਹਨਾਂ ਨੇ ਦੇਖੋ ਕਸ਼ਮੀਰ ਗਾਂ ਤਿੱਬਤ ਤੱਕ ਸੀਗਾ ਇਹਨਾਂ ਦਾ
7: ਜੀ,
6: ਤੇ ਤਿੱਬਤ ਦੀ ਮੈਂ ਇੱਕ ਕਹਾਣੀ ਸੁਣਦਾ ਹੁੰਦਾ ਵੀ ਜਦੋਂ ਕਿਹਾ ਵੀ ਇਹ ਤਿੱਬਤ ਆ ਜਿਹੜਾ ਹਿੰਦੁਸਤਾਨ ਦਾ ਹਿੱਸਾ ਹੈ, ਉਹ ਕਹਿੰਦੇ ਹੈਗਾ ਪਰ ਇਹ ਖਾਲਸਾ ਰਾਜ ਦਾ ਹਿੱਸਾ ਹੈ, ਇਹ ਪੰਜਾਬ ਦਾ ਹਿੱਸਾ ਹੈ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੀ ਹਕੂਮਤ ਰਹੀ ਆ ਉੱਥੇ, ਤਿੱਬਤ ਤੇ ਮਹਾਰਾਜਾ ਰਣਜੀਤ ਸਿੰਘ ਦੀ ਹਕੂਮਤ ਰਹੀ ਆ।
7: ਮੇਰੇ ਨਾ ਤਾਇਆ ਜੀ ਆਰਮੀ ਦੇ ਵਿੱਚ ਸੀਗੇ ਜੀ, 1971 ਦੀ ਲੜਾਈ ਲੜੇ ਆ ਉਹ, ਉਹ ਦੱਸਦੇ ਹੁੰਦੇ ਆ ਕਹਿੰਦੇ ਵੀ ਚਾਈਨਾ ਨੇ 600 ਕਿਲੋਮੀਟਰ ਏਰੀਆ ਦੱਬਿਆ ਹੋਇਆ ਜਿਹੜਾ ਕਿ ਖਾਲਸਾ ਰਾਜ ਦੀ ਜਿਹੜਾ ਖਾਲਸਾ ਰਾਜ ਦੀ ਵਿਰਾਸਤ ਸੀ ਉਹ। ਉਹ ਕਹਿੰਦੇ ਵੀ ਜਦੋਂ ਚਾਈਨਾ ਨਾਲ ਗੱਲ ਕੀਤੀ ਸੀ ਜੀ, ਆਪਣੇ ਬਾਜਪਾਈ ਸਾਹਿਬ ਗਏ ਸੀ ਉੱਥੇ ਜੀ, ਇਹਨਾਂ ਨੇ ਗੱਲ ਕੀਤੀ ਸੀ ਵੀ ਇਹ ਏਰੀਏ ਦੀ ਗੱਲ ਕਰਨੀ ਹੈ, ਤੇ ਉਹ ਕਹਿੰਦੇ ਚਾਈਨਾ ਦੇ ਪ੍ਰਾਈਮ ਮਿਨਿਸਟਰ ਨੇ ਜਾਂ ਜੋ ਵੀ ਉੱਥੇ ਦਾ ਬਾਦਸ਼ਾਹ ਸੀ ਉਹ ਕਹਿੰਦਾ ਵੀ ਇਹਦੇ ਬਾਰੇ ਸਾਨੂੰ ਤੁਸੀਂ ਸਿੱਖ ਕੌਮ ਦਾ ਜਰਨੈਲ ਲਿਆਓ ਕੋਈ, ਤੇ ਸਿੱਖ ਰਾਜ ਵਾਲਾ ਸਾਡੇ ਨਾਲ ਉਹ ਗੱਲ ਕਰ ਸਕਦਾ, ਉਹਨਾਂ ਕੋਲ ਲਿਖਤੀ ਸੰਧੀ ਪਈ ਹੈ ਜੀ। ਇਹ
6: ਬਿਲਕੁਲ ਸਹੀ ਗੱਲ ਆ ਤੁਹਾਡੀ, ਇਹ ਮੈਂ ਵੀ ਪੜ੍ਹਿਆ, ਇਹ ਬਿਲਕੁਲ ਸਹੀ ਗੱਲ ਆ, ਤੇ ਉਹਨਾਂ ਨੇ ਚਾਈਨਾ ਨੇ ਇਹ ਜਿਹੜਾ ਸੀਗਾ ਆਪਣਾ ਅਟਲ ਸੀਗਾ ਇਹਨੂੰ ਜਵਾਬ ਦੇ ਦਿੱਤਾ ਸੀ ਵੀ ਤੁਹਾਡਾ ਇਹਦੇ ਨਾਲ ਕੋਈ ਲਾਗਾ ਦੇਗਾ ਨੀ, ਇਹ ਮਤਲਬ ਸਿੱਖ ਰਾਜ ਦੀ ਵਿਰਾਸਤ ਹੈ,
7: ਇਹ ਸਿੱਖ ਰਾਜ ਤੇ ਖਾਲਸਾ ਰਾਜ ਹੈ, ਜਦੋਂ ਖਾਲਸਾ ਰਾਜ ਕੋਈ ਜਰਨਲ ਸਾਡੇ ਨਾਲ ਆਵੇ ਖਾਲਸਾ ਰਾਜ ਦਾ, ਉਹ ਸਾਡੇ ਨਾਲ ਗੱਲ ਕਰੇ, ਅਸੀਂ ਸੰਧੀ ਦੇ ਹਿਸਾਬ ਨਾਲ ਇਹ ਏਰੀਆ ਤੁਹਾਨੂੰ ਦੇ ਦਿਆਂਗੇ।
6: ਹਾਂ, ਇਹ ਉਹ ਹਰੀ ਸਿੰਘ ਨਲਗੇ ਦਾ ਜਿੱਤਿਆ ਵਾਲਾ ਇਲਾਕਾ ਸੀਗਾ, ਉਹ ਮਹਾਰਾਜਾ ਰਣਜੀਤ ਸਿੰਘ ਦੀ ਹਕੂਮਤ ਰਹੀ ਹੈ।
7: ਤੇ ਇੱਕ ਨਾ ਗੈਬੀ ਵੀਰ, ਇੱਕ ਵਿਰਾਸਤੀ ਸਵਾਲ ਹੈ, ਮੈਂ ਥੋਤੋਂ ਇੱਕ ਦਿਨ ਪਹਿਲਾਂ ਵੀ ਗਾਣਾ ਲਵਾਇਆ ਸੀ ਉਹ ਬਾਈਕ ਕਵਰ ਕਰੇ ਵਾਲ ਦਾ ਤੇ ਪੰਮੇ ਡੂਮੇ ਵਾਲੀਏ ਦਾ, ਜੇ ਕਿਤੇ ਉਹ ਸੁਣਾ ਦਿਓ ਜੀ, ਤੁਹਾਡਾ ਅਹਿਸਾਨ ਹੋ ਸਾਡੇ ਤੇ।
5: ਨਹੀਂ ਨਹੀਂ, ਕਿਹੜਾ ਗਾਣਾ ਜੀ, ਨਾਮ ਕਿਹੜਾ ਦਾ?
7: ਵਿਰਾਸਤੀ ਸਵਾਲ।
5: ਵਿਰਾਸਤੀ ਸਵਾਲ,
7: ਹਾਂਜੀ, ਨਾ ਹੀ ਹੈ ਗਾਣੇ ਦਾ ਜੀ।
5: ਓਕੇ ਜੀ, ਓਕੇ,
7: ਠੀਕ ਹੈ ਮਾਨ ਸਾਹਿਬ, ਤੁਹਾਡਾ ਬਹੁਤ ਟਾਈਮ,
6: ਥੈਂਕ ਯੂ ਜੀ, ਥੈਂਕ ਯੂ
7: ਕਰਤਾ ਜੀ,
6: ਥੈਂਕ ਯੂ, ਨਹੀਂ ਕੋਈ ਜਾਇਆ ਨਹੀਂ ਕੀਤਾ,
5: ਧੰਨਵਾਦ ਜੀ,
6: ਚੰਗੀਆਂ ਗੱਲਾਂ ਮਤਾਂ ਕੀਤੀਆਂ, ਥੈਂਕ ਯੂ,
7: ਸਤਿ ਸ਼੍ਰੀ ਅਕਾਲ
5: ਜੀ। ਬਿਲਕੁਲ ਜੀ, ਆਪਾਂ ਟਰਾਈ ਕਰਦੇ ਹੁੰਦੇ ਹਾਂ ਕਿ ਮੰਡੇ ਟੂ ਫਰਾਈਡੇ ਜਿੰਨਾ ਵੱਧ ਤੋਂ ਵੱਧ ਡਿਫਰੈਂਟ ਨੌਲੇਜ ਅਤੇ ਡਿਫਰੈਂਟ ਇਨਫੋਰਮੇਸ਼ਨ ਦੇ ਨਾਲ ਤੁਹਾਡੀ ਰੂਬਰੂ ਹੋਈਏ, ਰੋਜ਼ਾਨਾ ਨਵੇਂ ਗੈਸਟ ਅਤੇ ਨਵੀਂ ਇਨਫੋਰਮੇਸ਼ਨ ਦੇ ਨਾਲ ਤੁਹਾਡੇ ਰੂਬਰੂ ਹੁੰਦੇ ਹਾਂ, ਚਾਹੇ ਇਤਿਹਾਸ ਦਾ ਕੋਈ ਵੀ ਪਲ ਹੋਵੇ, ਚਾਹੇ ਉਹਨਾਂ ਨੇ ਦੇਸ਼ ਦੇ ਲਈ ਕੁਰਬਾਨੀਆਂ ਕੀਤੀਆਂ ਹੋਣ, ਚਾਹੇ ਕੌਮ ਦੇ ਲਈ ਕੁਰਬਾਨੀਆਂ ਕੀਤੀਆਂ ਹੋਣ, ਅਤੇ ਆਪਾਂ ਰੇਡੀਓ ਧਮਾਲ ਦੇ ਜ਼ਰੀਏ ਉਹਨਾਂ ਨੂੰ ਹਮੇਸ਼ਾ ਯਾਦ ਰੱਖਦੇ ਹਾਂ। ਆਪਾਂ ਭਗਤ ਸਿੰਘ ਜੀ ਦੇ ਰਿਲੇਟਡ ਇੱਕ ਸ਼ੋਅ ਰੱਖਿਆ ਸੀਗਾ, ਉਹਦੇ ਵਿੱਚ ਆਪਾਂ ਭਗਤ ਸਿੰਘ ਜੀ ਦੇ ਬਾਰੇ ਗੱਲਾਂ ਬਾਤਾਂ ਕਰ ਰਹੇ ਸੀ, ਇੱਕ ਦਿਨ ਆਪਾਂ ਛੋਟੇ ਸਾਹਿਬਜ਼ਾਦਿਆਂ ਦੇ ਬਾਰੇ ਯਾਦ ਕਰ ਰਹੇ ਸੀ, ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਨਿਕਲਿਆ ਹੈ, ਫਿਰ ਉਸ ਤੋਂ ਆਪਾਂ ਸ਼ਹੀਦੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਯਾਦ ਕਰ ਰਹੇ ਸੀ। ਤਾਂ ਹਮੇਸ਼ਾ ਰੇਡੀਓ ਧਮਾਲ ਹਮੇਸ਼ਾ ਹੀ ਜਿਹੜਾ ਯਾਦ ਕਰਦਾ, ਹਮੇਸ਼ਾ ਜਿਹਨਾਂ ਨੇ ਦੇਸ਼ ਦੇ ਲਈ ਕੁਰਬਾਨੀਆਂ ਕੀਤੀਆਂ, ਚਾਹੇ ਕੌਮ ਦੇ ਲਈ ਕੁਰਬਾਨੀਆਂ ਕੀਤੀਆਂ, ਆਪਾਂ ਉਹਨਾਂ ਨੂੰ ਹਮੇਸ਼ਾ ਨਮਸਤਕ ਹੁੰਦੇ ਰਹਿੰਦੇ ਅਤੇ ਉਹਨਾਂ ਨੂੰ ਹਮੇਸ਼ਾ ਗੱਲਾਂ ਦੇ ਵਿੱਚ ਯਾਦ ਕਰਦੇ ਰਹਿੰਦੇ ਅਤੇ ਟਰਾਈ ਕਰਦੇ ਰਹਿੰਦੇ ਕਿ ਜਿੰਨਾ ਹੋ ਸਕਦਾ ਵੱਧ ਤੋਂ ਵੱਧ ਆਪਦਾ ਜਿੰਨਾ ਵੀ ਇਤਿਹਾਸ ਆਪਾਂ ਇੱਥੇ ਰੇਡੀਓ ਧਮਾਲ ਦੇ ਜ਼ਰੀਏ ਆਪਾਂ ਤੁਹਾਡੇ ਨਾਲ ਸਾਂਝਾ ਕਰ ਸਕਦੇ, ਆਪਾਂ ਟਰਾਈ ਕਰਦੇ ਰਹਿੰਦੇ ਹਾਂ। ਅਤੇ ਹਮੇਸ਼ਾ ਰਾਜਮਾਂਜ ਵੀ ਬਹੁਤ ਯੋਗਦਾਨ ਪਾਉਂਦੇ ਨੇ, ਹਮੇਸ਼ਾ ਜਿੰਨਾ ਹੋ ਸਕਦਾ ਵੱਧ ਤੋਂ ਵੱਧ ਇਹ ਵੀ ਇਤਿਹਾਸ ਦੇ ਬਹੁਤ ਸਾਰੇ ਜਿਹੜੇ ਪੰਨੇ ਨੇ ਜਿਹੜੇ ਇਹਨਾਂ ਨੇ ਪੜ੍ਹੇ ਹੋਏ ਨੇ, ਅਤੇ ਉਹਨਾਂ 'ਚੋਂ ਕੁਝ ਸਵਾਲ ਅਤੇ ਕੁਝ ਇੰਟਰਸਟਿੰਗ ਸਟੋਰੀਆਂ ਉਹਨਾਂ 'ਚੋਂ ਲੈ ਕੇ ਆਉਂਦੇ ਨੇ ਅਤੇ ਆਪਣੇ ਰੂਬਰੂ ਕਰਦੇ ਨੇ। ਅਤੇ ਰਾਜਮਾਨ ਜੀ, ਤੁਹਾਡਾ ਵੀ ਇਹਦੇ ਲਈ ਬਹੁਤ ਧੰਨਵਾਦ ਆ, ਤੁਸੀਂ ਬਹੁਤ ਸਾਰੀ ਹਿਸਟਰੀ ਔਲਰੇਡੀ ਪੜ੍ਹੀ ਹੋਈ ਹੈ ਅਤੇ ਤੁਸੀਂ ਸਾਡੇ ਨਾਲ ਜਿਹੜੀ ਸਾਂਝੀ ਕਰਦੇ ਰਹੇ।
6: ਥੈਂਕ ਯੂ ਗੇਵੀ ਜੀ, ਅੱਜ ਮੈਂ ਇੱਕ ਹੋਰ ਪੜ੍ਹ ਰਿਹਾ ਸੀ।
5: ਹਾਂਜੀ,
6: ਵੀ
5: ਆਪਾਂ ਕਾਲ ਲੈ ਲਈਏ, ਕਾਲ ਹੋਰ ਆਪਣੇ ਕੋਲ ਆ ਗਈ। ਰੇਡੀਓ ਧਮਾਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
8: ਸਤਿ ਸ਼੍ਰੀ ਅਕਾਲ ਗੈਬੀ
6: ਬਾਦਸ਼ਾਹ, ਸਤਿ ਸ਼੍ਰੀ ਅਕਾਲ,
5: ਸਤਿ ਸ਼੍ਰੀ ਅਕਾਲ ਜੀ।
8: ਇੱਕ ਸ਼ੇਅਰ ਪੜ੍ਹਦਾ ਮੈਂ ਤੁਹਾਡਾ।
5: ਹਾਂਜੀ,
8: ਕਬਰਾਂ ਲਾਮਸ ਲੰਮੀਆਂ ਉੱਤੇ ਕੱਖ ਪਏ।
5: ਅੱਛਾ ਜੀ,
8: ਕਬਰਾਂ ਲਾਮਸ ਲੰਮੀਆਂ ਉੱਤੇ ਕੱਖ ਪਏ,
5: ਹਾਂਜੀ,
8: ਉਧਰੋਂ ਕੋਈ ਨਾ ਪਰਤਿਆ ਇਧਰੋਂ ਲੱਖ ਗਏ, ਉਧਰੋਂ ਕੋਈ ਨਾ ਪਰਤਿਆ ਇਧਰੋਂ ਲੱਖ ਗਏ। ਮੈਂ ਕੋਸ਼ਿਸ਼ ਕਰਦਾ ਮੈਂ ਕੋਈ ਵੀ ਕਵਿਤਾ ਕਹਿਣ ਤੋਂ ਪਹਿਲਾਂ ਮਤਲਬ ਕੁਛ ਵੀ ਫੇਰ ਤੇ ਬੋਲਦਾ ਮੈਂ ਲਫ਼ਜ਼ ਜਿਹੜੇ ਨਾ ਆਪਾਂ ਅਸੀਂ ਬੋਲਦੇ ਤੇ ਬਹੁਤ ਕੁਛ ਆ ਪਰ ਭੁੱਲ ਹੀ ਜਾਂਦੇ, ਜਿਹੜੇ ਪੁਰਾਣੇ ਲਫ਼ਜ਼ ਆ ਕਦੀ ਹੋਣਾ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਨਾ ਆਪਾਂ ਯੂਜ਼ ਨਹੀਂ ਕਰਦੇ, ਉਹ ਮੈਂ ਯੂਜ਼ ਕਰਦਾ ਤੇ ਉਹਨਾਂ ਨੂੰ ਸੁਣ ਕੇ ਤੇ ਬੋਲ ਕੇ ਨਾ ਬੜਾ ਲੱਗਦਾ ਸਾਨੂੰ, ਚਾਅ ਜਿਹਾ ਆਉਂਦਾ ਬਈ ਕਾਫੀ ਦੇਰ ਹੋ ਗਏ ਲਫ਼ਜ਼ ਸੁਣੇ ਨੂੰ।
5: ਹਾਂਜੀ,
8: ਤੇ ਹੁਣ ਮੈਂ ਆਪਣੀ ਮੇਨ ਕਵਿਤਾ ਕਹਿੰਦਾ ਤੁਹਾਨੂੰ।
5: ਹਾਂਜੀ ਹਾਂਜੀ,
8: ਇਹਦਾ ਸ਼ੀਰਸ਼ਕ ਹੈ ਬੂਹਾ।
5: ਹਾਂਜੀ,
8: ਮਾਈ ਸੀ ਇੱਕ ਨੂੰਹ ਨੂੰ ਕਹਿੰਦੀ ਏ, ਮਾਈ ਸੀ ਬੁੜੀ ਨੂੰਹ ਨੂੰ ਕਹਿੰਦੀ ਏ, ਵੇਖੀ ਨੀ ਕੁੜੇ ਕਿਹੜਾ ਘੰਟੀ ਪਿਆ ਮਾਰਦਾ ਏ, ਆਪਣਾ ਗੁਆਂਢੀ ਏ ਕਿ ਬੰਦਾ ਕੋਈ ਬਾਹਰ ਦਾ ਏ, ਵੇਖੀ ਨੀ ਕੁੜੇ ਕਿਹੜਾ ਘੰਟੀ ਪਿਆ ਮਾਰਦਾ ਏ, ਆਪਣਾ ਗੁਆਂਢੀ ਏ ਕਿ ਬੰਦਾ ਕੋਈ ਬਾਹਰ ਦਾ ਏ।
5: ਹਾਂਜੀ,
8: ਨੂੰਹ ਕਹਿੰਦੀ ਅੱਖਾਂ ਨਹੀਂ ਜੇ ਨਾਲ ਮੈਂ ਰੋਟੀ ਪਈ ਪਕਾਉਣੀ ਆ, ਪੱਪੂ ਵੀ ਚੁੱਕਿਆ ਤੇ ਸਾਗ ਪਿਆ ਬਣਾਉਣੀ ਆ,
5: ਪੈਗੀ ਟੁੱਟ ਕੇ
8: ਪੱਪੂ ਵੀ ਚੁੱਕਿਆ ਤੇ ਸਾਗ ਪਈ ਬਣਾਉਣੀ ਆ, ਜਿਹੜਾ ਹੋਵੇ ਸਿੱਧਾ ਉਹਨੂੰ ਮੰਦਾ ਨਹੀਂ ਜੇ ਬੋਲੀ ਦਾ, ਮੇਰੇ ਕੋਲ ਉੱਠ ਕੇ ਬੂਹਾ ਨਹੀਂ ਜੇ ਖੋਲੀ ਦਾ। ਫਿਰ ਮਾਈ ਬੜੇ ਪਿਆਰ ਨਾਲ ਵੱਡੇ ਮੁੰਡੇ ਨੂੰ ਕਹਿੰਦੀ ਆ, ਉੱਠ ਖਾਵੇ ਸੋਹਣਿਆ ਪੁੱਤਰ ਬਸ਼ੀਰ ਆ, ਉੱਠ ਖਾਵੇ ਸੋਹਣਿਆ ਪੁੱਤਰ ਬਸ਼ੀਰ ਆ, ਚੰਨ ਦਿਆ ਟੁੱਟ ਆ ਦਿਲ ਦਿਆ ਹੀਰ ਆ, ਵੇਖੀ ਜਿਹੜਾ ਘੜੀ ਮੁੜੀ ਘੰਟੀ ਕਿਹੜਾ ਮਾਰਦਾ ਏ, ਆਪਣਾ ਗਵਾਂਢੀ ਏ ਕਿ ਬੰਦਾ ਕੋਈ ਬਾਹਰ ਦਾ ਏ। ਅੱਗੋਂ ਵੱਡਾ ਮੁੰਡਾ ਕਹਿੰਦਾ ਉਤਰੇ ਨੇ ਪੱਠੇ ਅਜੇ ਡੰਗਰਾਂ ਨੂੰ ਪਾਉਣ ਲਈ, ਉਤਰੇ ਨੇ ਪੱਠੇ ਅਜੇ ਡੰਗਰਾਂ ਨੂੰ ਪਾਉਣ ਲਈ, ਮੇਰੇ ਲਈ ਮੁਸੀਬਤਾਂ ਨੇ ਬਾਕੀ ਸਾਰੇ ਖਾਣ ਲਈ, ਮੇਰੇ ਕੋਲ ਉੱਠ ਕੇ ਵੀ ਬੂਹਾ ਨਹੀਂ ਜਲਾਈਦਾ, ਸ਼ਾਵਾ ਤੇਰੇ ਪੁੱਤਰਾ ਤੂੰ ਘੰਟੀ ਵਜਾਈ ਜਾ। ਮਾਈ ਮਾਈ ਫਿਰ ਥੋੜੇ ਗੁੱਸੇ ਆਇਆ ਤੇ ਮਾਈ ਨੇ ਫਿਰ ਛੋਟੇ ਮੁੰਡੇ ਨੂੰ ਕਿਹਾ ਲਾ ਬਈ ਉੱਠ ਗਾਵੇ ਛੋਟੇ ਆ, ਕੰਮ ਦੇ ਆ ਭੈੜੇ ਆ ਦਿਲ ਦੇ ਆ ਖੋਟੇ ਆ, ਵੇਖੀ ਉੱਠ ਖਾਵੇ ਛੋਟੇ ਆ, ਕੰਮ ਦੇ ਆ ਭੈੜੇ ਆ ਦਿਲ ਦੇ ਆ ਖੋਟੇ ਆ, ਵੇਖੀ ਕਿਹੜਾ ਘੜੀ ਮੁੜੀ ਘੰਟੀ ਪਿਆ ਮਾਰਦਾ ਏ, ਆਪਣਾ ਗਵਾਂਢੀ ਹੈਗੇ ਬੰਦਾ ਕੋਈ ਬਾਹਰ ਦਾ ਏ। ਛੋਟਾ ਬੱਚਾ ਛੋਟਾ ਇਹ ਕਹਿੰਦਾ ਮੈਨੂੰ ਪਹਿਲੋਂ ਪਤਾ ਸੀ ਤੁਸੀਂ ਮੈਨੂੰ ਹੀ ਉਠਾਓਗੇ, ਮੈਨੂੰ ਪਹਿਲੋਂ ਪਤਾ ਸੀ ਤੁਸੀਂ ਮੈਨੂੰ ਹੀ ਉਠਾਓਗੇ, ਤੋਤੇ ਦੀ ਬਲਾਂ ਗੱਲ ਬਾਂਦਰ ਦੇ ਪਾਓਗੇ, ਘੋਟਾ ਪਿਆ ਲਾਨਾ ਘੋਟਾ ਪਿਆ ਲਾਨਾ ਅਜੇ ਪਿਛਲੀ ਪੜ੍ਹਾਈ ਦਾ, ਮੇਰੇ ਕੋਲ ਉੱਠ ਕੇ ਵੀ ਬੂਹਾ ਨਹੀਂ ਜਲਾਈ ਦਾ। ਮਾਈ ਕਹਿੰਦੀ ਹੱਥ ਹੋ ਗਈ ਚੁੱਲ੍ਹੇ ਵਿੱਚ ਪਵੋ ਤੁਸੀਂ, ਚੁੱਲ੍ਹੇ ਚ ਪਵੋ ਤੁਸੀਂ ਆਪ ਹੀ ਮੈਂ ਜਾਣੀ ਆ, ਚੁੱਲ੍ਹੇ ਚ ਪਵੋ ਤੁਸੀਂ ਆਪ ਹੀ ਮੈਂ ਜਾਣੀ ਆ, ਆ ਕੇ ਤੁਹਾਡੀ ਫਿਰ ਮੈਂ ਚਮੜੀ ਲਾਹਨੀ ਆ,
5: ਸਰਵਿਸ
8: ਆ ਕੇ ਤੁਹਾਡੀ ਫਿਰ ਚਮੜੀ ਮੈਂ ਲਾਹਨੀ ਆ। ਵੇਖਿਆ ਸੀ ਫਿਰ ਜਦੋਂ ਉਹਨੇ ਬਾਬਾ ਉਹਨੇ ਬੂਹਾ ਲਾਹ ਕੇ ਵੇਖਿਆ ਸੀ ਫਿਰ ਜਦੋਂ ਮਾਈ ਨੇ ਬੂਹਾ ਲਾਹ ਕੇ ਅੱਗੇ ਸੀ ਫਕੀਰ ਜਿਹਨੇ ਕਹਾ ਕਿਹਾ ਏਦਾਂ ਬੋਲ ਕੇ ਰੱਬ ਤੁਹਾਡਾ ਭਲਾ ਕਰੇ ਖੈਰ ਝੋਲੀ ਪਾ ਦਿਓ, ਰੱਬ ਤੁਹਾਡਾ ਭਲਾ ਕਰੇ ਖੈਰ ਝੋਲੀ ਪਾ ਦਿਓ, ਅੰਬ ਦਾ ਅਚਾਰ ਤੇ ਪਰੌਂਠਾ ਹੀ ਖਵਾ ਦਿਓ। ਅੱਗੋਂ ਮਾਈ ਨੇ ਕਿਹਾ ਉੱਡ ਪੁੱਡ ਜਾਣਿਆ ਇੰਜ ਵੀ ਕੋਈ ਮੰਗਦਾ ਏ ਕਦਮਾਂ ਨੂੰ ਖਾਣਿਆ, ਉੱਡ ਪੁੱਡ ਜਾਣਿਆ ਇੰਜ ਵੀ ਕੋਈ ਮੰਗਦਾ ਏ ਕਦਮਾਂ ਨੂੰ ਖਾਣਿਆ। ਬਸ ਗੁੱਸੇ ਵਿੱਚ ਆ ਕੇ ਮਾਈ ਪੈਰੋ ਜੁੱਤੀ ਲਾਈ ਸੀ ਤੇ ਅੱਗੇ ਅੱਗੇ ਬਾਬਾ ਸੀ ਤੇ ਪਿੱਛੇ ਪਿੱਛੇ ਮਾਈ ਸੀ,
5: ਜਵਾਕਾਂ ਦਾ ਗੁੱਸਾ ਕੱਢਦਾ
8: ਬਾਬਾ ਸੀ ਤੇ ਪਿੱਛੇ ਪਿੱਛੇ ਮਾਈ ਸੀ।
5: ਹਾਂਜੀ,
8: ਮਿਹਰਬਾਨੀ ਜੀ,
5: ਥੈਂਕ ਯੂ ਥੈਂਕ ਯੂ। ਬਾਬੇ ਦੀ ਨੇਰੀ ਬਣਾ ਦੀ ਤੁਸੀਂ ਅੱਜ, ਨਹੀਂ ਟਲੇ ਹੈ ਨਾਲੇ ਜਵਾਕਾਂ ਦੀ,
8: ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ ਜੀ।
5: ਬਹੁਤ ਸੋਹਣਾ ਜੀ, ਬਹੁਤ ਸੋਹਣਾ, ਬਹੁਤ
8: ਸੋਹਣਾ, ਲੱਭ ਲੱਭ ਕੇ ਪੁਰਾਣੇ ਲਿਆਉਂਦੇ ਜਾਣ।
5: ਕੀ ਬਾਤ, ਠੀਕ ਹਾਂਜੀ, ਬਹੁਤ ਬਹੁਤ ਧੰਨਵਾਦ ਜੀ।
8: ਚਲੋ ਫੇਰ ਲੈ ਜਾਵਾਂਗੇ ਨਵੀਂ ਕੋਈ।
5: ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਜੀ। ਗੱਲਾਂ ਬਾਤਾਂ ਜਾਰੀ ਰਹਿਣੀਆਂ ਜੀ। ਬਹੁਤ ਸੋਹਣੀ ਤੁਸੀਂ ਕਲਮ ਦੇ ਮਾਲਕ ਹੋ ਅਤੇ ਬਹੁਤ ਸੋਹਣੀ ਤੁਸੀਂ ਸ਼ਾਇਰੀ ਸਾਡੇ ਲਈ ਲੈ ਕੇ ਆਉਂਦੇ ਹੋ ਹਮੇਸ਼ਾ। ਅਤੇ ਇਹਦੇ ਨਾਲ ਨਾਲ ਦੱਸ ਦਈਏ ਕਿ ਰੋਇਲ ਫਰਨੀਚਰ 'ਤੇ ਬਹੁਤ ਘੱਟ ਪ੍ਰਾਈਜ਼ ਉੱਤੇ ਇਸ ਟਾਈਮ ਫਰਨੀਚਰ ਲੱਗਿਆ ਹੋਇਆ ਅਤੇ ਨਵਾਂ ਫਰਨੀਚਰ ਆ ਚੁੱਕਾ, ਉਹਦੇ 'ਤੇ ਵੀ ਬਹੁਤ ਸਾਰੀਆਂ ਡੀਲਾਂ ਚੱਲ ਰਹੀਆਂ। ਜੇ ਤੁਸੀਂ ਹਾਲੇ ਤੱਕ ਰੋਇਲ ਫਰਨੀਚਰ 'ਤੇ ਵਿਜ਼ਿਟ ਨਹੀਂ ਕੀਤਾ ਤਾਂ ਅੱਜ ਹੀ ਵਿਜ਼ਿਟ ਕਰੋ। ਫਾਈਨੈਂਸ ਵੀ ਕਰਕੇ ਦਿੰਦੇ ਆ, 6 ਮੰਥ ਤੋਂ ਲੈ ਕੇ 2 ਸਾਲ ਦਾ 0% ਇੰਟਰਸਟ ਰੇਟ ਦੇ ਉੱਤੇ। 7 ਦਿਨ ਓਪਨ ਨੇ ਜੀ, 16 10 ਸੈਂਟ ਜੇਮਸ ਸਟਰੀਟ 'ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ। ਸੁਪਿੰਦਰ ਬੋਪਾਰਾ ਇਹਨਾਂ ਸੰਪਰਕ ਕਰ ਸਕਦੇ ਹੋ 204-990-9097 ਦੇ ਉੱਤੇ। ਗੁਰਦੀਸ਼ ਬੋਪਾਰਾ ਇਹਨਾਂ ਸੰਪਰਕ ਕਰ ਸਕਦੇ 204-599-3611 ਦੇ ਉੱਤੇ। ਅਤੇ ਦਰਸ਼ਨ ਆਟੋ ਵਾਲਿਆਂ ਨਾਲ ਸੰਪਰਕ ਕਰ ਲਓ ਜੇ ਤੁਸੀਂ ਗੱਡੀ ਦੀ ਕਿਸੇ ਤਰ੍ਹਾਂ ਦੀ ਰਿਪੇਅਰ ਜਾਂ ਸਰਵਿਸ ਕਰਾਉਣੀ ਹੋਵੇ 352 ਪਾਪੂਲਰ ਅਵੈਨਿਊ ਦੇ ਉੱਤੇ ਸੰਪਰਕ ਕਰ ਸਕਦੇ ਹੋ। ਦਰਸ਼ਨ ਗਿੱਲ ਜੀ ਦੇ ਨਾਲ 204-416-0030 'ਤੇ ਸੰਪਰਕ ਕਰ ਸਕਦੇ ਹੋ। ਸਪਰਿੰਗ ਮੈਡੋ ਕਲੀਨਿਕ ਫਾਰਮੈਸੀ 'ਤੇ ਪੰਜਾਬੀ ਹਿੰਦੀ ਸਪੀਕਿੰਗ ਡਾਕਟਰ ਮਿਲ ਜਾਂਦੇ ਆ ਤੁਹਾਨੂੰ, ਮੇਲ ਫੀਮੇਲ ਡਾਕਟਰ ਮਿਲ ਜਾਂਦੇ ਨੇ ਟਰਾਂਸਕੋਨਾ ਈਸਟ ਵਿਨੀਪੈਗ ਦੇ ਵਿੱਚ। ਬਿਲਕੁਲ ਜੀ, ਨਵੇਂ ਪੇਸ਼ੈਂਟ ਲੈ ਰਹੇ ਨੇ ਰਾਈਟ ਨੋ, ਵਾਕਿਨ ਵੀ ਤੁਸੀਂ ਜਾ ਸਕਦੇ ਹੋ, ਅਪੋਇੰਟਮੈਂਟ ਵੀ ਬੁੱਕ ਕਰਾ ਸਕਦੇ ਹੋ। ਫਰੀ ਸਿਟੀ ਦੇ ਵਿੱਚ ਡਿਲੀਵਰੀ ਕਰਦੇ ਨੇ ਮੈਡੀਸਨ ਦੀ 17-83 ਪਲੈਸ ਰੋਡ ਯੂਨਿਟ 19 'ਤੇ ਸੰਪਰਕ ਕਰ ਸਕਦੇ ਹੋ। 204-417-0028 'ਤੇ ਸੰਪਰਕ ਕਰ ਸਕਦੇ ਹੋ। ਅਤੇ ਜੇ ਤੁਸੀਂ ਬਾਜ਼ਾਰ ਦੇ ਵਿੱਚ ਜੋ ਤੁਸੀਂ ਮਾਰਕੀਟ ਦੇ ਵਿੱਚ ਜੋ ਟਿਕਟਾਂ ਦੇਖ ਰਹੇ ਹੋ, ਜੇ ਤੁਸੀਂ ਔਨਲਾਈਨ ਸਰਚ ਕਰਦੇ ਹੋ ਤਾਂ ਟਿਕਟ ਦਾ ਪ੍ਰਾਈਜ਼ ਸ਼ੋ ਰਿਹਾ 1000, ਅਤੇ ਜੇ ਤੁਸੀਂ ਚਾਹੁੰਦੇ ਹੋ ਕਿ ਉਹ ਤੁਹਾਨੂੰ ਉਸ ਤੋਂ ਵੀ ਸਸਤੀਆਂ ਮਿਲ ਜਾਣ, ਤਾਂ ਉਹਦੇ ਲਈ ਤੁਹਾਨੂੰ ਮਾਨ ਇੰਟਰਨੈਸ਼ਨਲ ਟਰੈਵਲ ਐਂਡ ਟੂਰ ਵਾਲਿਆਂ ਦੇ ਨਾਲ ਸੰਪਰਕ ਕਰਨਾ ਪਊਗਾ। ਬਿਲਕੁਲ ਜੀ, ਜੋ ਤੁਸੀਂ ਮਾਰਕੀਟ ਦੇ ਵਿੱਚ ਟਿਕਟਾਂ ਦਾ ਪ੍ਰਾਈਜ਼ ਦੇਖ ਰਹੇ ਹੋ, ਚਾਹੇ ਡੋਮੈਸਟਿਕ ਟੂਰ ਕਰਨਾ, ਚਾਹੇ ਤੁਸੀਂ ਇੰਟਰਨੈਸ਼ਨਲ ਟੂਰ ਕਰਨਾ, ਜਾਂ ਤੁਸੀਂ ਬੈਸਟ ਵਿਕੇਸ਼ਨ ਪੈਕੇਜ ਲੱਭ ਰਹੇ ਹੋ, ਬਹੁਤ ਸਾਰੇ ਤੁਹਾਨੂੰ ਬੈਸਟ ਜਿਹੜੇ ਵਿਕੇਸ਼ਨ ਪੈਕੇਜ ਮਿਲ ਜਾਣਗੇ, ਉਹਦੇ ਲਈ ਤੁਹਾਨੂੰ ਮਾਨ ਇੰਟਰਨੈਸ਼ਨਲ ਟਰੈਵਲ ਐਂਡ ਟੂਰ ਵਾਲਿਆਂ ਦੇ ਨਾਲ ਸੰਪਰਕ ਕਰਨਾ ਪਊਗਾ। ਬਹੁਤ ਸਾਰੀਆਂ ਚੀਫ ਫਲਾਈਟ ਟਿਕਟਸ ਇਹਨਾਂ ਕੋਲ ਮਿਲ ਜਾਂਦੀਆਂ, ਡੋਮੈਸਟਿਕ ਟੂਰ ਕਰਨਾ, ਚਾਹੇ ਤੁਸੀਂ ਇੰਟਰਨੈਸ਼ਨਲ ਟੂਰ ਕਰਨਾ, ਹਰ ਤਰ੍ਹਾਂ ਦੀ ਇੰਸ਼ੋਰੈਂਸ ਉਹ ਵੀ ਬੜੇ ਘੱਟ ਪ੍ਰਾਈਜ਼ ਵਿੱਚ ਕਰਕੇ ਦਿੰਦੇ ਨੇ। ਅਤੇ ਜੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਟਰੈਵਲ ਕਰਨਾ ਚਾਹੁੰਦੇ ਆਪਦੇ ਪਾਰਟਨਰਸ ਦੇ ਨਾਲ, ਯਾਰਾਂ ਦੋਸਤਾਂ ਦੇ ਨਾਲ, ਜਾਂ ਮੰਮੀ ਡੈਡੀ ਦੇ ਨਾਲ, ਜਾਂ ਆਪਦੇ ਫਰੈਂਡਸ ਦੇ ਨਾਲ, ਤਾਂ ਮਾਨ ਇੰਟਰਨੈਸ਼ਨਲ ਟਰੈਵਲ ਐਂਡ ਟੂਰ ਵਾਲਿਆਂ ਦੇ ਨਾਲ ਸੰਪਰਕ ਕਰ ਸਕਦੇ ਹੋ। ਬਹੁਤ ਘੱਟ ਪ੍ਰਾਈਜ਼ ਦੇ ਵਿੱਚ ਤੁਹਾਨੂੰ ਇਹ ਟਿਕਟਾਂ ਇੱਥੇ ਮਿਲ ਜਾਂਦੀਆਂ, ਚਾਹੇ ਤੁਸੀਂ ਡੋਮੈਸਟਿਕ ਟੂਰ ਕਰਨਾ, ਚਾਹੇ ਤੁਸੀਂ ਇੰਟਰਨੈਸ਼ਨਲ ਟੂਰ ਕਰਨਾ। 204-202-104 'ਤੇ ਸੰਪਰਕ ਕਰ ਸਕਦੇ ਹੋ। ਢਿੱਲੋਂ ਲਾਈਟਿੰਗ ਨਾਲ ਸੰਪਰਕ ਕਰ ਸਕਦੇ ਹੋ। ਪੰਜਾਬੀ ਕਮਿਊਨਿਟੀ ਦਾ ਆਪਣਾ ਸਭ ਤੋਂ ਵੱਡਾ ਸਟੋਰ ਆ ਜੀ ਲਾਈਟਿੰਗ ਦਾ, 30 ਸਾਲ ਪੁਰਾਣਾ ਇਹਨਾਂ ਦਾ ਬਿਜ਼ਨਸ ਆ। 3 ਲੋਕੇਸ਼ਨਾਂ ਨੇ ਦੇਣੀਆਂ, ਵਿਨੀਪੈਗ, ਕੈਲਗਰੀ ਅਤੇ ਐਡਮਿੰਟਨ ਦੇ ਵਿੱਚ। LED ਇਨਡੋਰ ਆਊਟਡੋਰ ਪੋਰਟ ਲਾਈਟ, ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਬ੍ਰਾਂਡਡ ਲਾਈਟ ਚਾਹੀਦੀ ਹੋਵੇ ਹੋਲਸੇਲ ਪ੍ਰਾਈਜ਼ 'ਤੇ, ਉਹ ਵਾਰੰਟੀ ਦੇ ਨਾਲ ਤੁਹਾਨੂੰ ਮਿਲ ਜੂਗੀ। ਫਿਰ ਵਿਜ਼ਿਟ ਕਿੱਥੇ ਕਰਨਾ ਜੀ? ਢਿੱਲੋਂ ਲਾਈਟਿੰਗ ਨੇ। ਬਿਲਕੁਲ ਜੀ, ਬਹੁਤ ਸਾਰੀਆਂ ਬ੍ਰਾਂਡਡ ਲਾਈਟਾਂ ਇਸ ਟਾਈਮ ਨਵਾਂ ਵੀ ਇਹਨਾਂ ਕੋਲ ਸਟੋਕ ਆ ਚੁੱਕਿਆ। ਜੇ ਤੁਸੀਂ ਹਾਲੇ ਤੱਕ ਵਿਜ਼ਿਟ ਨਹੀਂ ਕੀਤਾ ਤਾਂ ਜ਼ਰੂਰ ਵਿਜ਼ਿਟ ਕਰੋ। ਆਪਣਾ ਪੰਜਾਬੀ ਕਮਿਊਨਿਟੀ ਦਾ ਸਭ ਤੋਂ ਵੱਡਾ ਲਾਈਟਿੰਗ ਸਟੋਰ ਆ ਜੀ ਢਿੱਲੋਂ ਲਾਈਟਿੰਗ ਸਟੋਰ। ਬਿਲਕੁਲ ਜੀ, ਅੱਜ ਹੀ ਵਿਜ਼ਿਟ ਕਰੋ। ਵਧੀਆ ਸਰਵਿਸ ਅਤੇ ਵਧੀਆ ਕੁਆਲਿਟੀ ਦੇ ਅਤੇ ਲੌਂਗਰ ਵਾਰੰਟੀ ਦੇ ਲਈ 955 ਸੈਂਟ ਜੇਮਸ ਸਟਰੀਟ 'ਤੇ ਵਿਜ਼ਿਟ ਕਰ ਸਕਦੇ ਹੋ। 204-949-5540 'ਤੇ ਸੰਪਰਕ ਕਰ ਸਕਦੇ ਹੋ। ਨਿੱਕੀ ਜਿਹੀ ਬ੍ਰੇਕ ਲੈਣੇ, ਜਾਣਾ ਕਿਤੇ ਨਹੀਂ। ਨਿੱਕੀ ਜਿਹੀ ਬ੍ਰੇਕ ਤੋਂ ਬਾਅਦ ਫਿਰ ਆਪਾਂ ਰਾਜਮਾਨ ਜੀ ਤੋਂ ਕੰਟੀਨਿਊ ਗੱਲਾਂ ਬਾਤਾਂ, ਬਹੁਤ ਸਾਰੀਆਂ ਨੌਲੇਜ ਇਨਫੋਰਮੇਸ਼ਨ ਦੀਆਂ ਗੱਲਾਂ ਬਾਤਾਂ ਜਾਰੀ ਰਹਿਣੀਆਂ, ਜਾਣਾ ਕਿਤੇ ਨਹੀਂ। ਨਿੱਕੀ ਜਿਹੀ ਬ੍ਰੇਕ ਤੋਂ ਬਾਅਦ ਰੂਬਰੂ ਹੁੰਦੇ ਹਾਂ ਜੀ।
9: ਸਰਦਾਰ ਜੀ, ਤੁਹਾਨੂੰ ਕੁਝ ਯਾਦ ਯੂਦ ਰਹਿੰਦਾ ਜਾਂ ਨਹੀਂ ਰਹਿੰਦਾ?
10: ਕੀ ਗੱਲ ਹੋ ਗਈ?
9: ਅੱਜ ਆਪਣੀ ਵੈਡਿੰਗ ਐਨਿਵਰਸਰੀ ਆ ਤੇ ਤੁਸੀਂ ਆ ਕਾਗਜ਼ ਚੱਕੀ ਆਉਂਦੇ ਹੋ, ਕੋਈ ਗਿਫਟ ਗੁਫਟ ਦੇਣ ਦਾ ਰਿਵਾਜ ਹੈਗਾ ਤੁਹਾਡੇ ਟੱਬਰ 'ਚ ਜਾਂ ਨਹੀਂ?
10: ਓ ਸਰਦਾਰ ਨਹੀਂ ਏ, ਕੋਈ ਅੱਜ ਮੈਂ ਮਿਲ ਕੇ ਆਇਆ ਰਾਜਮਾਨ ਫਾਈਨੈਂਸ਼ੀਅਲ ਦੇ ਰਾਜਮਾਨ ਹੋਰਾਂ ਨੂੰ। ਬਈ, ਜਿਹੜੀਆਂ ਗੱਲਾਂ ਉਹਨਾਂ ਨੇ ਇੰਸ਼ੋਰੈਂਸ ਬਾਰੇ ਮੇਰੇ ਦਿਮਾਗ 'ਚ ਪਾਤੀਆਂ, ਮੈਨੂੰ ਲੱਗਦਾ ਕਿ ਇਹਦੇ ਤੋਂ ਵੱਡਾ ਗਿਫਟ ਹੋਰ ਹੋ ਹੀ ਨਹੀਂ ਸਕਦਾ ਐਨਿਵਰਸਰੀ ਤੇ ਕੋਈ।
9: ਜੀ ਹਾਂ, ਆਪਣੀ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਸੁਪਰ ਵੀਜ਼ਾ ਤੇ ਵਿਜ਼ਿਟਰ ਵੀਜ਼ਾ, ਜਾਂ ਬੱਚਿਆਂ ਦੀ ਪੜ੍ਹਾਈ ਲਈ, ਜਾਂ ਆਪਣੇ ਸੁਖਦਾਇਕ ਰਿਟਾਇਰਮੈਂਟ ਲਈ ਫਾਈਨੈਂਸ਼ੀਅਲ ਪਲੈਨਿੰਗ ਕਰੋ। ਤੇ ਇਹਦੇ ਲਈ ਤੁਸੀਂ ਪਿਛਲੇ 30 ਸਾਲਾਂ ਦੇ ਤਜਰਬੇਕਾਰ ਫਾਈਨੈਂਸ਼ੀਅਲ ਪਲਾਨਰ ਰਾਜਮਾਨ ਨੂੰ ਕਾਲ ਕਰ ਸਕਦੇ ਹੋ 204-694-0731, ਜਾਂ ਤਰਨਮਾਨ ਨੂੰ ਕਾਲ ਕਰੋ 204-339-7011।
11: ਇੱਥੇ ਆ ਕੇ ਬੱਚਿਆਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣ ਦਾ ਸੁਪਨਾ ਤਾਂ ਪੂਰਾ ਹੁੰਦਾ ਨਜ਼ਰ ਆਇਆ, ਪਰ ਡਰ ਵੀ ਲੱਗਦਾ ਕਿ ਕਿਤੇ ਆਪਣਾ ਪਿਛੋਕੜ, ਆਪਣੀ ਮਾਂ ਬੋਲੀ ਨੂੰ ਨਾ ਭੁੱਲ ਜਾਣ।
12: ਇਹ ਡਰ ਤੇਰਾ ਹੀ ਨਹੀਂ, ਪੰਜਾਬੋਂ ਆ ਵਸੇ ਹਰ ਮਾਂ ਪਿਓ ਦਾ ਹੈ। ਇਸ ਲਈ ਸਿੱਖਿਆ ਕਲਾਸਿਸ ਲੈ ਕੇ ਆਇਆ ਹੈ, ਆਨਲਾਈਨ ਪੰਜਾਬੀ ਲਰਨਿੰਗ ਕੋਰਸ, ਜਿਸ ਵਿੱਚ ਤੁਹਾਡੇ ਬੱਚੇ ਘਰ ਬੈਠੇ ਹੀ ਪੰਜਾਬੀ ਸਿੱਖ ਸਕਦੇ ਹਨ। ਇਸ ਕੋਰਸ ਵਿੱਚ ਬੱਚੇ ਆਪਣੇ ਪਰਿਵਾਰਕ ਰਿਸ਼ਤੇ ਤੇ ਸਾਡੇ ਇਤਿਹਾਸ ਬਾਰੇ ਵੀ ਜਾਣੂ ਹੁੰਦੇ ਹਨ। ਇਸ ਦੇ ਨਾਲ ਬੇਸਿਕ ਮੈਥਸ, ਮੋਰਲ ਵੈਲਿਊਜ਼ ਤੇ ਮੈਂਟਲ ਐਕਸਰਸਾਈਜ਼ ਵੀ ਕਰਵਾਈਆਂ ਜਾਂਦੀਆਂ ਹਨ। ਫਲੈਕਸੀਬਲ ਟਾਈਮਿੰਗਸ, ਫ੍ਰੀ ਡੈਮੋ ਕਲਾਸ। ਅੱਜ ਹੀ ਕਾਲ ਕਰੋ 204-463-0110।
13: ਸਿਗਰੀ ਇੰਡੀਅਨ ਬਿਸਤਰੋ, ਅਮੇਜ਼ਿੰਗ ਫਾਈਨ ਡਾਈਨ ਐਕਸਪੀਰੀਅੰਸ। ਇੰਜੋਏ ਕਰੋ ਇਹਨਾਂ ਦਾ ਸਪੈਸ਼ਲ ਲੰਚ, ਤੰਦੂਰੀ ਪਰਾਂਠੇ ਤੇ ਅੰਮ੍ਰਿਤਸਰੀ ਕੁਲਚੇ ਸ਼ਾਮ 4 ਵਜੇ ਤੱਕ। ਇਸ ਦੇ ਨਾਲ ਨਾਲ ਇੰਡੋ ਚਾਈਨੀਜ਼ ਮੈਨਿਊ ਵੀ, ਤੇ ਇਹਨਾਂ ਦੇ ਫੇਮਸ ਤੰਦੂਰੀ ਐਪੇਟਾਈਜ਼ਰਸ ਦਾ ਤਾਂ ਜਵਾਬ ਹੀ ਨਹੀਂ। ਹਰ ਚੀਜ਼ ਤੁਹਾਡੇ ਆਰਡਰ ਤੇ ਬਿਲਕੁਲ ਫਰੈਸ਼ ਬਣਾਈ ਜਾਂਦੀ ਹੈ। ਤੇ ਜੇ ਇਹਨਾਂ ਦੀ ਫੇਮਸ ਬਿਰਿਆਨੀ, ਪਨੀਰ ਟਿੱਕਾ ਮਸਾਲਾ, ਗੋਟ ਕਰੀ, ਬਟਰ ਚਿਕਨ ਨਾ ਖਾਦੇ ਤੇ ਕੀ ਖਾਦਾ? 7 days a week, 11 a.m. to 10:30 p.m. 55 Waterford Green Common. Dine in your takeout lake
12: ट्रैवल दा प्लान है, वीजा दी टेंशन है या इंश्योरेंस दी लोड है, तां फिर याद रखो मान इंटरनेशनल ट्रैवल, वीजा असिस्टेंस, अमेजिंग वेकेशन पैकेजेस, डोमेस्टिक ते इंटरनेशनल फ्लाइट टिकट्स, ओ भी ग्रेट डील्स नाल ते हर तरह दे इंश्योरेंस कॉम्पिटिटिव रेट्स नाल, सत कन्वीनियंट ऑफिसेस लोकेशंस ते 24/7 सर्विस, हजारां लोकां दा भरोसा, फास्ट रिलायबल ते फ्रेंडली सर्विस, आज ही कॉल करो 204-202-0104, याद रखो मान इंटरनेशनल ट्रैवल, योर ट्रस्ट Travel partner. We are open 24/7 to serve you.
14: ਤੁਸੀਂ ਸੁਣ ਰਹੇ ਹੋ ਵਿਨੀਪੈਗ ਦਾ ਨੰਬਰ 1 ਪੰਜਾਬੀ ਰੇਡੀਓ, ਰੇਡੀਓ ਧਮਾਲ, ਜਿੱਥੇ ਧਮਾਲਾਂ ਪੈਂਦੀਆਂ ਰਹਿਣਗੀਆਂ। ਸੋ ਕੀਪ ਲਿਸਨਿੰਗ ਰੇਡੀਓ ਧਮਾਲ।
5: ਬਿਲਕੁਲ ਜੀ, ਧਮਾਲਾਂ ਪੈਂਦੀਆਂ ਰਹਿਣੀਆਂ ਤੇ ਅੱਜ ਦੇ ਸ਼ੋਅ ਦੇ ਵਿੱਚ ਆਪਾਂ ਧਮਾਲਾਂ ਪਾ ਰਹੇ ਹਾਂ ਰਾਜਮਾਨ ਜੀ ਦੇ ਨਾਲ। ਬਿਲਕੁਲ ਜੀ, ਬਹੁਤ ਸਾਰੀਆਂ ਨੌਲੇਜ ਤੇ ਇਨਫੋਰਮੇਸ਼ਨ ਦੀਆਂ ਗੱਲਾਂ ਆਪਣੇ ਲਈ ਹਮੇਸ਼ਾ ਲੈ ਕੇ ਆਉਂਦੇ ਨੇ ਤੇ ਅੱਜ ਵੀ ਬਹੁਤ ਸਾਰੇ ਇੰਟਰਸਟਿੰਗ ਟੋਪਿਕ ਨੇ ਜਿਨ੍ਹਾਂ ਉੱਤੇ ਆਪਾਂ ਡਿਸਕਸ਼ਨ ਕਰ ਰਹੇ ਹਾਂ। ਇਸ ਤੋਂ ਬਾਅਦ ਪ੍ਰੋਗਰਾਮ ਜਿਹੜਾ 25 ਮਿੰਟ ਜਾਣੀ ਕਿ 25 ਮਿੰਟ ਦਾ ਬਾਕੀ ਹੈ ਜੀ। 25 ਮਿੰਟ ਪ੍ਰੋਪਰ ਨੌਲੇਜ ਤੇ ਇਨਫੋਰਮੇਸ਼ਨ ਦੀਆਂ ਗੱਲਾਂ ਹੋਣਗੀਆਂ, ਫਿਰ ਲਾਸਟ ਦੇ ਉੱਤੇ ਆਪਾਂ ਹੈਲਥ ਟਿਪ ਵੀ ਲੈਂਦੇ ਹੁੰਦੇ, ਤਾਂ ਕਰਕੇ ਬਣੇ ਰਹੋ ਜੇ। ਆਹ 25 ਮਿੰਟ ਬਹੁਤ ਖਾਸ ਰਹਿਣ ਵਾਲੇ ਆ ਤੇ ਨਾਲ ਦੀ ਨਾਲ ਦੱਸ ਕੇ ਆਪਣੇ ਵਿਨੀਪੈਗ ਦੇ ਵਿੱਚ 9 ਅਕਤੂਬਰ ਨੂੰ ਸਿਨੇਮੇ ਘਰਾਂ ਦੇ ਵਿੱਚ ਲੱਗੂਗੀ ਮੂਵੀ ਜੀ। ਇਹ ਦਿਨ ਰੋਜ਼ ਰੋਜ਼ ਨਹੀਂ ਆਉਣੇ ਹਰਭਜਨ ਮਾਨ ਜੀ, ਜਿਹੜੇ ਪੰਜਾਬੀ ਸਿਨੇਮਾ ਦਾ ਥੰਮ ਮੰਨੇ ਜਾਂਦੇ ਆ ਤੇ ਹਮੇਸ਼ਾ ਜਿਹੜੀ ਵੀ ਇਹ ਮੂਵੀ ਕੱਢਦੇ ਨੇ ਤੇ ਟੌਪ ਤੇ ਜਾਂਦੀ ਆ। ਕਿਉਂ ਜਾਂਦੀ? ਕਿਉਂਕਿ ਇੱਕ ਜਿਹੜੀ ਇੱਕ ਸਟੋਰੀ ਹੁੰਦੀ ਹੈ ਮੂਵੀ ਦੀ, ਬਹੁਤ ਵਧੀਆ ਸਟੋਰੀ ਹੈ, ਇੱਕ ਫੈਮਿਲੀ ਸਟੋਰੀ ਲੈ ਕੇ ਆਉਂਦੇ ਨੇ ਤੇ ਫੈਮਿਲੀ ਮੂਵੀਜ਼ ਨੇ ਇਹਨਾਂ ਦੀਆਂ ਹਮੇਸ਼ਾ ਹੀ ਫੈਮਿਲੀਜ਼ ਮੂਵੀ ਰਹੀਆਂ ਨੇ ਤੇ ਹੁਣ ਵੀ ਇਹ ਦਿਨ ਰੋਜ਼ ਰੋਜ਼ ਨਹੀਂ ਆਉਣੇ। ਇੱਕ ਰੋਜ਼ਾਨਾ ਆਪਣੇ ਜੀਵਨ ਦੇ ਆਧਾਰਿਤ ਮੂਵੀ ਰਹੂਗੀ ਤੇ ਆਪਣੇ ਰੋਜ਼ਾਨਾ ਰੂਟੀਨ ਦੇ ਵਿੱਚ ਜੋ ਲਾਈਫ ਦੇ ਵਿੱਚ ਹੁੰਦਾ ਰਹਿੰਦਾ ਹੈ ਉਸ ਦੇ ਅਕੋਰਡਿੰਗ ਇਹ ਮੂਵੀ ਢੁਕਦੀ ਹੈ ਤੇ ਆਪਾਂ ਜ਼ਰੂਰ ਆਪਣੇ ਫੈਮਿਲੀ ਦੇ ਨਾਲ, ਆਪਦੇ ਫਰੈਂਡਸ ਨਾਲ ਸਿਨੇਮੇ ਘਰਾਂ ਦੇ ਵਿੱਚ 9 ਅਕਤੂਬਰ ਨੂੰ ਇੰਜੋਏ ਕਰਨੀ ਹੈ ਜੀ ਹਰਭਜਨ ਮਾਨ ਜੀ ਦੀ ਮੂਵੀ ਤੇ ਬਾਬੂ ਸਿੰਘ ਮਾਨ ਜੀ ਤੇ ਦੇਸੀ ਕਰੂ ਵੱਲੋਂ ਇਹ 9 ਅਕਤੂਬਰ ਨੂੰ ਰਿਲੀਜ਼ ਕੀਤੀ ਜਾਣੀ ਆ। ਇਹ ਦਿਨ ਰੋਜ਼ ਰੋਜ਼ ਨਹੀਂ ਆਉਣੇ ਤੇ ਜ਼ਰੂਰ ਸਿਨੇਮੇ ਘਰਾਂ ਦੇ ਵਿੱਚ ਜਾਇਓ ਜੇ। ਕਾਲਰ ਆਪਣੇ ਨਾਲ ਜੁੜ ਚੁੱਕੇ ਨੇ, ਰੇਡੀਓ ਧਮਾਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਕਾਲ ਮਿਸ ਹੋ ਚੁੱਕੀ ਹੈ, ਦੁਬਾਰਾ ਸਾਨੂੰ ਕਾਲ ਕਰ ਸਕਦੇ ਹੋ 204-780 81-81 ਸਾਡੇ ਨਾਲ ਗੱਲਬਾਤ ਸਾਂਝੀ ਕਰ ਸਕਦੇ ਹੋ ਤੇ ਮਨਜੋਤ ਸਿੰਘ ਰਿਐਲਟਰ ਦੇ ਨਾਲ ਸੰਪਰਕ ਕਰ ਸਕਦੇ ਹੋ ਜੇ ਐਮਰਗੇਟ ਵਾਲਮਾਰਟ ਦੀ ਬੈਕ ਸਾਈਡ 'ਤੇ ਤੁਸੀਂ ਸਿੰਗਲ ਫੈਮਿਲੀ ਹੋਮ ਲੱਭ ਰਹੇ ਹੋ। ਬਿਲਕੁਲ ਜੀ, ਕੈਸਲ ਵੈਲੀ ਵਾਲੀ ਸਾਈਡ ਕਲਗੀਧਰ ਦਰਬਾਰ ਸਾਹਿਬ ਦੇ ਕੋਲ ਬਹੁਤ ਸਾਰੀ ਇਹਨਾਂ ਕੋਲ ਲਿਸਟਿੰਗ ਆ। ਜੇ ਤੁਸੀਂ ਚਾਹੁੰਦੇ ਹੋ ਕਿ ਗੁਰਦੁਆਰਾ ਸਾਹਿਬ ਦੇ ਨੇੜੇ ਤੁਹਾਨੂੰ ਘਰ ਮਿਲ ਜੇ, ਗੁਰੂ ਸਾਹਿਬ ਦੇ ਦਰਸ਼ਨ ਹੁੰਦੇ ਰਹਿਣ, ਸੁਬਹਾ ਸ਼ਾਮ ਤੁਸੀਂ ਗੁਰੂ ਸਾਹਿਬ ਦੇ ਦਰਸ਼ਨ ਕਰ ਸਕੋ, ਉਹਦੇ ਲਈ ਫਿਰ ਤੁਹਾਨੂੰ ਮਨਜੋਤ ਸਿੰਘ ਰਿਐਲਟਰ ਦੇ ਨਾਲ ਸੰਪਰਕ ਕਰਨਾ ਪਊਗਾ। ਬਹੁਤ ਸਾਰੀ ਲਿਸਟਿੰਗ ਇਹਨਾਂ ਕੋਲ ਪਈ ਆ, 3 ਬੈਡਰੂਮ 4 ਬੈਡਰੂਮ ਤੁਹਾਨੂੰ ਜਿਹੜੇ ਆ ਅਰਾਊਂਡ 4 ਲੱਖ ਦੇ ਅਰਾਊਂਡ ਜਿਹੜਾ ਘਰ ਮਿਲ ਜਾਣਾ ਨੋਰਮਲੀ। ਤਾਂ ਬਹੁਤ ਸਾਰੀਆਂ ਆਫ ਮਾਰਕੀਟ ਵੀ ਇਹਨਾਂ ਕੋਲ ਡੀਲਾਂ ਪਈਆਂ। ਮਨਜੋਤ ਸਿੰਘ ਰਿਐਲਟਰ ਜੀ ਦੇ ਨਾਲ ਤੁਸੀਂ ਸੰਪਰਕ ਫਿਰ ਕਰ ਸਕਦੇ ਹੋ ਵਧੇਰੇ ਜਾਣਕਾਰੀ ਦੇ ਲਈ। ਜੇ ਤੁਸੀਂ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ ਜਾਂ ਖਰੀਦਣਾ ਚਾਹੁੰਦੇ ਹੋ ਤਾਂ ਨੰਬਰ ਨੋਟ ਕਰ ਲਓ, ਮਨਜੋਤ ਸਿੰਘ ਰਿਐਲਟਰ ਦਾ 204-999-1005 ਤੇ ਸੰਪਰਕ ਕਰ ਸਕਦੇ ਹੋ। ਇੱਕ ਵੀਕ ਦੇ ਵਿੱਚ ਤੁਹਾਡਾ ਘਰ ਸੇਲ ਕਰਾ ਦੇਣਗੇ, ਕਿਉਂਕਿ ਬਹੁਤ ਸਾਰੇ ਆਲਰੇਡੀ ਪ੍ਰੋਫਿਟ ਦੇ ਵਿੱਚ ਘਰ ਇਹਨਾਂ ਨੇ ਸੇਲ ਕਰਾਏ ਹੋਏ ਆ। ਫਿਰ ਉਹਨਾਂ ਦੇ ਯਾਰ ਦੋਸਤ ਤੇ ਰਿਸ਼ਤੇਦਾਰ ਕਹਿੰਦੇ ਨੇ ਵੀ ਸਾਨੂੰ ਵੀ ਤੂੰ ਪ੍ਰੋਫਿਟ ਦੇ ਵਿੱਚ ਘਰ ਦਵਾ ਕੇ ਦੇ, ਸਾਡੇ ਰਿਸ਼ਤੇਦਾਰ ਨੂੰ ਤਾਂ ਦਵਾਤਾ। ਅਤੇ ਜੇ ਤੁਸੀਂ ਫਿਰ ਹੁਣ ਪ੍ਰੋਫਿਟ ਦੇ ਵਿੱਚ ਘਰ ਸੇਲ ਕਰਨਾ ਚਾਹੁੰਦੇ ਹੋ ਜਾਂ ਲੈਣਾ ਚਾਹੁੰਦੇ ਹੋ ਤਾਂ ਉਹਦੇ ਲਈ ਤੁਹਾਨੂੰ ਮਨਜੋਤ ਸਿੰਘ ਰਿਐਲਟਰ ਦੇ ਨਾਲ ਸੰਪਰਕ ਕਰਨਾ ਪਊਗਾ। ਤਾਂ ਅੱਜ ਹੀ ਨੰਬਰ ਨੋਟ ਕਰ ਲਓ ਅਤੇ ਕਾਲ ਕਰ ਲਓ 204-999-1005 ਦੇ ਸੰਪਰਕ ਕਰ ਸਕਦੇ ਹੋ, 204-999-1005 ਦੇ ਉੱਤੇ। ਬਿਲਕੁਲ ਜੀ, ਗੱਲਾਂਬਾਤ ਜਾਰੀ ਰਹਿਣੀਆਂ। ਕਾਲ ਫਿਰ ਕੱਟ ਹੋ ਚੁੱਕੀ ਆ, ਤੁਸੀਂ ਸਾਨੂੰ ਜਲਦੀ ਜਲਦੀ ਜਾਂ ਤਾਂ ਕਾਲ ਕਰ ਲਓ, ਫਿਰ ਉਸ ਤੋਂ ਬਾਅਦ ਨਹੀਂ ਤਾਂ ਸਾਡਾ ਵਿਸ਼ਾ ਸਟਾਰਟ ਹੋ ਜਾਣਾ। 204-999-1005 'ਤੇ ਸੰਪਰਕ ਕਰ ਸਕਦੇ ਹੋ ਅਤੇ ਆਫਟਰ ਸ਼ੋਅ ਵੀ ਜੇ ਤੁਸੀਂ ਰਾਜਮਾਨ ਜੀ ਦੇ ਨਾਲ ਕੋਈ ਗੱਲਬਾਤ ਕਰਨਾ ਚਾਹੁੰਦੇ ਹੋ, ਇੰਸ਼ੋਰੈਂਸ ਦੇ ਰਿਲੇਟਡ ਕੋਈ ਡਿਟੇਲ ਦੇ ਵਿੱਚ ਕੋਈ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ 204-694-9731 'ਤੇ ਸੰਪਰਕ ਕਰ ਸਕਦੇ ਹੋ। ਕੋਈ ਆਪਦੀ ਪੋਲਿਸੀ ਰਿਵਿਊ ਕਰਾ ਕੇ ਤੁਸੀਂ ਆਪਦੇ $100,000 ਬਚਾ ਸਕਦੇ ਹੋ। ਕਈ ਵਾਰੀ ਆਪਾਂ ਯਾਰ ਦੋਸਤ ਦੇ ਕਹਿਣ 'ਤੇ ਜਾਂ ਰਿਸ਼ਤੇਦਾਰ ਦੇ ਕਹਿਣ 'ਤੇ ਕੋਈ ਇੰਸ਼ੋਰੈਂਸ ਕਰਾ ਲੈਂਦੇ, ਕੋਈ ਪੋਲਿਸੀ ਕਰਾ ਲੈਂਦੇ, ਪਰ ਸਮਝ ਨਹੀਂ ਆਉਂਦੀ ਹੁੰਦੀ, ਨਾ ਹੀ ਉਹਨੇ ਕੋਈ ਦੱਸਿਆ ਹੁੰਦਾ ਵੀ ਕੀ ਆ ਪੋਲਿਸੀ, ਕਾਹਦੀ ਪੋਲਿਸੀ ਆ, ਅਤੇ ਨਾ ਹੀ ਆਪਾਂ ਨੂੰ ਪਤਾ ਹੁੰਦਾ ਕਿ ਯਾਰ ਪਤਾ ਨਹੀਂ ਕੀ ਕਰਤਾ, ਪਰ ਕਰਵਾ ਲੈਂਦੇ ਹਾਂ ਕਿ ਲਿਆ 'ਚ ਕਈ ਵਾਰੀ ਲਿਆ 'ਚ ਕਈ ਵਾਰੀ ਆਪਾਂ $100,000 ਦਾ ਨੁਕਸਾਨ ਨਾ ਕਰਾ ਲਈਏ ਕਿਤੇ। ਤਾਂ ਵਧੇਰੇ ਜਾਣਕਾਰੀ ਲਈ ਤੁਸੀਂ ਆਫਟਰ ਸ਼ੋਅ ਗੱਲ ਕਰ ਸਕਦੇ ਹੋ ਰਾਜਮਾਨ ਜੀ ਦੇ ਨਾਲ, ਪੋਲਿਸੀ ਰਿਵਿਊ ਕਰਾ ਕੇ $100,000 ਬਚਾ ਸਕਦੇ ਹੋ। 204-694-0731 'ਤੇ ਰਾਜਮਾਨ ਜੀ ਦੇ ਨਾਲ ਗੱਲਬਾਤ ਕਰ ਸਕਦੇ ਹੋ। ਕਾਲਰ ਆਪਣੇ ਨਾਲ ਜੁੜ ਚੁੱਕੇ ਨੇ, ਰੇਡੀਓ ਧਮਾਲ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
15: ਪਰ ਮੈਨੂੰ ਇਹਦਾ ਕੋਈ ਆਈਡੀਆ ਨੀ ਹੈਗਾ। ਮੈਂ ਮੇਰੀ 11ਵੀਂ 12ਵੀਂ ਮੇਰੀ 2005-7 ਵਾਲਾ ਬੈਚ ਸੀ, 2 ਸਾਲ ਉਹ। ਉਹਦੇ ਵਿੱਚ ਮੈਂ ਸਾਰਾ ਗੁਰੂਆਂ ਦਾ ਇਤਿਹਾਸ ਆਪਣੀ ਹਿਸਟਰੀ ਦੇ ਵਿੱਚ ਪੜਿਆ ਹੈਗਾ ਜੀ। ਪੰਜਾਬ ਦੇ ਇਤਿਹਾਸ ਦੇ ਵਿੱਚ ਗੁਰੂਆਂ ਤੋਂ ਉਹਨਾਂ ਨੇ ਸ਼ੁਰੂ ਕੀਤਾ ਸੀ, ਪਹਿਲਾਂ ਗੁਰੂਆਂ ਦਾ ਇਤਿਹਾਸ ਸੀਗਾ। ਦੂਜਾ ਪਾਠ ਸੀਗਾ ਉਹਨਾਂ ਦਾ, ਮੰਨ ਕੇ ਚੱਲੋ ਵੀ ਗੁਰੂਆਂ ਦੇ ਇਤਿਹਾਸ ਤੋਂ ਲੈ ਕੇ ਅੱਗੇ ਜਦੋਂ ਆਪਣਾ ਬੰਦਾ ਸਿੰਘ ਬਹਾਦਰ ਤੇ ਆਪਣੇ ਜਿਹੜੇ ਹਮਲੇ ਹੋਏ ਅਬਦਾਲੀ ਦੇ, ਉਹ ਹਮਲੇ ਸੀਗੇ। ਉਸ ਤੋਂ ਬਾਅਦ ਫਿਰ ਸਿੱਖ ਮਿਸਲਾਂ ਵੀ ਆਈਆਂ ਉਹਦੇ ਵਿੱਚ, ਸਾਰੀਆਂ ਉਹ ਉਹਨਾਂ ਦੇ ਵਿੱਚ ਹੀ ਸੀ ਸਾਰੀਆਂ। ਵਿਦਰੋਹ ਤੋਂ ਲੈ ਕੇ 47 ਤੱਕ ਆਜ਼ਾਦੀ ਤੱਕ ਕੀ ਕੁਛ ਹੋਇਆ ਉਹਦਾ ਇੱਕ ਉਹ ਪਾਠ ਸੀਗਾ ਰਾਣੀ ਦੀ ਝਾਂਸੀ ਵਾਲਾ
6: ਹਾਂਜੀ
15: ਹਾਂਜੀ ਹਾਂਜੀ
6: ਉਹਦੇ
15: ਵਿੱਚ ਕੱਲਾ ਇਹ ਨੀ ਸੀ ਉਹ ਚ ਲਾਰਡ ਡਲਹੌਜੀ ਲਾਰਡ ਕਲਾਈਵ ਜਿਵੇਂ ਉਹਨਾਂ
6: ਨੇ
15: ਸਾਰੇ ਸੀਗੇ ਉਹ 1910-11 ਦੇ ਵਿੱਚ
6: ਉਹ ਸਮੇਂ ਦੇ ਵਾਇਸ ਰਹੇ
15: ਮਹਾਤਮਾ ਗਾਂਧੀ ਨੇ ਜਿਹੜੇ ਉਹ ਕੀਤੇ ਸੀ ਨਾ ਮਿਲਵਰਤਨ ਸਿਵਲ ਨਾ ਫਰਮਾਨੀ ਤੇ ਭਾਰਤ ਛੱਡੋ ਅੰਦੋਲਨ ਉਹ ਸਾਰੇ ਸੀਗੇ ਉਹਦੇ ਵਿੱਚ ਮੈਨੂੰ ਨੀ ਪਤਾ ਵੀ ਆਪਾਂ ਕਿਉਂ ਕਹਿੰਦੇ ਹਾਂ ਕਿ ਸਾਨੂੰ ਪੜਾਇਆ ਨੀ ਕਿ ਸਾਰਾ ਸੀ ਪੰਜਾਬ ਦਾ ਇਤਿਹਾਸ ਅਲੱਗ ਸੀਗਾ ਜੀ ਤੇ ਭਾਰਤ ਦਾ ਇਤਿਹਾਸ ਅਲੱਗ ਸੀਗਾ ਉਹਦੇ ਵਿੱਚ ਅਸੀਂ ਉਹ ਪੜਿਆ ਸਾਰਾ
6: ਵੈਰੀ ਗੁੱਡ
15: ਦੂਜਾ ਜਿਹੜਾ ਇੱਕ ਆਪਣੇ ਪਿੱਛੇ ਜੇ ਕਲੇਮ ਬਾਈ ਨੇ ਕੀਤਾ ਸੀ ਆਪਾਂ ਜਿਹੜੇ ਉਹ ਕਹਿੰਦੇ ਹੈਗੇ ਵੀ ਆਪਣੀ ਚਾਈਨਾ ਜਿਹੜਾ ਹੈਗਾ ਉਹ ਇਹ ਕਲੇਮ ਕਰਦਾ ਹੈਗਾ ਕਿ ਅਸੀਂ ਖਾਲਸਾ ਰਾਜ ਨਾਲ ਡੀਲ ਕਰਾਂਗੇ ਅਸਲ ਮੈਂ ਗੱਲ ਇਹ ਹੈਗੀ ਜੀ ਜਿਹੜਾ ਚਾਈਨਾ ਹੈਗਾ ਨਾ ਜੀ ਇਹਨਾਂ ਦੀ ਅਫੀਸ਼ੀਅਲੀ ਏਦਾਂ ਦੀ ਕੋਈ ਪਾਲਿਸੀ ਨਹੀਂ ਹੈਗੀ ਜਿਵੇਂ ਮੈਂ ਤੁਹਾਨੂੰ ਕਹਿੰਦਾ ਮਾਨ ਸਾਹਿਬ ਵੀ ਮੈਂ ਤੁਹਾਡੇ ਨਾਲ ਡੀਲ ਨਹੀਂ ਕਰਨਾ ਹੈਗਾ ਤੁਹਾਡੇ ਜਿਹੜੇ ਵੱਡ ਵਡੇਰੇ ਸੀਗੇ ਮੈਂ ਉਹਨਾਂ ਨਾਲ ਕਰੂੰਗਾ ਜੀ ਡੀਲ ਇਹਦਾ ਮਤਲਬ ਇਹ ਹੈ ਵੀ ਮੈਂ ਯਾਨੀ ਕਿ ਵੀ ਮੈਂ ਸਿੱਧੇ ਤੌਰ ਤੇ ਨਹੀਂ ਮੈਂ ਸਿੱਧੇ ਤੌਰ ਤੇ ਤੁਹਾਡਾ ਕਲੇਮ ਮੰਨ ਰਿਹਾ ਵੀ ਇੱਥੇ ਤੁਹਾਡਾ ਕਲੇਮ ਹੈਗਾ ਪਰ ਵੀ ਤੁਹਾਡਾ ਇਹ ਤੁਹਾਨੂੰ ਨਹੀਂ ਦੇਣਾਗਾ ਮੈਂ ਤੁਹਾਡੇ ਵੱਡ ਵਡੇਰੇ ਨਾਲ ਗੱਲ ਕਰੂੰਗਾ
6: ਬਿਲਕੁਲ ਬਿਲਕੁਲ
15: ਪਰ ਚਾਈਨਾ ਕਦੇ ਵੀ ਇਹ ਚੀਜ਼ ਨੂੰ ਕਲੇਮ ਕਰਦਾ ਹੀ ਨਹੀਂ ਜੀ ਕਿਸੇ ਥਾਂ ਤੇ ਵੀ ਮਤਲਬ ਤਿੱਬਤ ਵਰਗਾ ਇੱਕ ਮੁਲਕ ਜਿਹਦੀ ਗਵਰਨਮੈਂਟ ਇੰਡੀਆ ਤੋਂ ਬਹਿ ਕੇ ਚੱਲੀ ਜਾਂਦੀ ਆ ਸਾਲਾਂ ਦੀ ਹੋਈ ਉਹ ਖਾ ਗਏ ਜੀ ਉਹਨਾਂ ਨੇ ਅਧਿਕਾਰ ਵੀ ਨਹੀਂ ਮਾਰਿਆ ਚਾਈਨਾ ਨੇ ਖਾ ਪੀ ਕੇ ਉਹ
6: ਬਿਲਕੁਲ
15: ਤੇ ਅੱਜ ਉਹ ਆਪਣਾ ਕਲੇਮ ਤਾਇਵਾਨ ਤੇ ਕਰੀ ਜਾਂਦੇ ਹੈਗੇ ਆ ਕਿ ਵੀ ਤਾਇਵਾਨ ਵੀ ਸਾਡਾ ਹੀ ਪਾਰਟ ਹੈ ਸੋ ਜੇ ਕਿਸੇ ਨੂੰ ਲੱਗਦਾ ਕਿ ਵੀ ਉਹ ਸਾਡੇ ਨਾਲ ਡੀਲ ਕਰਨਗੇ ਤਾਂ ਸਾਡੇ ਲਈ ਬਹੁਤ ਮਾਣ ਵਾਲੀ ਕੋਈ ਗੱਲ ਨੀ ਹੈਗੀ ਜੀ ਉਹਨਾਂ ਨੇ ਕੱਲ ਨੂੰ ਜੇ ਤੁਹਾਡੇ ਨਾਲ ਵੀ ਡੀਲ ਕਰਨਗੇ ਅਖੀਰ ਉਹਨਾਂ ਨੇ ਉਹ ਖਾਣਾ ਹੀ ਆ ਮੰਨ ਕੇ ਚਲੋ ਜਿਵੇਂ ਆਪਾਂ ਕਹਿ ਦਈਏ ਵੀ ਉਹ ਇੱਕ ਜਿਵੇਂ ਕਹਾਣੀ ਜੀ ਪੜ੍ਹਦੇ ਹੁੰਦੇ ਵੀ ਸ਼ੇਰ ਉੱਥੇ ਬੈਠਾ ਸੀਗਾ ਉਹ ਮੇਮਣਾ ਵਿਚਾਰਾ ਇੱਧਰ ਪਾਣੀ ਪੀ ਜਾਂਦਾ ਸ਼ੇਰ ਵਾਲੇ ਪਾਸੇ ਉਹ ਕਹਿੰਦਾ ਤੂੰ ਪਾਣੀ ਜੂਠਾ ਕਰੀ ਉਹ ਕਹਿੰਦਾ ਪਾਣੀ ਤਾਂ ਭਾਈ ਸਾਹਿਬ ਉੱਤੋਂ ਆ ਰਿਹਾ ਪਹਿਲਾਂ ਤੂੰ ਪੀ ਰਿਹਾ ਮੈਂ ਮਗਰੋਂ ਪੀ ਰਿਹਾ ਮੈਂ ਜੂਠਾ ਕਿਵੇਂ ਕਰੀ ਜਾਂਦਾ ਸੋ ਚਾਈਨਾ ਦਾ ਤਾਂ ਉਹ ਕੰਮ ਆ ਜੀ ਇਹ ਜੇ ਮੈਨੂੰ ਮੈਂ ਤੁਹਾਨੂੰ ਕਾਫੀ ਪੜਿਆ ਇਹਦੇ ਬਾਰੇ ਮੈਨੂੰ ਕਿਤੋਂ ਵੀ ਓਫੀਸ਼ੀਅਲੀ ਚਾਈਨਾ ਦਾ ਕੋਈ ਏਦਾਂ ਦਾ ਕਲੇਮ ਨਹੀਂ ਹੈਗਾ ਜੀ
6: ਅੱਛਾ
15: ਓਫੀਸ਼ੀਅਲੀ ਜੇ ਤੁਸੀਂ ਚੈਟ ਜੀਪੀਟੀ ਤੋਂ ਪੁੱਛ ਲਓ ਜਿਹਦੋਂ ਮਰਜ਼ੀ ਪੁੱਛ ਲਓ ਤੁਹਾਨੂੰ ਓਫੀਸ਼ੀਅਲੀ ਨਹੀਂ ਮਿਲਦਾ ਜੀ ਓਫੀਸ਼ੀਅਲੀ ਉਹ ਕਹਿੰਦੇ ਵੀ ਸਾਡਾ ਤਾਂ ਇਹਦੇ ਨਾਲ ਇਤਿਹਾਸ ਜੁੜਦਾ ਹੈਗਾ ਸਾਡਾ ਇਤਿਹਾਸ ਆਏ ਆ ਸਾਡਿਆਂ ਦੇ ਇੱਥੇ ਰਾਜਿਆਂ ਦਾ ਰਾਜ ਰਿਹਾ ਹੈਗਾ ਸੋ ਅਸੀਂ ਜੇ ਉਹ ਮੰਨ ਕੇ ਚਲੋ ਸਿੱਖ ਰਾਜ ਦਾ ਵੀ ਉੱਥੇ ਕਲੇਮ ਕਰਦੇ ਤਾਂ ਐਟਲੀਸਟ ਉਹ ਇਹ ਗੱਲ ਮੰਨਦੇ ਆ ਵੀ ਇੱਥੇ ਸਾਡਾ ਨਹੀਂ ਹੈਗਾ ਕਿਸੇ ਹੋਰ ਦਾ ਪਰ ਚਾਈਨਾ ਕਦੇ ਵੀ ਇਹ ਚੀਜ਼ ਮੰਨਦਾ ਨਹੀਂ ਕਿਸੇ ਸਾਨੂੰ ਸਾਊਥ ਚਾਈਨਾ ਸੀ ਦੇ ਵਿੱਚ ਜਿਹੜਾ ਕੁਛ ਹੋਈ ਜਾਂਦਾ ਹੈਗਾ ਉਹ ਫਿਲੀਪੀਨ ਤੱਕ ਜਪਾਨ ਤੱਕ ਉਹ ਕਹਿੰਦਾ ਵੀ ਸਾਡਾ ਏਰੀਆ ਹੈਗਾ ਹਾਂਜੀ ਸੋ ਚਾਈਨਾ ਜੇ ਕੋਈ ਉਹਦੀ ਤਾਂ ਨੀਤੀ ਇਹ ਹੈਗੀ ਆ ਸੋ ਮੈਂ ਤਾਂ ਮੈਨੂੰ ਯਾਦ ਨਹੀਂ ਹੈ ਮੈਂ ਉਦੋਂ 6-7 ਜੀ ਕਿਸੇ ਹੋਰ ਨੇ ਪਲੱਸ ਟੂ ਕੀਤੀ ਉਦੋਂ ਦੱਸ ਸਕਦਾ ਵੀ ਐਸਟੀ ਜੇ ਪੜ੍ਹੀ ਹੋਈ ਤਾਂ ਅਸੀਂ ਤਾਂ ਪੜ੍ਹਿਆ ਸਾਰਾ ਕੁਝ ਮਤਲਬ ਅਖੀਰਲਾ ਆਪਣਾ ਜਿਹੜਾ ਬਾਦਸ਼ਾਹ ਸੀ ਦਿੱਲੀ ਦਾ ਰੰਗ ਜਿਹੜਾ ਲਾਇਆ ਉਹਨਾਂ ਨੇ ਜਾ ਕੇ ਜੀ ਉਹ ਰੰਗਜੀਤ ਦੀਆਂ ਗਾਂਧੀਆਂ ਲਾਦਾਂ ਚ ਮੈਨੂੰ ਉਹਦਾ ਨਾਮ ਹੁਣ ਯਾਦ ਨਹੀਂ ਹੈਗਾ 1857 ਦੇ ਵਿਰੋਧ ਤੋਂ ਬਾਅਦ ਲਾਇਆ ਸੀ ਉਹ ਫਿਰ ਉਹ ਈਸਟ ਇੰਡੀਆ ਕੰਪਨੀ ਜਿਹੜੀ ਸੀ ਉਹ ਸਿੱਧੀ ਅੰਡਰ ਹੋ ਗਈ ਇਹਨਾਂ ਦੇ
6: ਬਾਦਸ਼ਾਹ
15: ਉਹ ਸਾਰਾ ਕੁਛ ਸੀਗਾ ਹਿਸਟਰੀ ਦੇ ਵਿੱਚ ਹੀ ਉਹ ਸਿੱਖ ਮਿਸਲਾਂ ਵੀ ਉੱਥੇ ਹੀ ਸੀਗੀਆਂ ਮਹਾਰਾਜ ਰਣਜੀਤ ਸਿੰਘ ਨੇ ਕਿਵੇਂ ਮੰਨ ਕੇ ਚਲੋ ਵੀ ਉਹ ਆਪਣੀਆਂ ਮਿਸਲਾਂ ਇਕੱਠੀਆਂ ਕਰਕੇ ਤੇ ਮੁੜ ਕੇ ਇੱਕ ਮਿਸਲ ਬਣ ਗਈ ਆਲੂ ਵਾਲੀਆਂ ਮਿਸਲ ਸੀਗੀਆਂ ਜੋ ਆਈ ਥਿੰਕ 12 ਡਿਫਰੈਂਟ ਮਿਸਲਾਂ ਸੀਗੀਆਂ ਸਾਰੀਆਂ ਉਹਦੇ ਵਿੱਚ ਸੀਗੀਆਂ ਜੀ ਇਤਿਹਾਸ ਸਾਰਾ ਉੱਥੇ ਸੀਗਾ ਉਹਦੇ ਵਿੱਚ ਅਸੀਂ ਉਹ ਪੜ੍ਹਿਆ
6: ਤੁਹਾਡੇ ਕੋਲ ਹਿਸਟਰੀ ਸੀ ਹਿਸਟਰੀ ਚ
15: ਹਿਸਟਰੀ ਮੈਂ ਉਹ ਪਲੱਸ 1-2 ਜਿਹੜੀ ਹਿਸਟਰੀ ਵਾਲੀ ਸੀਗੀ ਜੀ ਮੈਡੀਕਲ ਨਾਨ ਮੈਡੀਕਲ ਤਾਂ ਆਪਣੇ ਹੈ ਨਹੀਂ ਸੀ ਬਸ
6: ਹਿਸਟਰੀ ਵਿੱਚ ਹੀ ਗੱਲਾਂ ਆਉਂਦੀਆਂ
15: ਹਿਸਟਰੀ ਜੀ ਆਉਂਦੀਆਂ ਸੀ ਇਹ ਸਾਰੀਆਂ ਜੀ ਅਸੀਂ ਮੈਂ ਤਾਂ ਉੱਥੋਂ ਇਹ ਪੜ੍ਹੀਆਂ ਜੀ ਸਾਰੀਆਂ ਇਹ
6: ਅੱਛਾ ਅੱਛਾ
15: ਉਹਦੀ ਮਹਾਰਾਜ ਰਣਜੀਤ ਸਿੰਘ ਦੀ ਸੱਸ ਸੀਗੀ ਸਦਾ ਕੌਰ ਵਗੈਰਾ ਸਾਰਾ ਕੁਛ ਸੀਗਾ ਉਹਦੇ
6: ਵਿੱਚ
15: ਬਾਹਲਾ ਡਿਟੇਲ ਚ ਨਹੀਂ ਸੀ ਪਰ ਮੋਟਾ ਮੋਟਾ ਉਹਨਾਂ ਨੇ ਦੱਸਿਆ ਸੀ ਵੀ ਏਦਾਂ ਹੋਇਆ ਏਦਾਂ ਹੋਇਆ ਡੀਪਲੀ ਤਾਂ ਫਿਰ ਉਹਦੀ ਤਾਂ ਬੁੱਕ ਤੁਸੀਂ ਭਾਵੇਂ ਇੱਕ ਘਟਨਾ ਦੇ ਉੱਤੇ ਭਾਵੇਂ 250 ਪੇਜ ਦੀ ਬੁੱਕ ਬਣਾ ਦੇ
6: ਬਿਲਕੁਲ ਬਿਲਕੁਲ
15: ਹਾਂਜੀ
6: ਹਾਂਜੀ ਵੈਰੀ ਗੁੱਡ ਸਾਡਾ ਵਿਰਸਾ ਕਿੰਨਾ ਅਮੀਰ ਹੈ ਇਹ ਪੰਜਾਬ ਨੂੰ ਪਹਿਲਾਂ ਸਪਤ ਸਿੰਧੂ ਕਿਹਾ ਜਾਂਦਾ ਸੀ ਪੰਜਾਬ ਦਾ ਨਾਂ ਬਹੁਤ ਦੇਰ ਚ ਪਿਆ ਪਹਿਲਾਂ ਇੱਥੇ ਸੱਤ ਦਰਿਆ ਸੀ
5: ਤੇ
6: ਇਹਨੂੰ ਮਤਲਬ ਕਹਿੰਦੇ ਸੀ ਮਤਲਬ ਵੀ ਸਪਤ ਸਿੰਧੂ ਸੱਤਾਂ ਦਰਿਆਵਾਂ ਦੀ ਧਰਤੀ ਇਹ ਜਿਹੜੀ ਮਤਲਬ ਸਭ ਤੋਂ ਪੁਰਾਣੀ ਮਤਲਬ ਵੀ ਜਿਹੜੀ ਹੈ ਨਾ ਉਹ ਹੈਗੀ ਸਿੰਧ ਘਾਟੀ ਦੀ ਜਿਹੜੀ ਆਪਣਾ ਸਭਿਅਤਾ ਜਿਹੜੀ ਸਭਿਅਤਾ ਹੈਗੀ ਉਹ ਸਿੰਧ ਘਾਟੀ ਦੀ ਸਭ ਤੋਂ ਪੁਰਾਣੀ ਹੈ
5: ਅੱਛਾ ਜੀ
6: ਤੇ ਉਹ ਕਹਿੰਦੇ ਵੀ ਉੱਥੇ ਸ਼ਹਿਰ ਸੀਗਾ ਕਿ ਟੈਕਸਲਾ ਸਿੰਧ ਘਾਟੀ ਦੇ ਵਿੱਚ ਅੱਜ ਤੋਂ 2800 ਸਾਲ ਪਹਿਲਾਂ ਕਹਿੰਦੇ ਜਿਹੜੀ ਪਹਿਲੀ ਯੂਨੀਵਰਸਿਟੀ ਹੈ ਦੁਨੀਆਂ ਦੀ ਉਹ ਟੈਕਸਲਾ ਪੰਜਾਬ ਦੇ ਵਿੱਚ ਬਣੀ ਹੈ ਜਿੱਥੇ ਮਤਲਬ ਜਿੱਥੇ ਉਹ ਘੱਟੋ ਘੱਟ ਇੱਕ ਅਨੁਮਾਨ ਵਜੋਂ ਉੱਥੋਂ 10,000 ਸਟੂਡੈਂਟਸ ਨੇ ਵਿੱਦਿਆ ਪ੍ਰਾਪਤ ਕੀਤੀ ਹੈ ਹਨਾ। ਮਤਲਬ ਕਿੱਡੀ ਇਹ ਮਤਲਬ ਵੀ ਸਾਡੇ ਪੰਜਾਬ ਵਾਸਤੇ ਮਾਣ ਦੀ ਗੱਲ ਹੈ। ਖੈਰ ਭਾਵੇਂ ਉਹ ਇਲਾਕਾ ਸਾਡੇ ਕੋਲ ਪੰਜਾਬ ਪਾਕਿਸਤਾਨ 'ਚ ਚਲਾ ਗਿਆ ਸਾਡੇ ਕੋਲ ਨਹੀਂ, ਪਰ ਪਹਿਲਾਂ ਤਾਂ ਅਸੀਂ ਇਕੱਠੇ ਸੀ ਨਾ ਸਾਰੇ 1947 ਤੋਂ ਪਹਿਲਾਂ। ਅਤੇ ਉਹ ਦੇਖੋ ਮਤਲਬ ਵੀ 2800 ਸਾਲ ਪਹਿਲਾਂ ਯੂਨੀਵਰਸਿਟੀ ਦੀ ਸਥਾਪਨਾ ਹੋਈ ਟੈਕਸਲਾ ਸ਼ਹਿਰ ਦੇ ਵਿੱਚ, ਉਹਨੂੰ ਟੈਕਸਲਾ ਯੂਨੀਵਰਸਿਟੀ ਕਹਿੰਦੇ ਸੀ।
5: ਅੱਛਾ ਜੀ।
6: ਅਤੇ ਮੈਂ ਪੜ੍ਹ ਕੇ ਹੈਰਾਨ ਹੋ ਗਿਆ ਵੀ ਅੱਗੇ ਪਿੱਛੇ ਕਦੇ ਇਹੋ ਜਿਹੀ ਗੱਲ ਪੜ੍ਹੀ ਨਹੀਂ, ਇਹ ਪੋਸਟ ਨੇ ਬੰਦੇ ਨੇ ਕਿੱਥੋਂ ਕੱਢ ਕੇ ਲਿਆਉਂਦੀ ਹੈ ਨਾ। ਫਿਰ ਮੈਂ ਕਹਿੰਦੇ ਇਹਦੇ ਬਾਰੇ ਹੋਰ ਸਟੱਡੀ ਕਰਨ ਦੀ ਲੋੜ ਹੈ, ਖੋਜ ਕਰਨ ਦੀ ਲੋੜ ਹੈ, ਪੜ੍ਹਾਂਗੇ ਵੇਖਾਂਗੇ ਕਿਹੜੀ ਸੀ ਨਾ। ਅਤੇ ਜੇ ਮਤਲਬ ਵੀ ਹਾਂ ਇੰਨਾ ਮੈਨੂੰ ਜ਼ਰੂਰ ਪਤਾ ਜਿਹੜੀ ਆਪਣੀ ਸਾਡੀ ਸਿੰਧ ਘਾਟੀ ਹੈ ਹਨਾ, ਇਹ ਮਤਲਬ ਵੀ ਸਭ ਤੋਂ ਪੁਰਾਣੀ ਸਭਿਅਤਾ ਇਹ ਇਸ ਏਰੀਏ ਦੇ ਵਿੱਚ ਸੀਗੀ ਜਿੱਥੇ ਜਿਹੜੇ ਪੰਜਾਬ 'ਚ ਅਸੀਂ ਰਹਿੰਦੇ ਹਾਂ, ਇਹ ਸਭ ਤੋਂ ਪੁਰਾਣੀ ਸਭਿਅਤਾ ਇਹ ਹੈਗੀ ਇੱਥੇ। ਭਾਵੇਂ ਤਾਂ ਆਰੀਅਨ ਲੋਕ ਆਏ ਜਿਹੜੇ ਪਹਿਲਾਂ ਵਾਲੇ ਸੀਗੇ, ਉਹਨਾਂ ਨੂੰ ਮਤਲਬ ਵੀ ਇੱਥੋਂ ਸਾਊਥ ਵੱਲ ਤੱਕਤਾ ਹਨਾ, ਰਾਜਾ ਪੋਰ ਸਾਹਿਰਾ ਵਗੈਰਾ, ਬੜੀ ਲੰਮੀ ਕਹਾਣੀ ਹੈ ਹਨਾ। ਮਤਲਬ ਵੀ ਅਸੀਂ ਹਾਂ ਵੀ ਆਰੀਅਨ ਲੋਕ ਅਸੀਂ ਨਾ, ਸਾਡਾ ਸੰਬੰਧ ਯੂਰਪੀਅਨ ਕੌਮ ਨਾਲ ਵੀ ਹੈਗਾ। ਜਿਵੇਂ ਤੁਸੀਂ ਦੇਖੋ ਗਿੱਲ ਗੋਤ ਹੈ, ਮਾਨ ਗੋਤ ਹੈ ਹਨਾ, ਡਿਲਨ ਗੋਤ ਹੈ, ਕਲੇਰ ਗੋਤ ਹੈ, ਕਲਾਰ ਗੋਤ ਹੈ, ਇਹ ਕਲਾਲ ਗੋਤ ਹੈ, ਇਹ ਸਾਡੇ ਪੰਜਾਬ ਦੇ ਵਿੱਚ ਵੀ ਗੋਤ ਹੈਗੇ ਹਨਾ। ਅਤੇ ਇਹੀ ਗੋਤ ਸਾਡੇ ਮਤਲਬ ਵੀ ਇਟਲੀ ਦੇ ਵਿੱਚ ਅਤੇ ਜਰਮਨ ਦੇ ਵਿੱਚ ਵੀ ਗੋਤ ਵੀ ਹੈਗੇ।
5: ਅੱਛਾ।
6: ਸੇਮ ਗੋਤ ਇੰਨਾ ਵੀ ਉਹ MAANN ਪਾਉਂਦੇ ਆ। ਅਸੀਂ ਕਈ ਆਪਣੇ ਪੰਜਾਬ ਦੇ ਵਿੱਚ MAANN ਪਾ ਦਿੰਦੇ, ਕਈ MAANN ਪਾ ਦਿੰਦੇ, ਪਰ ਇਹ ਗੋਤ ਯੂਰਪ ਦੇ ਵਿੱਚ ਵੀ ਹੈਗੇ, ਜਰਮਨ ਦੇ ਵਿੱਚ ਵੀ ਹੈਗੇ, ਇਟਲੀ ਦੇ ਵਿੱਚ ਵੀ ਹੈਗੇ, ਅਤੇ ਸਾਡੇ ਪੰਜਾਬ ਦੇ ਵਿੱਚ ਵੀ ਹੈਗੇ ਹਨਾ। ਅੱਛਾ, ਆ ਸੇਂਟ ਕਲੇਅਰ ਹਨਾ, ਉਹ ਮੂਹਰੇ ਸੇਂਟ ਲੱਗ ਗਿਆ, ਅਸਲ ਵਿੱਚ ਹੈ ਕਲੇਅਰ।
5: ਅੱਛਾ।
6: ਕਲੇਅਰ ਕਲੇਅਰ ਗੋਤ ਹੋਇਆ, ਕਲਾਰ ਹੋਇਆ, ਆਪਣਾ ਗਿੱਲ ਹੋਇਆ, ਆਪਾਂ ਢਿਲੋਂ ਢਿਲੋਂ ਪਾ ਦਿੰਦੇ ਹਾਂ, ਇਹ DIELL ਨੂੰ ਡਿਲਨ ਪਾ ਦਿੰਦੇ ਆ, ਵੱਧ ਹੋ ਜਾਏ ਤਾਂ ਉਹੀ। ਅਤੇ ਗਿੱਲ GIELL ਸੇਮ ਸਪੈਲਿੰਗ ਸੇਮ, ਗਿੱਲ ਗੋਤ ਆਪਣਾ ਜਰਮਨ 'ਚ, ਇਟਲੀ 'ਚ ਕਿੰਨਾ ਗੋਤ ਹੈਗਾ। ਸੋ ਜਿਹੜੀ ਸਭਿਅਤਾ ਨਾ ਮਤਲਬ ਇਹ ਮਤਲਬ ਵੀ ਕਿੱਥੋਂ ਸ਼ੁਰੂ ਹੋਈ, ਅੱਜ ਤੋਂ 5,000 ਸਾਲ ਪਹਿਲਾਂ ਜਿਹੜੀ ਸਿੰਧ ਘਾਟੀ ਦੀ ਸਭਿਅਤਾ, ਇਹ ਤਾਂ 5,000 ਸਾਲ ਪੁਰਾਣੀ ਹੈਗੀ, ਰਾਈਟ। ਅਤੇ ਜਿਹੜੀ ਯੂਨੀਵਰਸਿਟੀ ਆਪਾਂ ਗੱਲ ਕਰਦੇ ਹਾਂ, ਜਿਹੜੀ ਮੈਨੂੰ ਪੋਸਟ ਪਾਈ ਹੈ, ਉਹ 2800 ਸਾਲ ਪਹਿਲਾਂ ਕਹਿੰਦੇ ਵੀ ਪੰਜਾਬ ਦੀ ਧਰਤੀ 'ਚ ਟੈਕਸਲਾ ਸ਼ਹਿਰ ਦੇ ਵਿੱਚ ਟੈਕਸਲਾ ਯੂਨੀਵਰਸਿਟੀ ਦੇ ਨਾਂ ਦੇ ਨਾਲ ਪਹਿਲੀ ਯੂਨੀਵਰਸਿਟੀ ਦੁਨੀਆ ਦੀ ਸਥਾਪਿਤ ਕੀਤੀ ਗਈ, ਜਿੱਥੋਂ ਲਗਭਗ 10,000 ਸਟੂਡੈਂਟਸ ਨੇ ਮਤਲਬ ਵੀ ਉੱਚ ਵਿੱਦਿਆ ਪ੍ਰਾਪਤ ਕੀਤੀ। ਵਧੀਆ। ਮਤਲਬ ਵੀ ਕਈ ਵਾਰ ਬੰਦੇ ਖੋਜ ਕਰ ਲੈਂਦੇ ਆ, ਕੋਈ ਨਾ ਕੋਈ ਆਰਟੀਕਲ ਹੱਥ ਲੱਗ ਜਾਂਦਾ, ਕੋਈ ਲਿਖਤ ਹੱਥ ਲੱਗ ਜਾਂਦੇ ਆ, ਕੋਈ ਪੁਰਾਣੀ ਬੁੱਕ ਹੱਥ ਲੱਗ ਜਾਂਦੇ ਹਨਾ, ਕਿਤੋਂ ਨਾ ਕਿਤੋਂ ਕੋਈ ਨਾ ਕੋਈ ਮਤਲਬ ਵੀ ਥੋੜ੍ਹੀ ਜਿਹੀ ਗੱਲ ਹੁੰਦੀ ਜ਼ਰੂਰ ਹੈ, ਐਵੇਂ ਉਹ ਗੱਲ ਬਣਦੀ ਨਹੀਂ।
5: ਬਿਲਕੁਲ।
6: ਹਾਂਜੀ, ਵੀ ਹੁਣ ਮੈਂ ਕਿਹਾ 5,000 ਸਾਲ ਪੁਰਾਣੀ ਸਾਡੀ ਸਭਿਅਤਾ ਹੈਗੀ, ਇਹ ਮਤਲਬ ਵੀ ਕਿਤੇ ਗੱਲ ਹੈਗੀ, ਕਿਉਂਕਿ ਮਤਲਬ ਵੀ ਯਾਨੀ ਕਿ ਪੂਰੀ ਮਤਲਬ ਵੀ ਆਪਣਾ ਉਸ ਵੇਲੇ ਜਿਹੜੀ ਸਾਡੀ ਸਭਿਅਤਾ ਸੀਗੀ, ਇਹ ਮਤਲਬ ਸਾਰੀ ਦੁਨੀਆਂ ਤੋਂ ਪੁਰਾਣੀ ਸਭਿਅਤਾ ਜਿਹੜੀ ਹੈਗੀ ਸਾਰੀ। ਉਦੋਂ ਬਾਅਦ ਨੀਲ ਘਾਟੀ ਦੀ ਸਭਿਅਤਾ ਆਉਂਦੀ ਹੈ, ਪਹਿਲਾਂ ਸਿੰਧ ਘਾਟੀ ਦੀ ਮਤਲਬ ਸਾਡੇ ਪੰਜਾਬ ਦੀ ਸਭਿਅਤਾ ਸਭ ਤੋਂ ਪਹਿਲਾਂ ਆਉਂਦੀ ਹੈ। ਹਾਂਜੀ
5: ਬਿਲਕੁਲ ਜੀ, ਤੁਹਾਡੇ ਨਾਲ ਪੂਜਾ ਜੀ ਵੀ ਸਹਿਮਤ ਹੋ ਰਹੇ ਨੇ, ਉਹ ਕਹਿੰਦੇ ਉਸ ਟਾਈਮ 'ਤੇ ਚੰਦਰਗੁਪਤ ਮੌਰੀਆ ਜਿਹੜਾ ਕਿੰਗ ਸੀਗਾ, ਜਿਹੜਾ ਰਾਜਾ ਸੀਗਾ, ਉਸ ਟਾਈਮ ਉੱਥੇ ਸੀਗਾ ਕਹਿੰਦੇ।
6: ਬਿਲਕੁਲ
5: ਬਿਲਕੁਲ। ਅਤੇ ਇਸ ਤੋਂ ਬਾਅਦ ਗੱਲਾਂ ਬਾਤਾਂ ਜਾਰੀ ਰਹਿਣੀਆਂ, ਅਤੇ ਹੈਲਥ ਟਿਪ ਦਾ ਟਾਈਮ ਹੋ ਗਿਆ, ਅਤੇ
6: ਹਾਂਜੀ,
5: ਅਤੇ ਹੈਲਥ ਟਿਪ ਆਪਾਂ ਲੈਂਦੇ ਹਾਂ, ਪਰ ਉਸ ਤੋਂ ਪਹਿਲਾਂ ਦੱਸ ਗਏ ਜੀ ਆਪਾਂ ਰੋਜ਼ਾਨਾ ਤੁਹਾਡੇ ਰੂਬਰੂ ਹੁੰਦੇ ਹਾਂ, ਅਤੇ ਰੇਡੀਓ ਧਮਾਲ ਮੰਡੇ ਟੂ ਫਰਾਈਡੇ ਸ਼ੋ ਜਿਹੜੇ ਆਪਾਂ ਰਾਜਮਾਨ ਜੀ ਨਾਲ ਸ਼ੋ ਕਰਦੇ, ਉਹਦੇ ਵਿੱਚ ਆਪਾਂ ਬਹੁਤ ਸਾਰੀਆਂ ਸਿਆਸਤ ਦੇ ਉੱਤੇ ਟੋਪਿਕ ਜਿਹੜੇ ਹੁੰਦੇ ਨੇ ਪੰਜਾਬ ਦੇ, ਚਾਹੇ ਕੈਨੇਡਾ ਦੇ ਰਿਲੇਟਡ, ਆਪਾਂ ਸਵਾਲ ਜਵਾਬ ਕਰਦੇ ਰਹਿੰਦੇ ਹਾਂ। ਪਰ ਇਸ ਤੋਂ ਹਟ ਕੇ ਇਨਸ਼ੋਰੈਂਸ ਦੇ ਰਿਲੇਟਡ ਵੀ ਜੇ ਤੁਸੀਂ ਕੋਈ ਸਵਾਲ ਜਵਾਬ ਕਰਨਾ ਚਾਹੁੰਦੇ ਹੋ ਤਾਂ ਬੇਝਿਜਕ ਹੋ ਕੇ ਕਰ ਸਕਦੇ ਹੋ 204-694-0731। ਆਫਟਰ ਸ਼ੋਅ ਵੀ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ, ਕੋਈ ਪੋਲਿਸੀ ਰਿਵਿਊ ਕਰਾਉਣੀ ਹੈ ਤੁਸੀਂ ਕਰਵਾ ਸਕਦੇ ਹੋ। ਅਤੇ ਅੱਜ ਦੇ ਸ਼ੋਅ ਦੇ ਵਿੱਚ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਟਿਕਟੋਕ ਦਾ, ਅਤੇ ਬਹੁਤ ਸਾਰੇ ਸੁਣੇ ਤੁਸੀਂ ਮੈਸੇਜ ਦਿੱਤੇ, ਅਤੇ ਸ਼ੁਭ ਜੀ ਕਹਿ ਰਹੇ ਨੇ ਸ਼ੋਅ ਵਾਜ਼ ਗੁੱਡ ਟੂਡੇ, ਆਲ ਦਾ ਇਨਫੋਰਮੇਸ਼ਨ ਮਾਨ ਜੀ ਗੇ ਵੈਰੀ ਨੌਲੇਜੇਬਲ। ਕਿਆ ਬਾਤ ਹੈ ਜੀ, ਤੁਹਾਡੇ ਲਈ ਮੈਸੇਜ ਆ ਰਹੇ ਨੇ, ਸ਼ੁਭ ਜੀ ਤੁਹਾਨੂੰ ਬਲੈਸਡ ਕਰ ਰਹੇ ਨੇ ਕਿ ਬਹੁਤ ਸਾਰੀ ਤੁਸੀਂ ਨੌਲੇਜ ਦਿੰਦੇ ਹੋ। ਬਿਲਕੁਲ ਜੀ, ਹਮੇਸ਼ਾ ਸਾਡਾ ਸਾਰਿਆਂ ਦਾ, ਰੇਡੀਓ ਧਮਾਲ ਦੇ ਸਾਰੇ ਜਿੰਨੇ ਸਰੋਤੇ ਅਸੀਂ ਸੁਣ ਰਹੇ ਨੇ ਜਾਂ ਦਰਸ਼ਕ ਜਿਹੜੇ ਆਪਣੇ ਟਿਕਟੋਕ 'ਤੇ ਦੇਖ ਰਹੇ ਨੇ, ਸਾਰਾ ਵੱਲੋਂ ਤੁਹਾਨੂੰ ਬਹੁਤ ਸਾਰਾ ਪਿਆਰ ਆ। ਤੁਸੀਂ ਹਮੇਸ਼ਾ ਬਹੁਤ ਸਾਰੀ ਨੌਲੇਜ ਅਤੇ ਇਨਫੋਰਮੇਸ਼ਨ ਸਾਡੇ ਲਈ ਲੈ ਕੇ ਆਉਂਦੇ ਹੋ, ਅਤੇ ਹੁਣ ਟਾਈਮ ਹੋ ਗਿਆ ਹੈਲਥ ਟਿਪ ਦਾ, ਅਤੇ ਜ਼ਰੂਰ ਜੀ।
6: ਹਾਂਜੀ, ਅੱਜ ਕਿਹਾ ਵੀ ਜੇ ਆਪਾਂ ਗੱਲ ਕਰਾਂਗੇ, ਮੈਂ ਪਹਿਲਾਂ ਵੀ ਕਵਰ ਕੀਤੇ ਸੀਗੇ, ਆਪਾਂ ਅੱਜ ਗੱਲ ਕਰਾਂਗੇ ਖਾਸ ਖਾਸ 'ਤੇ।
5: ਖਾਸ ਖਾਸ,
6: ਹਾਂ ਸਿਆਲ ਆ ਰਿਹਾ।
5: ਹਾਂਜੀ,
6: ਖਾਸ ਖਾਸ 'ਤੇ ਗੱਲ ਕਰਾਂਗੇ ਵੀ ਇੱਕ ਜਾਂ ਦੋ ਚਮਚੇ ਜਿਹੜੇ ਖਾਸ ਖਾਸ ਦੇ ਹੈ,
5: ਹਾਂਜੀ,
6: ਇਹਦੀ ਸਾਡੇ ਵਾਸਤੇ ਕੀ ਮਹੱਤਤਾ ਹੈ।
5: ਹਾਂਜੀ, ਇਹ ਖਾਸ ਖਾਸ ਉਹੀ ਹੈ ਜਿਹੜਾ ਜਿਹਨੂੰ ਆਪਾਂ ਗਰਮੀਆਂ 'ਚ ਸ਼ਰਦਾ ਹੀ ਕਹਿ ਦਿੰਦੇ, ਉਹ ਬਣਾਉਂਦੇ ਹੁੰਦੇ, ਕਿਉਂ ਉਹ ਅਲੱਗ ਆ?
6: ਨਹੀਂ, ਉਹੀ
5: ਹੈਗੀ, ਉਹੀ ਆ
6: ਖਾਸ ਖਾਸ, ਤਾਂ ਇੱਕੋ ਹੀ ਆ ਨਾ।
5: ਓਕੇ,
6: ਇੱਕ ਜਾਂ ਕਾਲੀ ਖਸ ਖਸ ਹੁੰਦੀ ਜਾਂ ਚਿੱਟੀ ਹੁੰਦੀ ਆ,
5: ਹਾਂ,
6: ਗੁਣ ਦੋਨਾਂ ਦੇ ਬਰਾਬਰ।
5: ਅੱਛਾ ਜੀ,
6: ਤੇ ਕਾਲੀ ਖਸਖਸ ਦੇ ਵਿੱਚ ਥੋੜਾ ਜਿਹਾ ਨਸ਼ਾ ਜ਼ਿਆਦਾ ਹੁੰਦਾ, ਮਤਲਬ ਜਿਹਨੇ ਕੋਈ ਚੰਗੀ ਹੁੰਦੀ ਹੈ
5: ਅੱਛਾ
6: ਚਿੱਟੀ ਖਸਖਸ ਨਾਲ।
5: ਓਕੇ,
6: ਤੇ ਇੱਕ ਤਾਂ ਇਹਦੇ ਵਿੱਚ ਨਾ ਇੱਕ ਤਾਂ ਜਿਹੜੇ ਬੰਦੇ ਹੈਗੇ ਇਹਦੇ ਨੀਂਦ ਬਹੁਤ ਵਧੀਆ ਹੋਈ ਆ।
5: ਅੱਛਾ,
6: ਇਹ ਤੁਹਾਡੀ ਸਟ੍ਰੈਸ ਨੂੰ ਵੀ ਘਟਾਉਂਦੀ ਹੈ। ਜਿਹੜੇ ਬੰਦੇ ਨੂੰ ਸਟ੍ਰੈਸ ਜ਼ਿਆਦਾ ਰਹਿੰਦੀ ਹੈ, ਡਿਪਰੈਸ਼ਨ ਹੈ, ਉਹਨਾਂ ਬੰਦਿਆਂ ਨੂੰ ਜ਼ਰੂਰ ਇੱਕ ਦੋ ਚਮਚੇ ਹਰ ਰੋਜ਼ ਸੌਣ ਤੋਂ ਪਹਿਲਾਂ ਰਾਤ ਨੂੰ ਦੁੱਧ ਨਾਲ ਖਾਣੀ ਚਾਹੀਦੀ ਹੈ।
5: ਹਾਂਜੀ,
6: ਹੈਂ, ਜਾਂ ਚਾਹੇ ਤੁਸੀਂ ਮਤਲਬ ਇਸ ਨੂੰ ਚੰਗੀ ਤਰ੍ਹਾਂ ਗ੍ਰਾਇੰਡ ਕਰ ਲਓ, ਗ੍ਰਾਇੰਡ ਕਰਕੇ ਇਹਦੀ ਚਾਹ ਬਣਾ ਲਓ, ਉਹ ਵੀ ਬਹੁਤ ਵਧੀਆ ਚੀਜ਼ ਆ। ਅਤੇ ਬਾਕੀ ਇਹਦੇ ਵਿੱਚ ਕੋਪਰ ਅਤੇ ਕੈਲਸ਼ੀਅਮ ਅਤੇ ਮੈਗਨੀਸ਼ ਬਹੁਤ ਹੁੰਦਾ ਖਾਸ ਕਰ ਦੇ ਵਿੱਚ। ਇਹ ਤੁਹਾਡੀਆਂ ਹੱਡੀਆਂ ਨੂੰ ਵੀ ਮਜ਼ਬੂਤ ਰੱਖਦੀ ਹੈ, ਖਾਸ ਕਰਕੇ ਇਹ ਜਿਹੜੇ 50 ਸਾਲ ਤੋਂ ਉੱਤੇ ਹਰ ਬੰਦੇ ਨੂੰ ਇਹ ਖਾ ਲੈਣੀ ਚਾਹੀਦੀ ਹੈ। ਇਹਦੇ ਸਾਈਡ ਇਫੈਕਟ ਕੋਈ ਹੈ ਨਹੀਂ ਗੇ। ਅਤੇ ਇਹ ਫਾਈਬਰ ਬਹੁਤ ਹੁੰਦਾ ਇਹਦੇ ਵਿੱਚ, ਮਤਲਬ ਕਾਫੀ ਫਾਈਬਰ ਹੁੰਦਾ। ਜਿਹੜੇ ਲੋਕਾਂ ਨੂੰ ਕੋਈ ਕਬਜ਼ੀ ਦੀ ਜਾਂ ਮਤਲਬ ਪੇਟ ਦੀ ਸਮੱਸਿਆ ਹੈਗੀ, ਉਹਨਾਂ ਦੀ ਇਸ ਨਾਲ ਇੱਕ ਦੋ ਚਮਚੇ ਖਾਣ ਨਾਲ ਹੱਲ ਹੋ ਸਕਦੀ ਹੈ। ਅਤੇ ਇਹ ਜਿਹੜੇ ਮਤਲਬ ਆਪਣੇ ਬੈਡ ਕੋਲੈਸਟਰੋਲ ਹੈ, ਇਹਦੇ 'ਚ ਮਤਲਬ ਇਹਦੇ 'ਚ ਮਤਲਬ ਆਪਣਾ ਮੈਗਾ 3 ਹੁੰਦਾ,
5: ਅਤੇ
6: ਬੈਡ ਕੋਲੈਸਟਰੋਲ ਨੂੰ ਵੀ ਕੰਟਰੋਲ ਕਰਦੀ ਹੈ। ਮਤਲਬ ਚੰਗੇ ਜਿਹੜੇ ਕੋਲੈਸਟਰੋਲ ਹੈ ਉਹਨਾਂ ਨੂੰ ਇਹ ਉਭਾਰਦੀ ਹੈ, ਪੈਦਾ ਕਰਦੀ ਆ, ਮਾੜੇ ਕੋਲੈਸਟਰੋਲ ਨੂੰ ਇਹ ਡਾਊਨ ਕਰਦੀ ਹੈ ਜਿਹੜੀ ਹੈਗੀ, ਹੈ ਨਾ। ਕਿਉਂਕਿ ਜਿਹੜਾ ਆਪਣਾ ਅਤੇ ਹਾਰਟ ਅਟੈਕ ਦੇ ਖਤਰੇ ਨੂੰ, ਹੈ ਨਾ, ਦਿਲ ਦੇ ਦੌਰੇ ਦੇ ਖਤਰੇ ਨੂੰ ਵੀ ਇਹ ਘੱਟ ਕਰਦੀ ਹੈ। ਕਿਉਂਕਿ ਇਹਦੇ ਵਿੱਚ ਨਾ ਕਾਫੀ ਤਰ੍ਹਾਂ ਦਾ ਮਤਲਬ ਜਿਹੜਾ ਓਮੇਗਾ 3 ਹੈ, ਅਤੇ ਮਤਲਬ ਇਹ ਜਿਹੜੇ ਹੈਗੀਆਂ ਮੈਗਨੀਸ਼ੀਅਮ ਹੈ ਜਾਂ ਮਤਲਬ ਪੋਟਾਸ਼ੀਅਮ ਹੈ, ਇਹ ਕਾਫੀ ਮਾਤਰਾ 'ਚ ਹੁੰਦਾ ਇਹਦੇ 'ਚ ਖਸਖਸ ਦੇ ਵਿੱਚ। ਅਤੇ ਬਾਕੀ ਦੇ ਇਹਦੇ 'ਤੇ ਜ਼ਿੰਕ ਬਹੁਤ ਹੁੰਦੀ ਹੈ।
5: ਹਾਂਜੀ,
6: ਮਤਲਬ ਜੀ ਜ਼ਿੰਕ ਹੈ ਜਿਹੜੀ ਬੰਦੇ ਵਾਸਤੇ ਇਹ ਅੱਖਾਂ ਦੀ ਰੋਸ਼ਨੀ ਵਾਸਤੇ, ਐਂਟੀ ਆਕਸੀਡੈਂਟ ਹੈਗੀ, ਨਿਗਾਹ ਨੂੰ ਵਧਾਉਂਦੀ ਹੈ, ਕਈ ਬਿਮਾਰੀਆਂ ਤੋਂ ਰੋਕਦੀ ਹੈ।
5: ਹਾਂਜੀ,
6: ਜਿਹੜੀ ਜ਼ਿੰਕ ਦੀ ਘਾਟ ਹੈ ਨਾ ਉਹ ਕਈ ਬਿਮਾਰੀਆਂ ਨੂੰ ਸੱਦਾ ਦਿੰਦੀ ਹੈ। ਜਿਹੜੇ ਬੰਦੇ ਦੇ ਵਿੱਚ ਜ਼ਿੰਕ ਦੀ ਪੂਰੇ ਫੁੱਲ ਹੈ ਉਹਨੂੰ ਮਤਲਬ ਵੀ ਇਹ ਮਾੜੇ ਮੋਟੇ ਫਲੂ ਹੋ ਜਾਣਾ, ਜ਼ੁਕਾਮ ਲੱਗ ਜਾਣਾ, ਅਤੇ ਐਵੇਂ ਮੂੜੀ ਗੱਲ ਤੋਂ ਵੈਦਰ ਨੇ ਫਾਈਟ ਕਰ ਜਾਣਾ, ਬੁਖਾਰ ਚੜ੍ਹ ਜਾਣਾ,
5: ਹਾਂਜੀ,
6: ਅਤੇ ਉਸ ਤੋਂ ਇਹ ਬਹੁਤ ਬਚਾਉਂਦੀ ਹੈ ਜਿਹੜੀ ਜ਼ਿੰਕ ਹੁੰਦੀ ਹੈ।
5: ਅਤੇ
6: ਬਹੁਤ ਇਹਦੇ ਦੇ ਵਿੱਚ ਜਿਹੜੀ ਆਪਣਾ ਆਪਣੀ ਖਸਖਸ ਦੇ ਵਿੱਚ ਜ਼ਿੰਕ ਬਹੁਤ ਹੁੰਦੀ ਹੈ।
5: ਅੱਛਾ,
6: ਮਤਲਬ ਜੇ ਤੁਸੀਂ ਇਸ ਨੂੰ ਮਤਲਬ ਵੀ ਸਿੱਧਮ ਸਿੱਧਾ ਵੀ ਖਾ ਸਕਦੇ ਹੋ, ਮਤਲਬ ਵੀ ਦੁੱਧ ਦੇ ਨਾਲ,
5: ਹੈ ਨਾ,
6: ਜਾਂ ਮਤਲਬ ਤੁਸੀਂ ਕਈ ਬੰਦੇ ਹੈਗੇ ਮਤਲਬ ਆਪਣਾ ਕਈ ਤਰ੍ਹਾਂ ਦੀਆਂ ਪਿੰਨੀਆਂ ਬਣਾਉਂਦੇ ਆ, ਉਹਦੇ ਵਿੱਚ ਵੀ ਵਰਤ ਸਕਦੇ ਹੋ, ਜਾਂ ਹੋਰ ਵੀ ਕੋਈ ਚੀਜ਼ ਪਾਉਣ ਬਣਾਉਂਦੇ ਉਹਦੇ 'ਚ ਖਾਸ ਵਰਤ ਸਕਦੇ ਹੋ।
5: ਡਾਇਰੈਕਟ ਵੀ ਖਾ ਸਕਦੇ,
6: ਡਾਇਰੈਕਟ ਵੀ ਖਾ ਸਕਦੇ, ਤਾਂ ਕੋਈ ਇਹਦਾ ਨੁਕਸਾਨ ਹੀ ਨਹੀਂਗਾ।
5: ਓਕੇ,
6: ਦੁੱਧ ਨਾਲ ਡਾਇਰੈਕਟ ਵੀ ਖਾ ਸਕਦੇ ਹੋ, ਹੈ ਨਾ, ਜਦੋਂ ਮਤਲਬ ਹਫ਼ਤੇ 'ਚ 3-4 ਦਿਨ ਖਾ ਸਕਦੇ ਹੋ, ਅਤੇ ਤੁਹਾਨੂੰ ਉਹ 'ਚ ਡਿਪਰੈਸ਼ਨ ਤੋਂ ਦੂਰ ਰੱਖਦੀ ਹੈ, ਸਟ੍ਰੈਸ ਤੋਂ ਦੂਰ ਰੱਖਦੀ ਹੈ, ਅਤੇ ਬ੍ਰੇਨ ਦੇ ਫੰਕਸ਼ਨ ਨੂੰ ਤਾਕਤ ਮਿਲਦੀ ਇਹਦੇ ਨਾਲ। ਮਤਲਬ ਬ੍ਰੇਨ ਕਈਆਂ ਨੂੰ ਭੁੱਲਣ ਦੀ ਸ਼ਕਤੀ, ਭੁੱਲਣ ਦੀ ਬਿਮਾਰੀ ਜੀ ਹੋ ਜਾਂਦੀ ਹੈ, ਡਿਮੈਂਸ਼ੀਆ ਹੋ ਜਾਂਦਾ,
5: ਹਾਂਜੀ,
6: ਉਸ ਤੋਂ ਵੀ ਇਹ ਤੁਹਾਨੂੰ ਬਚਾ ਕੇ ਰੱਖਦੀ ਹੈ। ਕਿਉਂਕਿ ਇਹਦੇ ਵਿੱਚ ਜਿਹੜਾ ਤੁਹਾਡੇ ਬਲੱਡ ਸਰਕੂਲੇਸ਼ਨ ਠੀਕ ਰੱਖਦੀ ਹੈ, ਜਦੋਂ ਤੁਹਾਡਾ ਬਲੱਡ ਸਰਕੂਲੇਸ਼ਨ ਠੀਕ ਹੈ, ਇਹਦੇ ਵਿੱਚ ਮੈਗਨੀਸ਼ੀਅਮ ਹੈਗਾ, ਪੋਟਾਸ਼ੀਅਮ ਹੈਗਾ, ਇਹਦੇ ਵਿੱਚ ਮਤਲਬ ਵੀ ਤੁਹਾਡਾ ਬਲੱਡ ਸਰਕੂਲੇਸ਼ਨ ਠੀਕ ਹੈ, ਅਤੇ ਤੁਹਾਡੇ ਬਲੱਡ ਬ੍ਰੇਨ ਨੂੰ ਬਲੱਡ ਜਾਂਦਾ, ਤੁਹਾਡੇ ਬ੍ਰੇਨ ਨੂੰ ਚੰਗੀ ਆਕਸੀਜਨ ਮਿਲਦੀ ਹੈ, ਅਤੇ ਤੁਹਾਡੀ ਜਿਹੜੀ ਯਾਦ ਸ਼ਕਤੀ ਹੈ ਬਣੀ ਰਹਿੰਦੀ ਹੈ, ਤੁਸੀਂ ਛੇਤੀ ਕਾਫੀ ਉਮਰ ਤੱਕ ਤੁਸੀਂ ਮਤਲਬ ਵੀ ਆਪਾਂ ਥੋੜ੍ਹੀ ਯਾਦ ਸ਼ਕਤੀ ਬਣੀ ਰਹਿੰਦੀ ਹੈ। ਜਿਵੇਂ ਤੁਸੀਂ ਰੋਜ਼ਾਨਾ ਇਹਨੂੰ ਥੋੜ੍ਹੀ ਜਿਹੀ ਮਤਲਬ ਖਾਸ ਖਾਸ ਨੂੰ ਵਰਤਦੇ ਰਹਿੰਦੇ।
5: ਹਾਂਜੀ, ਜੇ ਜਿਵੇਂ ਆਪਾਂ ਕਈ ਚੀਜ਼ਾਂ ਹੁੰਦੀਆਂ ਜਿਵੇਂ ਆਪਾਂ ਜ਼ਿਆਦਾ ਖਾਂਦੇ, ਜਿਵੇਂ ਕਈ ਚੀਜ਼ਾਂ ਦੀ ਤਸੀਰ ਕਹਿੰਦੇ ਵੀ ਗਰਮ ਹੁੰਦੀ ਹੈ, ਜ਼ਿਆਦਾ ਨਹੀਂ ਖਾਣੀ ਚਾਹੀਦੀ, ਮੂੰਹ 'ਤੇ ਫਿੰਸੀਆਂ ਨਿਕਲ ਆਉਂਦੀਆਂ, ਜਾਂ ਕੋਈ ਆਪਾਂ ਸੁਣਦੇ ਹਾਂ,
6: ਇਹਦੀ ਤਸੀਰ
5: ਠੰਡੀ ਹੁੰਦੀ ਹੈ,
6: ਇਹਦੀ ਤਸੀਰ ਜਿਹੜੀ ਖਾਸ ਖਾਸ ਹੈ, ਇਹਦੀ ਤਸੀਰ ਠੰਡੀ ਹੁੰਦੀ ਹੈ।
5: ਓਕੇ,
6: ਅਤੇ ਇਹ ਜਿਹੜੇ ਕਿਡਨੀ, ਜਿਹਨਾਂ ਲੋਕਾਂ ਨੂੰ ਹੈਗਾ ਇਹ 'ਚ ਪੋਟਾਸ਼ੀਅਮ ਬਹੁਤ ਹੁੰਦਾ, ਜਿਹੜੇ ਲੋਕਾਂ ਨੂੰ ਕਿਡਨੀ ਸਟੋਨ ਦੀ ਕੋਈ ਪ੍ਰੋਬਲਮ ਹੈਗੀ,
5: ਹਾਂਜੀ,
6: ਇਹ ਕਿਡਨੀ ਸਟੋਨ ਬਣ ਤੋਂ ਵੀ ਰੋਕਦੀ ਹੈ। ਜਿਹੜੇ ਮਤਲਬ ਜਿਹਨਾਂ ਨੇ ਕਿਡਨੀ ਸਟੋਨ ਬਣਦੇ ਹਨ,
5: ਹਾਂਜੀ,
6: ਇਹਦੇ ਵਿੱਚ ਮਤਲਬ ਇਸੇ ਤੱਤ ਪਾਏ ਜਾਂਦੇ ਕਿ ਕਿਡਨੀ ਸਟੋਨ ਬਣਨ ਤੋਂ ਵੀ ਖਸਖਸ ਰੋਕਦੀ ਹੈ। ਅੱਖਾਂ ਦੀ ਨਿਗਾਹ, ਅੱਖਾਂ ਵਾਸਤੇ, ਹੀਅਰਿੰਗ ਵਾਸਤੇ ਇਹ ਖਸਖਸ ਬਹੁਤ ਵਧੀਆ ਚੀਜ਼ ਹੈ। ਥੋੜ੍ਹੀ ਹੀਅਰਿੰਗ ਨੂੰ ਠੀਕ ਰੱਖਦੀ ਹੈ, ਤੁਹਾਡੀਆਂ ਅੱਖਾਂ ਨੂੰ ਠੀਕ ਰੱਖਦੀ ਹੈ, ਤੁਹਾਡੇ ਵਾਲ ਨਹੀਂ ਝੜਨ ਦੀ ਛੇਤੀ ਛੇਤੀ, ਹੈ ਨਾ, ਬਿਕਾਜ ਆਫ ਜ਼ਿੰਕ ਅਤੇ ਬਿਕਾਜ ਆਫ ਆਪਣਾ ਮੈਗਨੀਸ਼ੀਅਮ ਅਤੇ ਕੋਪਰ ਅਤੇ ਕੈਲਸ਼ੀਅਮ, ਇਹ ਮਤਲਬ ਤੁਹਾਨੂੰ ਮਤਲਬ ਵੀ ਸਭ ਸਾਰੇ ਬਹੁਤ ਵਧੀਆ ਤੱਤ ਇਹਦੇ ਵਿੱਚ ਹੈਗੇ। ਅਤੇ ਕਿਡਨੀ ਸਟੋਨ ਤੋਂ ਬਿਨਾਂ ਦਰਦ ਨੂੰ ਵੀ ਰੋਕਦੀ ਹੈ ਥੋੜ੍ਹਾ ਬਹੁਤਾ, ਜੇ ਮੂਲੀ ਜੇ ਕੋਈ ਮਨ ਸਿਰ ਸੁਣਕਦਾ, ਮਾੜਾ ਮੋਟਾ ਕਿਤੇ ਸਰੀਰ 'ਚ ਪੇਨ ਹੈ, ਜੇ ਤੁਸੀਂ ਮਤਲਬ ਵੀ 2-3 ਚਮਚੇ ਮਤਲਬ ਇਹਦੇ ਖਾਂਦੇ ਹੋ ਲਗਾਤਾਰ,
5: ਹਾਂਜੀ,
6: ਅਤੇ ਉਹ ਵੀ ਤੁਹਾਨੂੰ ਇਹ ਰਿਲੈਕਸ ਕਰਦੀ ਹੈ, ਡਿਪਰੈਸ਼ਨ ਤੋਂ ਬਚਾਉਂਦੀ ਹੈ, ਤਸੀਰ ਦੀ ਠੰਡੀ ਹੁੰਦੀ ਹੈ, ਅਤੇ ਬਾਕੀ ਦਾ ਇਹ ਜਿਹੜੀ ਤੁਹਾਡੀ ਨੀਂਦ ਹੈ ਉਹਨੂੰ ਸੰਤੁਲਨ ਵਿੱਚ ਰੱਖਦੀ ਹੈ। ਨੀਂਦ ਨੂੰ ਹੁੰਦਾ ਕਈ ਵਾਰ ਮਤਲਬ ਵੀ ਉੱਠਿਆ ਫਿਰ ਜਾ ਖੁੱਲ੍ਹ ਗਈ, ਫੇਰ ਸੌਂ ਗਿਆ, ਫੇਰ ਜੇ ਤੁਸੀਂ ਮਤਲਬ ਇਹਦਾ ਸੇਵਨ ਕਰਦੇ ਰਹੋ, ਇਹ ਤਾਂ ਹੈ ਨਾ ਵੀ ਅੱਜ ਹੀ ਮਤਲਬ ਖਾਧੀ ਖਸਖਸ 'ਤੇ ਅੱਜ ਹੀ ਮਤਲਬ ਅਸਰ ਕਰ ਦਿਓ, ਇਹ ਜੇ ਤੁਸੀਂ ਮਤਲਬ ਕਈ ਮਹੀਨਿਆਂ ਬਾਅਦ ਹੀ ਖਾਂਦੇ ਰਹਿੰਦੇ ਹੋ, ਸਾਈਡ ਇਫੈਕਟ ਤਾਂ ਕੋਈ ਨਹੀਂ। ਹਫ਼ਤੇ 'ਚ ਤੁਸੀਂ ਇਹਨੂੰ ਚਾਰ ਦਿਨ ਵੀ ਵਰਤਦੇ ਹੋ ਫਿਰ ਵੀ ਤੁਹਾਨੂੰ ਇਹ ਕਾਫ਼ੀ ਮਤਲਬ ਵੀ ਫਾਇਦਾ ਪਹੁੰਚਾ ਸਕਦੀ ਹੈ ਨੀਂਦ ਦੇ ਪੱਖ ਤੋਂ ਜਾਂ ਸਟਰੈਸ ਦੇ ਪੱਖ ਤੋਂ, ਡਿਪਰੈਸ਼ਨ ਦੇ ਪੱਖ ਤੋਂ, ਹੈ ਨਾ, ਡਿਮੈਂਸ਼ੀਆ ਦੇ ਪੱਖ ਤੋਂ, ਮਤਲਬ ਵੀ ਬ੍ਰੇਨ ਦੇ ਫੰਕਸ਼ਨ ਨੂੰ ਇਹ ਬਿਲਕੁਲ ਠੀਕ ਰੱਖਦੀ ਹੈ। ਮਤਲਬ ਕਾਫ਼ੀ ਗੁਣ ਆ ਇਹਦੇ ਅਤੇ ਕਈ ਵੀ ਤਰੀਕਿਆਂ ਨਾਲ ਖਾਧੀ ਜਾਂਦੀ ਹੈ, ਹੈ ਨਾ, ਜਿਵੇਂ ਤੁਹਾਨੂੰ ਚੰਗੀ ਲੱਗਦੀ ਹੈ ਤੁਸੀਂ ਉਸ ਤਰੀਕੇ
5: ਨਾਲ, ਫਾਇਦੇ ਆ,
6: ਫਾਇਦੇ ਹੀ ਫਾਇਦੇ ਆ। ਸਿੱਧੋ ਸਿੱਧੀ ਵੀ ਖਾ ਸਕਦੇ ਹੋ ਇਸ ਨੂੰ, ਬਲਾਈਂਡ ਕਰਕੇ ਵੀ ਦੁੱਧ ਪਾ ਕੇ ਜਿਵੇਂ ਤੁਸੀਂ ਕਹਿੰਦੇ ਜੀ ਸਦਾਈ ਬਣ ਜਾਂਦੇ ਹੋ, ਉਹ ਵੀ ਉਸ ਤਰੀਕੇ ਹੀ ਵਰਤ ਸਕਦੇ ਹੋ।
5: ਅਤੇ
6: ਵੈਸੇ ਤੁਸੀਂ ਵੈਸੇ ਵੀ ਚਮਚਾ ਦੋ ਚਮਚੇ ਵੈਸੇ ਵੀ ਖਾ ਸਕਦੇ ਹੋ, ਇਹਦਾ ਨੁਕਸਾਨ ਤਾਂ ਕੋਈ ਨਹੀਂ,
5: ਸਿੱਧਾ ਡਾਇਰੈਕਟ ਹੀ,
6: ਹਾਂ ਡਾਇਰੈਕਟ ਵੀ ਖਾ ਸਕਦੇ ਹੋ
5: ਬਿਲਕੁਲ।
6: ਅਤੇ ਜਾਂ ਕਈ ਚੀਜ਼ਾਂ ਤੁਸੀਂ ਬਣਾਉਂਦੇ ਹੋ ਜਿਵੇਂ ਆਪਾਂ ਘਰੇ ਮੱਫਣ ਵਗੈਰਾ ਬਣਾ ਲੈਂਦੇ ਹਾਂ ਜਾਂ ਕੁਛ ਹੁੰਦਾ, ਉਹਦੇ ਵਿੱਚ ਤੁਸੀਂ ਮਤਲਬ ਕਾਫ਼ੀ ਮਾਤਰਾ ਦੇ ਵਿੱਚ ਇਹਨੂੰ ਪਾ ਸਕਦੇ ਹੋ। ਜਿਵੇਂ ਘਰੇ ਮੱਫਣ ਬਣਾਉਂਦੇ ਹੋ, ਕਈ ਲੋਕ ਘਰੇ ਬ੍ਰੈਡ ਬਣਾ ਲੈਂਦੇ, ਉਹਦੇ ਤੁਸੀਂ ਪਾ ਲਓ, ਉਹਦੇ ਪਾ ਸਕਦੇ ਹੋ।
5: ਅੱਛਾ, ਉਹਦੇ 'ਚ ਵੀ
6: ਮੱਫਣ ਦੇ ਵਿੱਚ ਤੁਸੀਂ ਭਰ ਕੇ ਇੱਕ ਚਮਚਾ ਪਾ ਲਓ ਅਤੇ ਮੇਕ ਸ਼ੋਰ ਕਰ ਲਓ ਕਿ ਮਤਲਬ ਇੱਕ ਚਮਚੇ ਜਿੰਨੀ ਖਾਸ ਖਾਸ ਤੁਹਾਨੂੰ ਮਤਲਬ ਵੀ ਇੱਕ ਮੱਫਣ 'ਚ ਮਿਲਦੇ ਉਹਦੇ ਨਾਲ ਤੁਸੀਂ ਬ੍ਰੇਕਫਾਸਟ ਕਰਦੇ ਹੋ, ਉਹ ਵੀ ਚੰਗੀ ਗੱਲ ਹੈ। ਜਾਂ ਜਦੋਂ ਸ਼ਾਮ ਨੂੰ ਸਨੈਕ ਲੈਣ ਨੂੰ ਚਾਹ ਪੀਂਦੇ ਹੋ, ਰਾਈਟ, ਆਪਣਾ ਸ਼ਾਮ ਨੂੰ 4-5 ਵਜੇ,
5: 3 ਵਜੇ,
6: 4 ਵਜੇ, ਉਹਦੇ ਨਾਲ ਵੀ ਤੁਸੀਂ ਸਨੈਕ ਖਾ ਸਕਦੇ ਹੋ। ਰਾਤ ਨੂੰ ਸੌਣ ਵੇਲੇ ਵੀ ਤੁਸੀਂ ਇਸਨੂੰ ਦੁੱਧ 'ਚ ਉਬਾਲ ਕੇ ਪੀ ਸਕਦੇ ਹੋ, ਵੀ ਥੋੜ੍ਹਾ ਕੱਪ ਦੁੱਧ ਵਿੱਚ ਉਬਾਲੀ ਅਤੇ ਉਬਾਲ ਕੇ ਇੰਨਾ ਦੁੱਧ ਪੀ ਲਿਆ, ਨਾਲੇ ਮਤਲਬ ਸੌਫਟ ਹੋ ਜਾਂਦੀ ਹੈ, ਉਹ ਖਾਣੀ ਸੌਖੀ ਹੁੰਦੀ ਹੈ, ਉਹ ਇਸ ਤਰੀਕੇ ਨਾਲ ਖਾ ਸਕਦੇ ਹੋ। ਬੜੇ ਕਈ ਤਰੀਕੇ ਆ, ਜਿਵੇਂ ਲੱਗਦਾ ਜਿਵੇਂ ਕਿ ਤੁਸੀਂ ਇਹਦੇ 1-2 ਚਮਚੇ ਹਫ਼ਤੇ ਦੇ ਵਿੱਚ 5-4 ਦਿਨ ਖਾਣੇ ਚਾਹੀਦੇ ਆ ਜ਼ਰੂਰ, ਤਾਂ ਕਿ ਜਿਹੜੀਆਂ ਚੀਜ਼ਾਂ ਮੈਂ ਦੱਸੀਆਂ ਇਹਦੇ ਨਾਲ ਨਾ, ਮਤਲਬ ਇਹ ਇੱਕ ਆਯੁਰਵੈਦਿਕ ਦੀ ਹੈਗੀ ਇਹ, ਮਤਲਬ ਸਰ, ਹੈ ਨਾ, ਵੀ ਜਿੰਨੇ ਤੇ ਗੁਣ ਹੈ। ਹੁਣ ਕਈ ਬੰਦੇ ਤਾਂ ਕਹਿੰਦੇ ਅਫੀਮ ਦੇ ਬੜੇ ਗੁਣ ਹੈ, ਕਹਿੰਦੇ ਵੀ ਮਤਲਬ ਅਫੀਮ ਦੀ ਖੇਤੀ ਹੋਣੀ ਚਾਹੀਦੀ ਹੈ ਪੰਜਾਬ ਦੇ ਵਿੱਚ, ਬਹੁਤ ਲੋਕ ਰੌਲਾ ਪਾ ਰਹੇ ਹੈ ਵੀ ਜੇ ਅਫੀਮ ਲੋਕ ਖਾਣ ਲੱਗ ਜਾਣ ਲੋਕ ਵੱਧ ਜਾਣਗੇ, ਅਤੇ ਲੋਕ ਜਿਹੜਾ ਚਿੱਟੇ ਤੋਂ ਖੜਾ ਛੋਟੇ ਜਿਹੇ ਹੋਰ ਨਸ਼ਾ ਨੁਕਸਾਨ, ਇਹ ਗੱਲ ਹੈ ਕਿਸੇ ਹੱਦ ਤੱਕ ਠੀਕ ਹੈ ਇਹ, ਕਿਉਂਕਿ ਜਿਹੜਾ ਬੰਦਾ ਮਤਲਬ ਜਿਹੜੇ ਬੰਦੇ ਅਫੀਮ ਖਾਂਦੇ ਆ 50 ਸਾਲ ਤੋਂ ਉੱਤੇ, ਜਿਹੜਾ ਮੈਂ ਜਾਣਦਾ ਮੈਂ ਵੇਖਿਆ ਲੋਕ, ਮਤਲਬ ਵੀ ਲੋਕ 90-95 ਸਾਲ ਦੀ ਉਮਰ ਤੱਕ ਚਲੇ ਜਾਂਦੇ ਸੀ, ਕਿਉਂਕਿ ਇਹ ਮੈਡੀਕੇਸ਼ਨ ਹੈ, ਜਿਹਨਾਂ ਨੂੰ ਖਾਸ ਮਾਤਰਾ ਦੇ ਵਿੱਚ ਖਾਓ ਤਾਂ ਇਹ ਮੈਡੀਕੇਸ਼ਨ ਹੈ, ਰਾਈਟ, ਮਤਲਬ ਇਹ ਜਿਹੜੀ ਅਫੀਮ ਹੈ ਇਹਦੇ ਵਿੱਚ ਜਿਹੜੇ ਖਾਸ ਖਾਸ ਦੇ ਵਿੱਚ ਤਾਂ ਗੁਣ ਹੈ, ਕਈ ਗੁਣਾ ਜ਼ਿਆਦਾ ਫੀਮ ਦੇ ਵਿੱਚ ਗੁਣ ਆ ਜਿਹੜੇ ਮੈਂ ਦੱਸੇ ਆ।
5: ਇਹ ਗੱਲ ਸੱਚੀ ਹੈ, ਕਹਿੰਦੇ ਜਿਹੜੀ ਫੀਮ ਆ ਉਹ ਦਵਾਈਆਂ 'ਚ ਪੈਂਦੀ ਆ,
6: ਪੈਂਦੀ ਹੈ, ਬਿਲਕੁਲ ਪੈਂਦੀ ਹੈ, ਕੋਈ ਵੀ ਦਵਾਈ ਇਹੋ ਜਿਹੀ ਨਹੀਂ ਅੰਗਰੇਜ਼ੀ ਜਿਹਦੇ ਵਿੱਚ ਜਿਹਦੇ ਵਿੱਚ ਅਲਕੋਹਲ ਨਾ ਪੈਂਦੀ ਹੋਵੇ ਅਤੇ ਜਾਂ ਅਫੀਮ ਨਾ ਪੈਂਦੀ ਹੋਵੇ। ਜਿੰਨੇ ਵੀ ਪੇਨ ਕਿਲਰ ਹੈਗੇ ਉਹ ਸਾਰਿਆਂ 'ਚ ਅਫੀਮ ਪੈਂਦੀ ਹੈ, ਅਫੀਮ ਨੂੰ ਵੀ ਸੋਧ ਕੇ ਉਹਨੂੰ ਪੂਰੀ ਫੀ ਅਫੀਮ ਨੂੰ ਸੋਧ ਕੇ ਉਹ ਦਵਾਈਆਂ ਦੇ ਵਿੱਚ ਪਾਈ ਜਾਂਦੀ ਹੈ, ਹੈ ਨਾ, ਉਹਨੂੰ ਕੋਡੀਨ, ਉਹਨੂੰ ਕੋਈ ਕੋਡੀਨ ਦਾ ਨਾਂ ਦਿੰਦੇ ਆ, ਕੋਡੀਨ ਹੈ ਜਿਹੜੀ 'ਚ ਕੋਡੀਨ ਆ ਉਹ 'ਚ ਨਸ਼ਾ ਹੈ। ਹਾਂ, Tylenol 3 ਹੋਈ, Tylenol 2 ਹੋਈ, ਪਹਿਲਾਂ 292 ਹੁੰਦੀ ਸੀ, ਕਈ ਹੈਗੀਆਂ, ਹੈ ਨਾ, ਜਿਹੜੀਆਂ ਕੋਡੀਨ ਵਾਲੀਆਂ ਹੈਗੀਆਂ ਆਪਣਾ, ਅਤੇ ਇਹ ਮਤਲਬ ਵੀ ਆਪਣਾ ਪੇਨ ਕਿਲਰ ਹੈਗੀਆਂ ਸਾਰੀਆਂ
5: ਇਹ,
6: ਮਤਲਬ ਵੀ ਪਹਿਲਾਂ ਮਤਲਬ ਵੀ ਅਫੀਮ ਦੇ ਠੇਕੇ ਹੁੰਦੇ ਸੀਗੇ, ਫਿਰ ਬੰਦ ਹੋ ਗਏ ਅੰਗਰੇਜ਼ਾਂ ਵਾਲੇ ਸੀਗੇ, ਹੈ ਨਾ, ਸਾਡੇ ਬਠਿੰਡੇ ਆ ਇੱਕ, ਉਹਨੂੰ ਅਫੀਮ ਵਾਲੀ ਗਲੀ ਕਹਿੰਦੇ ਆ। ਉਹ ਮੈਂ ਪੁੱਛਿਆ ਵੀ ਉਹਨੂੰ ਅਫੀਮ ਵਾਲੀ ਗਲੀ ਕਾਹਤੋਂ ਕਹਿੰਦੇ ਆ, ਉਹ ਸਾਡੇ ਪ੍ਰੋਫੈਸਰ ਸੀ ਕਰਮ ਸਿੰਘ, ਕਹਿੰਦਾ ਤੁਸੀਂ ਨਹੀਂ ਦੇਖਿਆ, ਕਹਿੰਦਾ ਸਾਨੂੰ ਪਤਾ, ਕਹਿੰਦਾ ਤੁਹਾਡੀ ਉਮਰ ਤੋਂ ਸੁਰਤ ਤੋਂ ਪਹਿਲਾਂ ਇਸ ਗਲੀ ਦੇ ਵਿੱਚ ਜਿੰਨੇ ਠੇਕੇ ਸੀ ਨਾ ਅਫੀਮ ਦੇ, ਹੋਰ ਸਾਰੇ ਬਠਿੰਡੇ 'ਚ ਕਿਤੇ ਨਹੀਂ ਸੀਗੇ, ਉਹਨੂੰ ਕਹਿੰਦੇ ਵੀ ਅਫੀਮ ਵਾਲੀ ਗਲੀ ਹੈ, ਅਜੇ ਵੀ ਅਫੀਮ ਵਾਲੀ ਗਲੀ ਵੱਜਦੀ ਆ ਉਹ, ਹੈ ਨਾ, ਸਦਰ ਬਾਜ਼ਾਰ ਦੇ ਵਿੱਚ ਉਹਨੂੰ ਵੱਜਦੀ ਅਫੀਮ ਵਾਲੀ ਗਲੀ ਹੈ, ਉੱਥੇ ਮਤਲਬ ਅਫੀਮ ਦੇ ਠੇਕੇ ਹੁੰਦੇ ਸੀ ਜਿਵੇਂ ਸ਼ਰਾਬ ਦੇ ਠੇਕੇ, ਅਤੇ ਮਤਲਬ ਕੋਈ ਵੀ ਦਵਾਈ ਜਿਹੜੀ ਪੇਨ ਕਿਲਰਸ ਹੈ, ਮਤਲਬ ਮੋਸਟਲੀ ਜਿਹੜੀਆਂ ਦਵਾਈਆਂ ਉਹਨਾਂ ਵਿੱਚ ਅਲਕੋਹਲ ਵੀ ਪੈਂਦੀ ਹੈ, ਅਲਕੋਹਲ ਵਿੱਚ ਕਿਸੇ ਖਾਸ ਮਾਤਰਾ 'ਚ ਪੀਤਾ ਜਾਵੇ, ਹੈ ਨਾ, ਮਤਲਬ ਵੀ ਉਹ ਵੀ ਮਤਲਬ ਵੀ ਤੁਹਾਡੇ ਮਤਲਬ ਵੀ ਹਾਰਟ ਵਾਸਤੇ ਤੁਹਾਡੇ ਬਲੱਡ ਸਰਕੂਲ ਵਾਸਤੇ ਚੰਗੀ ਹੈ, ਠੀਕ ਹੈ, ਇਹਦਾ ਨਸ਼ਾ ਮਾੜਾ ਹੈ, ਆਪਾਂ ਇਹਨੂੰ ਪ੍ਰਮੋਟ ਨਹੀਂ ਕਰਦੇ, ਪਰ ਮਤਲਬ ਜੇ ਦਾਰੂ ਦੇ ਵਜੋਂ ਜਿੰਨੀਆਂ ਖੰਘ ਦੀਆਂ ਦਵਾਈਆਂ, ਜਿੰਨੀਆਂ ਜ਼ੁਕਾਮ ਦੀਆਂ ਦਵਾਈਆਂ, ਜਿੰਨੀਆਂ ਰੇਸ਼ੇ ਦੀਆਂ ਦਵਾਈਆਂ ਤੁਸੀਂ ਪੜ੍ਹੋ ਅਤੇ ਲਿਖਿਆ ਹੁੰਦਾ ਅਲਕੋਹਲ, ਹੈ ਨਾ, ਚਾਰ ਪਰਸੈਂਟ, ਇਹਦੇ ਮੈਂ ਪਿਓਰ ਅਲਕੋਹਲ ਪਾਈ ਵੀ ਉਹਨਾਂ 'ਚ, ਜਿਹੜੀ ਹੁਣ ਆਪਾਂ ਸ਼ਰਾਬ ਪੀਂਦੇ ਹਾਂ ਉਹ ਤਾਂ 40% ਹੁੰਦੀ ਹੈ, ਪਰ ਉਹ ਜੇ ਦਵਾਈਆਂ ਦੇ ਵਿੱਚ ਤਾਂ ਵੀ 4-5% ਪਾਈ ਹੁੰਦੀ ਹੈ,
5: ਬਿਲਕੁਲ,
6: ਹੈ ਨਾ, ਮਤਲਬ ਜੇ ਤੁਸੀਂ ਕੋਡੀਨ ਮਤਲਬ ਪੇਨ ਕਿਲਰ ਦੱਸਿਆ ਵੀ ਇੰਨੇ ਇੰਨੇ ਐਮਜੀ 'ਚ ਕੋਡੀਨ, ਅਤੇ ਕੋਡੀਨ ਕੀ ਹੈ, ਉਹ ਸੋਧੀ ਵੀ ਫੀਮ ਹੀ ਹੈ, ਹੋਰ ਕੀ ਹੈ ਨਾ।
5: ਬਿਲਕੁਲ, ਕਿਸੇ ਦਿਨ ਆਪਾਂ ਇਸ ਟੋਪਿਕ ਦੇ ਉੱਤੇ ਵੀ ਗੱਲਬਾਤ ਕਰਦੇ ਹਾਂ ਕਿ ਖੇਤੀਬਾੜੀ ਹੈ ਜਿਹੜੀ ਪੰਜਾਬ ਦੀ, ਜੋ ਉਹਦੇ 'ਚ ਇਹ ਚੀਜ਼ ਇਨਵੋਲਵ ਹੁੰਦੀ ਆ, ਉਹ ਬੈਸਟ ਹੈ ਕਿ ਨਹੀਂ ਹੋਣੀ ਚਾਹੀਦੀ ਹੈ ਕਿ ਨਹੀਂ, ਸਾਰਿਆਂ ਦੇ ਆਪਾਂ ਰਿਵਿਊ
6: ਲਵਾਂਗੇ, ਸਰਕਾਰ ਆਪਦਾ ਕੰਟਰੋਲ ਰੱਖੇ ਅਫੀਮ ਦੀ ਖੇਤੀ, ਇਹਦੇ ਨਹੀਂ ਤਾਂ ਮਤਲਬ ਥੋੜ੍ਹਾ ਜਿਹਾ ਜੱਟਾਂ ਦੀ ਜਿਹੜੀ ਹਾਲਤ ਆ ਥੋੜ੍ਹੀ ਸੁਧਰ ਜੂ, ਫਾਈਨੈਂਸ ਸੁਧਰ ਜੂ,
5: ਬਿਲਕੁਲ,
6: ਨਾਲੇ ਪਾਣੀ ਦਾ ਬਚਾਅ ਹੋ ਜੂ, ਹੈ ਨਾ, ਨਾਲੇ ਮਤਲਬ ਜਿਹੜੀ ਹੈਗੀ ਪਿਓਰ ਜਿਹੜੀ ਚੀਜ਼ ਹੈ, ਮਤਲਬ ਵੀ ਹੁਣ ਅਫੀਮ ਮਿਲਦੀ ਤਾਂ ਹੈਗੀ ਥਾਂ ਥਾਂ ਮਿਲਦੀ ਹੈ, ਪਰ ਹੈ ਸਿੰਥੈਟਿਕ ਕੈਮੀਕਲ ਤੋਂ ਬਣੀ ਵੀ ਚੀਜ਼ ਆ, ਉਹ ਫਾਇਦੇ ਦੀ ਥਾਂ 'ਤੇ ਉਹ ਨੁਕਸਾਨ ਕਰੂਗੀ, ਜਦੋਂ ਵੀ ਕਰਨਾ ਉਹਨੇ ਨੁਕਸਾਨ ਕਰ,